ਪਿਤਾ ਨੇ ਕਿਹਾ ਸੀ ਆਪਦੇ ਪੁੱਤਰ ਨੂੰ, ਕਿਹਾ ਸੀ ਪੁੱਤਰ ਆਹ ਜਿਹੜੀਆਂ ਮੇਰੀਆਂ ਗੱਲਾਂ ਨਾ, ਇੱਕ ਤਾਂ ਭਾਰ ਘਟਣ ਵਾਲੀ ਗੱਲ, ਇਹ ਤੂੰ ਰਾਜਗੁਰੂ ਤੇ ਸੁਖਦੇਵ ਨੂੰ ਵੀ ਦੱਸ ਦੇਣੀ ਆ। ਇੱਕ ਗੱਲ ਹੋਰ ਹੈ, ਉਹ ਇਹ ਹੈ ਵੀ ਤੂੰ ਜਿਹੜੀ ਉਹ ਫਾਸੀ ਹੋਊਗੀ ਨਾ, ਤੇ ਜਿਹੜਾ ਉਥੋਂ ਦਾ ਕੋਈ ਜਮਾ ਦਾ ਜਾਂ ਜਲਾਦ ਆ, ਜਿਹੜਾ ਜਲਾ ਦਿੰਦੇ ਸੀ ਉਦੋਂ ਹੁਣ ਵੀ ਹੈਗੇ ਆ, ਪਟਿਆਲੇ ਵਿੱਚ ਵੱਸਦੇ ਆਮ, ਤੇ ਪਟਿਆਲੇ ਤੋਂ ਜਦੋਂ ਫਾਂਸੀ ਦੇਣਾ ਹੁੰਦਾ, ਹੁਣ ਵੀ ਪਟਿਆਲੇ ਤੋਂ ਖਾਨਦਾਨ ਜਲਾਦਾਂ ਦਾ, ਤੇ ਉਥੋਂ ਮੰਗਾਉਂਦੇ ਆ। ਉਸ ਵੇਲੇ 200 ਰੁਪਇਆ ਇਹਨਾਂ ਦੇ ਫੀਸ ਹੁੰਦੇ ਸੀ, ਤੇ ਹੁਣ ਤਾਂ 5000 ਹੋ ਗਈ ਹੈ। ਨਾ ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਸੀ ਵੀ ਤੁਸੀਂ ਇਹ ਤੁਹਾਨੂੰ ਕੋਈ ਡਰ ਨੀ ਲੱਗਦਾ, ਪਾਪ ਨੀ ਲੱਗਦਾ ਗਾ। ਸਰਦਾਰ ਭਗਤ ਸਿੰਘ ਦੇ ਪਿਤਾ ਜੀ ਕਿਸ਼ਨ ਸਿੰਘ ਕਹਿਣ ਲੱਗੇ, ਪੁੱਤਰ ਉਹ ਜਿਹੜਾ ਜਲਾਦ ਆ ਨਾ, ਤੁਹਾਡੇ ਗਲ ਦੇ ਵਿੱਚ ਫਾਂਸੀ ਨਾ ਪਾਵੇ, ਤੁਸੀਂ ਆਪਦੇ ਗਲ ਦੇ ਵਿੱਚ ਫਾਂਸੀ ਹੈ ਜਿਹੜੀ ਉਹ ਪਾਉਣੀ ਹੈ, ਤੇ ਉਸ ਨੂੰ ਕਹਿਣਾ ਵੀ ਮੇਰੇ ਮੂੰਹ ਦੇ ਉੱਤੇ ਜਿਹੜਾ ਇਹ ਕਾਲਾ ਜਿਹਾ ਟੋਪ ਚਾੜਦੇ ਹੈ ਮੌਤ ਵੇਲੇ, ਉਹ ਨੀ ਦੇਣਾ, ਕਿਉਂਕਿ ਇਨਕਲਾਬ ਜਿੰਦਾਬਾਦ ਦੇ ਨਾਰੇ ਆ ਜਿਹੜੇ ਇਹ ਤੁਸੀਂ ਲਾਉਣੇ ਆ ਤਿੰਨਾਂ ਨੇ। ਲਓ ਮੁਲਾਕਾਤ ਹੈ ਜਿਹੜੀ ਸਾਰੇ ਪਰਿਵਾਰ ਦੀ ਹੋ ਰਹੀ ਹੈ, ਸੁਣੋ ਤੁਹਾਡੀ ਜੱਥਾ ਇਉਂ ਬਿਆਨ ਕਰਦਾ ਹੈ।

ਕੈਦੀ ਸੀ ਰਾਮ ਸਿੰਘ, ਉਹ ਜਦੋਂ ਉਹ ਆਪਣੇ ਕੈਦ ਭੁਗਤ ਕੇ ਆਪਦੇ ਪਿੰਡ ਆਇਆ ਤੇ ਉਸ ਵੇਲੇ ਕਹਿੰਦੇ ਨਿਧਾਨ ਸਿੰਘ ਆਲਮ ਉਹਦੇ ਨਾਲ ਗੱਲ ਕਰ ਰਿਹਾ ਸੀ ਕਿ ਉਸ ਵੇਲੇ ਵਾਤਾਵਰਨ ਜਿਹੜਾ ਜੇਲ੍ਹ ਦਾ ਕਿਹੋ ਜਿਹਾ ਸੀ। ਕਹਿਣ ਲੱਗਿਆ ਜੀ ਜੇਲ੍ਹ ਦਾ ਵਾਤਾਵਰਨ ਇਹੋ ਜਿਹਾ ਸੀ, ਇਸ ਤਰ੍ਹਾਂ ਲੱਗਦਾ ਸੀ ਜੇਲੀਆਂ ਨੂੰ ਸਾਰੇ ਜੇਲੀ ਆ ਜਿਹੜੇ ਸਾਲ ਅੰਦਰ ਬੰਦ ਕੀਤੇ ਸੀ ਬੈਰਕਾਂ ਵਿੱਚ, ਪਰ ਬੜੀ ਘਬਰਾਹਟ ਵਿੱਚ ਸੀ ਸਰਕਾਰ। ਇਸ ਤਰ੍ਹਾਂ ਲੱਗਦੇ ਸੀ ਵੀ ਹੁਣੇ ਇਸ ਕਿਲੇ ਨੂੰ ਜੇਲ੍ਹ ਨੂੰ ਛੱਡ ਕੇ ਸਰਕਾਰ ਆ ਜਿਹੜੀ ਗੋਰਿਆਂ ਦੀ ਉਹ ਭੱਜ ਜਾਊਗੀ। ਇੰਨੇ ਡਰੇ ਵੇ ਸੀ ਅੰਗਰੇਜ਼। ਕਹਿੰਦੇ ਆਖਰ ਜਦੋਂ ਰਾਤ ਹੋਈ ਇੰਨੇ ਡਰੇ ਵੇ ਘਬਰਾਏ ਵੇ। ਇਹ ਜਿਹੜੀ ਗੱਲ ਸੀ ਨਾ ਸਾਰੀ ਫਾਂਸੀ ਦੀ ਗੱਲ, ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਸੀ, ਸਾਰੇ ਪੰਜਾਬ ਚ ਜਿਵੇਂ ਅੱਗ ਫੈਲਦੀ ਹੈ ਨਾ, ਫੂਸ ਨੂੰ ਪੈਂਦੀ ਹੈ, ਇਸ ਤਰ੍ਹਾਂ ਇਹ ਗੱਲ ਜਿਹੜੀ ਸਾਰੇ ਪੰਜਾਬ ਚ ਪੁੱਜੀ ਹੈ। ਗੱਲ ਕੇ ਜਿਹਦੇ ਹੱਥ ਵਿੱਚ ਕੋਈ ਵੀ ਚੀਜ਼ ਆਈ ਹੈ ਨਾ, ਅੱਜ ਅੰਗਰੇਜ਼ ਨਾਲ ਟੱਕਰ ਲੈਣੀ ਹੈ। ਸਾਡੇ ਨੌਜਵਾਨ ਉਸਨੇ ਸ਼ਹੀਦ ਕੀਤੇ ਹੈ। ਕਹਿੰਦੇ ਬੂਹੇ ਅੱਗੇ, ਵੱਡੀ ਜੇਲ੍ਹ ਦੇ ਬੂਹੇ ਅੱਗੇ ਜਾ ਕੇ ਹਜ਼ਾਰਾਂ ਦੇ ਗਿਣਤੀ ਵਿੱਚ ਪੰਜਾਬ ਹੈ ਜਿਹੜਾ ਉਹ ਇਕੱਠਾ ਹੋਇਆ। ਵੀ ਜਦੋਂ ਇਹ ਬੂਹਾ ਖੁੱਲਿਆ, ਉਹਨਾਂ ਤੋਂ ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਖੋਹ ਲਈਆਂ ਜਾਣਗੀਆਂ, ਅਤੇ ਜਿਹੜੇ ਇੱਥੇ ਅੰਗਰੇਜ਼ ਆ ਕਿਲੇ ਅੰਦਰ ਸਾਰੇ ਮਾਰ ਦਿੱਤੇ ਜਾਣਗੇ। ਇਹ ਵਿਵਸਥਾ ਜਿਹੜੀਆਂ ਬਣੀਆਂ ਹੋਈਆਂ ਸਨ। ਇੰਨੀ ਡਰੀ ਸਰਕਾਰ, ਇਹ ਜੇਲ੍ਹ ਦਾ ਪਿਛਲੇ ਪਾਸਿਓਂ ਦੀਵਾਰ ਤੋੜ ਕੇ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਲੈ ਜਾਓ ਸਤਲੁਜ ਦਰਿਆ ਦੇ ਉੱਤੇ ਕਿਨਾਰੇ ਤੇ ਲੈ ਜਾਓ। ਉੱਥੇ ਲਿਜਾਇਆ ਗਿਆ ਅੰਗਰੇਜ਼ ਜਿਹੜੇ ਹੈ, ਕਿਸੇ ਨੂੰ ਪਤਾ ਤਾਂ ਲੱਗ ਗਿਆ ਫਿਰ ਬਾਅਦ ਵਿੱਚ ਵੀ ਉਹ ਸ਼ਹੀਦਾਂ ਨੂੰ ਲੈ ਗਏ ਹਨ, ਪਰ ਉਸ ਵੇਲੇ ਵੇਲਾ ਬੀਤ ਚੁੱਕਿਆ ਸੀ। ਇੱਥੇ ਲੈ ਗਏ ਹਨ ਇਹਨਾਂ ਦੇ ਅੰਗਰੇਜ਼ ਦੇ ਨਿਗਰਾਨੀ ਥੱਲੇ ਛੋਟੇ ਛੋਟੇ ਤਿੰਨੇ ਵੀਰਾਂ ਦੇ ਟੁਕੜੇ ਕਰ ਦਿੱਤੇ ਗਏ, ਰਲਾ ਦਿੱਤੇ ਗਏ। ਕੋਈ ਪਤਾ ਨਹੀਂ ਲੱਗਦਾ ਵੀ ਆਹ ਸਰਦਾਰ ਭਗਤ ਸਿੰਘ ਦਾ ਹੱਥ ਹੈ, ਆਹ ਰਾਜਗੁਰੂ ਦਾ ਹੱਥ ਹੈ, ਆਹ ਬਾਂਹ ਉਹਨਾਂ ਦੇ, ਕੋਈ ਪਤਾ ਨਹੀਂ ਲੱਗਦਾ ਸੀ। ਉੱਤੇ ਤੇਲ ਦਾ ਪੀਪਾ ਪਾ ਕੇ ਪੈਟਰੋਲ ਦਾ ਇਹਨਾਂ ਨੂੰ ਅੱਗ ਲਾ ਦਿੱਤੇ ਗਏ ਤੇ ਪਤਾ ਲੱਗ ਗਿਆ ਜਿਹੜੇ ਨੌਜਵਾਨ ਸਾਰੇ ਵੇਰ ਇਕੱਠੇ ਹੋਏ ਸੀ ਜੇਲ੍ਹ ਦੇ ਬਾਹਰ ਅੱਗੇ ਬੈਠੇ ਸੀ, ਉਹ ਜਿਉਂ ਭੱਜੇ ਹਨ ਸਤਲੁਜ ਦਰਿਆ ਬੰਨੇ ਜਾਂਦਿਆਂ ਨੂੰ। ਕਹਿੰਦੇ ਅੰਗਰੇਜ਼ ਸਿਪਾਹੀਆਂ ਨੇ ਇਹ ਸਾਰੇ ਬਲਦੀ ਬਲਦੇ ਅੱਗ ਸੀ ਜਿਹੜੇ, ਇਹਨਾਂ ਸਾਰੇ ਸ਼ਹੀਦਾਂ ਦੀਆਂ ਲਾਸ਼ਾਂ ਸਨ ਜਿਹੜੀਆਂ, ਉਹ ਸਾਰੀਆਂ ਇਹ ਸਤਲੁਜ ਦਰਿਆ ਦੇ ਵਿੱਚ ਛੇਤੀ ਛੇਤੀ ਰੋੜ ਕੇ ਤੇ ਆਪ ਸਾਰੇ ਲੁਕ ਗਏ। ਇਹਨਾਂ ਪਤਾ ਲੱਗ ਗਿਆ ਹੋਏ ਉਹਨਾਂ ਨੂੰ ਇੱਥੇ ਸ਼ਹੀਦ ਕਰਕੇ ਇੱਥੇ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ। ਇਹ ਸੀ ਸਾਡੇ ਨੌਜਵਾਨ ਯੋਧੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਬੀਬੀਆਂ ਭੈਣਾਂ ਧੀਆਂ ਨੇ ਵੀ ਵੀਰਾਂ ਨੇ ਨੌਜਵਾਨ ਆ ਜਿਹੜੇ ਉਹਨਾਂ ਨੇ ਭਾਰੇ ਹਿੱਸਾ ਪਾਇਆ। ਨੌਜਵਾਨ ਜਿਹੜਾ ਹੁੰਦਾ ਇਹਦੇ ਵਿੱਚ ਬੜੀ ਸ਼ਕਤੀ ਹੁੰਦੀ ਹੈ। ਅੱਜ ਹੀ ਮੈਨੂੰ ਦੱਸ ਰਹੇ ਸਨ ਵੀਰ ਜੀ, ਕਹਿਣ ਲੱਗੇ ਇੱਥੇ ਜਦੋਂ ਗੁਰਦੁਆਰਾ ਸਾਹਿਬ ਬਣ ਰਿਹਾ ਸੀ, ਬਹੁਤ ਛੇਤੀ ਇਹ ਗੁਰਦੁਆਰਾ ਸਾਹਿਬ ਤਿਆਰ ਹੋਇਆ। ਕਹਿੰਦੇ ਕਿਉਂ, ਜਦੋਂ ਸੇਵਾ ਦਾ ਨਾਂ ਲਿਆ ਇੱਕ ਇੱਕ ਰਾਤ ਵੇਚਦੇ, ਕਹਿੰਦੇ 70-70 ਮੁੰਡੇ ਆ ਜਿਹੜੇ ਬੱਚੇ ਹੈ ਉਹ ਆ ਜਾਂਦੇ ਸੀ ਸੇਵਾ ਕਰਨ ਵਾਸਤੇ, ਤੇ ਕਹਿੰਦੇ ਜਿੱਦਾਂ ਲਾਈਟਾਂ ਲੱਗੀਆਂ ਉਦਣ ਸੇਵਾ ਦਾ ਨਾਂ ਲਿਆ। ਕਹਿੰਦੇ 70 ਮੁੰਡੇ ਸੀਗੇ ਜਿਨ੍ਹਾਂ ਨੇ ਆ ਕੇ ਦਿਨ ਰਾਤ ਇਹ ਕਰਕੇ ਇਹ ਸੇਵਾ ਜਿਹੜੀ ਨਿਭਾਏ। ਇਹ ਨੌਜਵਾਨਾਂ ਵਿੱਚ ਬੜੀ ਸ਼ਕਤੀ ਹੁੰਦੀ ਹੈ। ਆਓ ਆਪਾਂ ਉਹਨਾਂ ਨੌਜਵਾਨਾਂ ਦੁਆਬੇ ਦੇ ਜੰਮ ਪਲ ਸਨ ਜਿਹੜੇ, ਉਹਨਾਂ ਦਾ ਇਤਿਹਾਸ ਹੈ ਜਿਹੜਾ ਜਿਨ੍ਹਾਂ ਨੇ ਦੇਸ਼ ਇੰਡੀਆ ਨੂੰ ਆਜ਼ਾਦ ਕਰਵਾਇਆ। ਸੁਣ ਰਹੇ ਸੀ, ਸਮਾਂ ਹੋ ਗਿਆ, ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਆ, ਪ੍ਰਬੰਧਕ ਸੱਜਣਾਂ ਦੇ ਉਦੋਂ ਵੀ ਬਹੁਤੇ ਧੰਨਵਾਦੀ ਆ।
ਜਿਨ੍ਹਾਂ ਨੇ ਇੱਥੇ ਸਮਾਂ ਜਿਹੜਾ ਸਾਨੂੰ ਦਿੱਤਾ। ਹੁਣ 15-16 ਦਿਨ ਸਾਡੇ ਬਾਕੀ ਆ, ਜਿਹੜੇ ਇਹਦੇ 2 ਕਵੀਕਾਂ ਰਹਿ ਗਈਆਂ ਹਨ, ਫਿਰ ਅਸੀਂ ਇੰਡੀਆ ਨੂੰ ਚਲੇ ਜਾਣਾ। ਸਭ ਸੰਗਤਾਂ ਦਾ ਸਾਡਾ ਧੰਨਵਾਦ ਹੈ, ਤੇ ਬਹੁਤ ਸਾਰੀਆਂ ਬੀਬੀਆਂ, ਭੈਣਾਂ, ਧੀਆਂ ਨੇ, ਵੀਰਾਂ ਨੇ, ਬੱਚਿਆਂ ਨੇ, ਬਜ਼ੁਰਗਾਂ ਨੇ ਢਾਡੀ ਸਿੰਘਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਕਰਾਈ ਹੈ। ਸਤਿਗੁਰੂ ਖੁਸ਼ੀਆਂ ਬਖਸ਼ਣ, ਸਿਰ ਤੇ ਮੇਹਰ ਭਰਿਆ ਹੱਥ ਰੱਖਣ। ਹੁਣ ਅਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ। ਸਭ ਸੰਗਤਾਂ ਸਮਾਏ ਪਾਏ, ਆਪਾਂ ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ ਜੀ।

ਸਮੇਂ ਵਿੱਚ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਦੀ ਵਿਆਖਿਆ ਦੀ ਕੜੀ ਜੋੜਨਾ ਚਾਹੁੰਦਾ। ਇਸ ਲੜੀ ਦੇ ਪਹਿਲੇ ਸ਼ਬਦ ਵਿੱਚ ਦੋ ਸਵਾਲ ਖੜੇ ਹੋ ਗਏ ਸਨ। ਹੁਣ ਉਹਨਾਂ ਸਵਾਲਾਂ ਦਾ ਹੀ ਹੱਲ ਚੱਲ ਰਿਹਾ। ਉਹ ਸਵਾਲ ਸਨ ਦੋ, ਇੱਕ ਨਾਮ ਦਾ ਇੱਕ ਥਾਂ ਦਾ। ਥਾਂ ਕੀ ਸੀ? ਧਰਤੀ ਹੋਰ, ਪਰੈ ਹੋਰ ਹੋਰ। ਇੱਕ ਸਵਾਲ ਧਰਤੀ ਹੋਰ, ਪਰੈ ਹੋਰ ਹੋਰ। ਕਿਸ ਤੇ ਭਾਰ ਤਲੈ ਕਵਣ ਜੋਰ? ਇਹ ਥਾਂ ਕਿਸ ਨੇ ਸਾਜੇ ਤੇ ਕਿਸ ਨੇ ਟਿਕਾਏ? ਕਿਵੇਂ ਸਾਜੇ ਤੇ ਕਿਵੇਂ ਟਿਕਾਏ? ਕੀ ਇਹਦੇ ਥੱਲੇ ਕੋਈ ਧੌਲਾ ਬਲਦ ਖੜਾ ਕੀਤਾ? ਧਰਤੀ ਹੋਰ, ਪਰੈ ਹੋਰ ਹੋਰ, ਕਿਸ ਤੇ ਭਾਰ ਤਲੈ ਕਵਣ ਜੋਰ। ਤੇ ਦੂਜਾ ਸਵਾਲ ਕੀ ਖੜਾ ਹੋਇਆ? ਜੀ ਜਾਤ ਰੰਗਾ ਤੇ ਨਾਵ। ਉਹ ਸੀ ਥਾਂ, ਇਹ ਸੀ ਜੀ ਜਾਤ ਰੰਗਾ ਕੇ ਨਾਮ। ਨਾਮ ਤੇ ਥਾਂ ਦਾ ਸਵਾਲ ਸੀ। ਜੀਆਂ ਦੀ ਕਿਹੜੀ ਕਿਹੜੀ ਨਸਲ, ਕਿਸ ਕਿਸਮ ਦੇ ਜੀਵ ਇਸ ਧਰਤੀ ਦੇ ਵਿਹੜੇ ਵਿੱਚ ਵਸ ਰਹੇ ਨੇ? ਕੇਵਲ ਧਰਤੀ ਦਾ ਭਾਰ ਹੀ ਨਹੀਂ ਟਿਕਿਆ ਹੋਇਆ, ਉਹਦੇ ਉੱਤੇ ਵੀ ਕੋਈ ਭਾਰ ਹੈ। ਇਹ ਦੋ ਸਵਾਲ ਸਨ। ਅਗਲੀਆਂ ਤਿੰਨ ਪੌੜੀਆਂ ਵਿੱਚ ਇਹਨਾਂ ਦੋਹਾਂ ਸਵਾਲਾਂ ਦਾ ਵਿਸ਼ਲੇਸ਼ਣ ਹੋਇਆ। ਪਹਿਲੀ ਵਿੱਚ ਤੇ ਦੂਜੀ ਵਿੱਚ ਜੀ ਜਾਤ ਰੰਗਾ ਕੇ ਨਾਵ ਦਾ। ਜੀ ਜਾਤ ਕਿਸ ਕਿਸਮ ਦੀ? ਦੋ ਹਿੱਸਿਆਂ ਵਿੱਚ ਵੰਡ ਦਿੱਤੀ ਗਈ ਸੀ, ਪੁੰਨੀ ਤੇ ਪਾਪੀ। ਇੱਕ ਪੌੜੀ ਸੀ ਅਸੰਖ ਜਪ ਅਸੰਖ ਭਾਉ ਦੀ, ਅਸੰਖ ਪੂਜਾ ਅਸੰਖ ਤਪ ਤਾਉ ਦੀ, ਜਿਹਦੇ ਵਿੱਚ ਸਾਰਾ ਜ਼ਿਕਰ ਪੁੰਨੀਆਂ ਦਾ ਸੀ। ਆਪਣੇ ਆਪਣੇ ਢੰਗ ਨਾਲ, ਆਪਣੇ ਆਪਣੇ ਤੌਰ ਤਰੀਕੇ ਨਾਲ, ਆਪਣੇ ਆਪਣੇ ਰਾਹੋਂ ਚੱਲ ਕੇ ਇੱਕ ਮੰਜ਼ਿਲ ਵਾਲੇ ਵਧਣ ਵਾਲੇ, ਭਾਵੇਂ ਕੋਈ ਦੂਰੋਂ ਚੱਲ ਕੇ ਆਵੇ, ਭਾਵੇਂ ਕੋਈ ਨੇੜਿਓਂ ਚੱਲ ਕੇ ਆਵੇ, ਭਾਵੇਂ ਕੋਈ ਸਹਿਜ ਭਾਏ ਦੇ ਰਸਤੇ ਆਵੇ ਤੇ ਭਾਵੇਂ ਕੋਈ ਠੇਡੇ ਖਾਂਦਾ ਠੋਕਰਾਂ ਖਾਂਦਾ ਆਵੇ, ਚਲੋ ਦਿਸ਼ਾ ਤੇ ਹੈ ਨਾ, ਮੰਜ਼ਿਲ ਤੇ ਹੈ ਨਾ, ਉਹ ਹੈ ਪੁੰਨ ਦੀ। ਇਸ ਲਈ ਇਸ ਪੌੜੀ ਵਿੱਚ ਜ਼ਿਕਰ ਸੀ ਅਸੰਖ ਜਪ ਅਸੰਖ ਭਾਵ, ਅਸੰਖ ਪੂਜਾ ਅਸੰਖ ਤਪਤਾ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਸਾਰੀ ਪੁੰਨੀਆਂ ਚੰਗੇ ਪੁਰਸ਼ਾਂ। ਤੇ ਅਗਲੀ ਪੌੜੀ ਵਿੱਚ ਸੀ ਪਾਪੀ ਪੁਰਸ਼ਾਂ ਦੀ, ਗੁਨਾਹਗਾਰਾਂ ਦੀ। ਉਹ ਸੀ ਅਸੰਖ ਮੂਰਖ ਅੰਧ ਘੋਰ। ਜੀ ਜਾਤ ਰੰਗਾ ਕੇ ਨਾਵ ਦਾ ਵਿਸ਼ਲੇਸ਼ਣ ਚੱਲ ਰਿਹਾ ਸੀ ਦੋ ਪੌੜੀਆਂ ਵਿੱਚ। ਪਹਿਲੇ ਵਿੱਚ ਸਵਾਲ ਖੜਾ ਕੀਤਾ ਸੀ, ਦੋ ਪੌੜੀਆਂ ਵਿੱਚ ਉਸਨੂੰ ਹੱਲ ਕਰਦੇ, ਇੱਕ ਵਿੱਚ ਪੁੰਨੀਆਂ ਨੂੰ, ਇੱਕ ਵਿੱਚ ਪਾਪੀ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਕਿਉਂਕਿ ਮੂਰਖ ਅੰਧ ਘੋਰ ਆਖ ਦਿੱਤਾ ਗਿਆ, ਕਾਚਾ ਧਨ ਸੰਚੈ ਮੂਰਖ ਗਵਾਰ। ਇਸ ਲਈ ਉਸ ਸੰਚਣ ਲਈ ਉਹ ਚੋਰ ਵੀ ਬਣਿਆ, ਹਰਾਮਖੋਰ ਵੀ ਬਣਿਆ, ਕਿਉਂਕਿ ਉਹ ਖੇਤੀ ਧਨ ਲੈਣਾ ਚਾਹੁੰਦਾ ਸੀ। ਇਸ ਲਈ ਹਲਾਲ ਦੀ ਕਮਾਈ ਨਹੀਂ, ਹਰਾਮ ਦੀ ਕਮਾਈ ਨਾ ਲੈਣਾ ਚਾਹੁੰਦਾ। ਮੈਂ ਇੱਕ ਵਾਰ ਕੀਤੀ ਸੀ ਕਿਰਤ ਤੇ ਅਕਿਰਤ ਦੋਹਾਂ ਵਿੱਚ ਫਰਕ ਕੀ ਹੈ? ਜਿੰਨਾ ਕਿਰਤ ਦਾ ਕਾਜ ਹੈ ਨਾ ਸਾਰਾ ਪੁੰਨ ਹੈ, ਜਿੰਨਾ ਅਕਿਰਤ ਦਾ ਕਾਜ ਹੈ ਸਾਰਾ ਪਾਪ ਹੈ। ਜਿਹੜਾ ਮਨੁੱਖ ਬਿਨਾਂ ਕੁਝ ਕੀਤਿਆਂ ਪ੍ਰਾਪਤ ਕਰਨਾ ਚਾਹੁੰਦਾ ਉਹ ਹੀ ਚੋਰ ਹੁੰਦਾ ਹੈ।
क्योंकि वो कमाई नहीं करना चाहता, कीती कमाई हथे आना चाहता। जेड़ा अकिरत विच रह के धन कमाना चाहता है कुछ कीते बिना, ऐसा मर ही ठग होंदा, डाकू होंदा, हराबार होंदा, कातल होंदा, क्रिमिनल होंदा, करप्ट होंदा। जेड़ा मनुख बिना कुछ कीतिया दौलत एकत्र करना चाहता है ऐसा मनुख ही कूड़ियार होंदा, क्योंकि वह पर्दे दे अंधेरे विच सब कुछ करना चाहता है। ईवन इथों तक कि जवारजा भी वह होंदा सोचता बजाय किसी गल के भी इन्नी देर कमांदियां कमांदियां लग जाएगी, जुआ खेडा एक दाल लग जाए तो सारा कुछ मेरी मुट्ठी विच आ जाए। जिन्ने काम गुनाह ने जिन्हां समाज भी प्रवान नहीं करता, समाज न चोर नूं प्रवान करता है, न डाकू नूं प्रवान करता है, न ठग नूं प्रवान करता है, न कूड़ियार नूं प्रवान करता है, नहीं प्रवान करता। ईवन जुआरिए नूं भी प्रवान नहीं करता, पता लग जाए ये बच्चा जुआरी है उन्हें कोई रिश्ता ही नहीं करता। जिन्नी अकिरत है वह सारी पाप है। हम गुरु कहते जेड़े पाप करने वाले लोग ने वो कौन ने, असंख मूर्ख अंध घोर, असंख चोर हराम खोर, असंख अमर कर जाए जोर, असंख गलवट हत्या कमाए, असंख पापी पाप कर जाए, असंख कूड़े आर कूड़े फिराए, पाप है। ऐसे विश्लेषण होया पापी लोगों का, तो कह लगे जिन्ने पाप ने जिन्ने गुनाह ने उस सारे मैल ने कल भी इतुकाई से असंख मलेश मल पाक खाए। पाप ही गुना ही मैल होंगे, गुरु ने बाणी भी आप दिता।

ਇੱਥੇ ਦਿਨ ਰਾਤ ਧੂੜ ਉੱਡਦੀ ਪਾਪਾਂ ਦੀ ਗੁਨਾਹਾਂ ਦੀ। ਬਾਜ਼ਾਰ ਵਿੱਚ ਰਾਹ ਜਾਂਦੇ ਆ ਹਰ ਚੌਰਸਤੇ ਤੇ ਕੋਈ ਪਾਪਾਂ ਦਾ ਸੁਨੇਹਾ ਲਈ ਖਲੋਤਾ। ਜ਼ਰਾ ਟੀਵੀ ਆਨ ਹੁੰਦਾ ਕਿਤੋਂ ਕੋਈ ਨਾ ਕੋਈ ਮੈਲ ਦਾ ਗੁਨਾਹਾਂ ਦਾ ਬੁੱਲਾ ਹੀ ਆ ਜਾਂਦਾ, ਮਨ ਮੈਲਾ ਕਰ ਜਾਂਦਾ। ਦਿਨ ਰਾਤ ਹਰ ਚੌਰਾਹੇ ਤੇ ਕੋਈ ਨਾ ਕੋਈ ਕਲੱਬ ਦੇ ਰੂਪ ਵਿੱਚ ਮੈਲ ਦਾ ਟੋਕਰਾ ਲਈ ਖਲੋਤਾ। ਮਨੁੱਖ ਦਿਨ ਰਾਤ ਮੈਲਾ ਹੋ ਗਿਆ, ਇਸ ਮੈਲ ਨੂੰ ਕਿਵੇਂ ਧੋਵਾਂ? ਗੁਨਾ ਮੈਲ ਜੋ ਆਪ ਕੀ ਇਹ ਗੁਣਾਂ ਨਾਲ ਧੋਤੇ ਜਾ ਸਕਦੇ ਜੀ। ਇੱਕ ਜੇ ਮੇਰੇ ਕੋਲ ਇੱਕ ਮੈਲ ਹੋਵੇ, ਇੱਕ ਤਰ੍ਹਾਂ ਦਾ ਔਗਣ ਹੋਵੇ, ਤੇ ਉਹਨੂੰ ਕਿਸੇ ਗੁਣ ਨਾਲ ਧੋ ਲਾਂ,

ਇੱਕ ਦਾਗ ਲੱਗਾ ਹੋਵੇ ਤੇ ਮੈਂ ਉਹਨੂੰ ਕਿਸੇ ਗੁਣ ਦੇ ਸਾਬਣ ਨਾਲ ਧੋ ਲਾਂ। ਮੈਂ ਤਾਂ ਅਵਗੁਣ ਭਰੇ ਇੱਕ ਗੁਣ ਨਾਲ, ਉਲਟਾ ਇਸਦੇ ਕਿ ਅਵਗੁਣਾਂ ਨਾਲ ਭਰਿਆ ਗਿਆ ਹੋਣ ਤੇ ਮੂੰਹ ਧੋਣ ਲਈ ਗੁਣ ਇੱਕ ਵੀ ਮੇਰੇ ਕੋਲ ਕੋਈ

ਤੇ ਉਹਨੂੰ ਮਿਲਣ ਦਾ ਕੋਈ ਚਾਂਸ ਨਹੀਂ। ਪ੍ਰਭੂ ਨਿਰਮਲ ਹੈ, ਮੈਲਾ ਮਲਤਾ ਇਹ ਸੰਸਾਰ ਮਿਲ ਨਹੀਂ ਸਕਦਾ, ਕਿਵੇਂ ਮਿਲੇਗਾ। ਤੇ ਲੱਗੇ ਇਹ ਵੀ ਦੱਸ ਦੇਣਾ ਚਾਹੁੰਦਾ, ਉਹਨੂੰ ਇਹ ਪਤਾ ਹੋਵੇ ਕਿ ਮੈਲ ਹੈ ਗੁਨਾਹਾਂ ਦੀ, ਪਾਪਾਂ ਦੀ। ਮਤ ਕੋਈ ਇਹ ਸਮਝ ਲਵੇ ਕਿ ਪਾਪ ਪੁੰਨ ਕਹਾਵਤ ਹੀ ਹੈ। ਲਓ ਇੱਥੇ ਪੁੱਛਾ, ਅਸੀਂ ਪਿਛਲੇ ਹੁਕਮ ਦੇ ਲਫ਼ਜ਼ ਨੂੰ ਕਈ ਵਾਰ ਨਜਾਇਜ਼ ਵਰਤਨੇ ਹਾਂ। ਸਭ ਕੁਝ ਦੇ ਹੁਕਮ ਵਿੱਚ ਹੈ ਜੀ, ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ, ਬੁਰੀ ਕਲਾਮ ਕਰੀ, ਸ਼ਰਾਬ ਪੀਣ ਵਾਲਾ, ਠੱਗੀ ਕਰਨ ਵਾਲਾ, ਕਰਪਟ ਮਨੁੱਖ ਸਹਾਰਾ ਲੈਂਦਾ। ਕਹਿੰਦਾ ਰੱਬ ਦੀ ਰਜ਼ਾ ਅਨੁਸਾਰ ਹੀ ਸਭ ਕੁਝ ਹੋ ਰਿਹਾ। ਆਪੇ ਤਾਂ ਕਹਿੰਦੇ ਸਭ ਕੁਝ ਉਹਦੇ ਹੁਕਮ ਵਿੱਚ। ਜੇ ਇਸੇ ਤਰ੍ਹਾਂ ਹੈ ਤਾਂ ਫਿਰ ਇਹ ਗੱਲ ਕਿਉਂ ਆਖ ਰਹੇ ਨੇ, ਧਰਮ ਕਰੇ

나는 거꾸로 야보죠. 거꾸로 야세도 없다. ਸਾਰੀ ਕਿਰਸਾਨੀ ਜਿਹੜੀ ਸੰਸਾਰ ਦੀ ਚੱਲ ਰਹੀ ਹੈ ਨਾ ਉਹਦੇ ਹੁਕਮ ਵਿੱਚ ਇਉਂ ਜੁੜਦੀ ਹੈ ਕਿਉਂਕਿ ਉਹਨੇ ਹੁਕਮ ਕਰਕੇ ਧਰਤੀ ਦਿੱਤੀ ਹੈ ਤੇ ਜੇ ਧਰਤੀ ਨਾ ਦਿੰਦਾ ਤੇ ਨਾ ਕੋਈ ਪੁੰਨ ਬੀਜ ਸਕਦਾ ਨਾ ਕੋਈ ਪਾਪ ਬੀਜ ਸਕਦਾ ਕਿਰਸਾਨੀ ਖਤਮ ਹੋ ਜਾਂਦੀ ਗੁਰੂ ਨੇ ਇਸ ਲਈ ਖਿਆਲ ਦਿੱਤਾ ਕਹਿਣ ਲੱਗੇ

tidak zerbi dega zerkaiga mereka. Apa bija? Apa ika? Tenu mere malak ne parti de ditti hai. ਮੇਰੀ ਧਰਤੀ ਨਹੀਂ ਦਿੱਤੀ ਉਹਨੇ ਹੋਰ ਵੀ ਤੇਰੇ ਤੇ ਇੱਕ ਰਹਿਮਤ ਕੀਤੀ ਹੈ ਉਹਨੇ ਗੁਰੂ ਦਾ ਦਰਵਾਜ਼ਾ ਗੁਰੂ ਦਾ ਘਰ ਇੱਕ ਐਸਾ ਬੀਜ ਦਾ ਖਜ਼ਾਨਾ ਦੇ ਦਿੱਤਾ ਹੈ ਆਖਿਆ ਇਸ ਕਰਮ ਦੀ ਕਰਮ ਧਰਤੀ ਸਰੀਰ ਵਿੱਚ ਬੀਜਣ ਲਈ ਕਰਮ ਗੁਰੂ ਕੋਲੋਂ ਬੀਜ ਲੈ ਆਈ ਮੈਂ ਬੀਜ ਗੁਰੂ ਕੋਲ ਰੱਖ ਦਿੱਤਾ ਹੈ ਨਾਮ ਬੀਜ ਸੰਤੋਖ ਸੁਹਾਗਾ ਇਹ ਗੁਰੂ ਕੋਲ ਕਰਮ ਦੀ ਧਰਤੀ ਮੈਂ ਤੈਨੂੰ ਕਰਮ ਧਰਤੀ ਤਨ ਸਰੀਰ ਮੈਂ ਤੈਨੂੰ ਦੇ ਰਿਹਾ ਬੀਜ ਗੁਰੂ ਕੋਲ ਉਹਦੇ ਕੋਲੋਂ ਲਿਆ ਤੇ ਬੀਜ ਪਰ ਮਲੇਖ ਮਨੁੱਖ ਜਿਹੜਾ ਇਹਨੂੰ ਕੁਝ ਸੁਝਦਾ ਨਹੀਂ ਇਹ ਗੁਰੂ ਕੋਲ ਜਾਣ ਦੀ ਬਜਾਏ ਸ਼ੈਤਾਨ ਕੋਲ ਜਾਂਦਾ ਜੋ ਉੱਥੋਂ ਬੀਜ ਮਿਲਦਾ ਜ਼ਹਿਰ ਦਾ ਉਹੀ ਇਸ ਜਨਮ ਜੀਵਨ ਵਿੱਚ ਬੀਜੀ ਜਾਂਦਾ ਉੱਥੋਂ ਅਗਨੀ ਭਰਿਆ ਹੋ ਗਿਆ ਉੱਥੋਂ ਗੁਨਾਹਗਾਰ ਹੋ ਗਿਆ ਉੱਥੋਂ ਮੈਲਾ ਹੋ ਗਿਆ ਹੁਣ ਇੱਥੇ ਆ ਕੇ ਇਹ ਸੋਚਣ ਲੱਗ ਪੈਂਦਾ ਇਸ ਦਾ ਨਜਾਇਜ਼ ਫਾਇਦਾ ਉਠਾਉਂਦਾ ਅਰਥ ਆਪਣੀ ਮਰਜ਼ੀ ਨਾਲ ਕਰਕੇ ਕਹਿੰਦਾ ਲਓ ਜੀ ਪੁੰਨੀ ਪਾਪੀ ਜਿਹੜੇ ਜੇ ਉਹਦੇ ਹੁਕਮ ਵਿੱਚ ਹੀ ਨਹੀਂ ਤੇ ਮੈਂ ਭਾਵੇਂ ਸ਼ਰਾਬ ਪੀ ਲਓ ਜਿੰਨੀ ਦੇਰ ਜਦੋਂ ਉਹਨੇ ਅੰਮ੍ਰਿਤ ਛਕਾਉਣਾ ਹੋਗਾ ਆਪੇ ਜਦੋਂ ਉਹਨੇ ਕੇਸ ਰਖਾਣੇ ਹੋਣਗੇ ਆਪੇ ਰਖਾ ਲੈ

0: ਤੇ ਆਪ ਵੀ ਖਾਂਦੇ ਨੇ ਦੂਜਿਆਂ ਨੂੰ ਵੀ ਖਵਾਉਂਦੇ ਨੇ ਕਹਿੰਦੇ ਨੇ ਭਲਾ ਕਿਵੇਂ ਕਹਿਣ ਲੱਗੇ ਉਹਨਾਂ ਨੇ ਪੁੰਨ ਵੀ ਕਿਹਾ
1: ਜਨ ਨਾਨਕ ਹਰ ਪੁੰਨ

ਬੀਜਦੇ ਨੇ ਉਹਨਾਂ ਦੇ ਘਰ ਪੁੰਨ ਦੇ ਬੋਲ ਲੱਗ ਜਾਂਦੇ ਨੇ, ਪੁੰਨ ਦਾ ਸਟਾਕ ਇਕੱਠਾ ਹੋ ਜਾਂਦਾ, ਉਹ ਆਪ ਵੀ ਪੁੰਨੀ ਹੋ ਜਾਂਦੇ ਨੇ, ਲੋਕਾਂ ਨੂੰ ਵੀ ਪੁੰਨੀ ਬਣਾਉਂਦੇ ਨੇ। ਪਰ ਤਾਂ ਗੁਰਸਿੱਖਾ ਮਨ ਹਰਤੀ ਧਰ ਕਰ ਸਿਵੇਂ ਪੂਰਾ ਸਤਿਗੁਰੂ, ਮੇਰੇ ਰੱਬ ਨੇ ਰਹਿਮਤ ਕਰਕੇ ਧਰਤੀ ਵੀ ਦਿੱਤੀ, ਕਰਮ ਧਰਤੀ ਜਨਮ ਧਰਤੀ ਦਿੱਤੀ, ਤੇ ਫਿਰ ਰਹਿਮਤ ਕਰਕੇ ਇੱਕ ਵੱਡਾ ਖਜ਼ਾਨਾ ਬੀਜ ਦਾ, ਨਾਮ ਬੀਜ ਦਾ, ਪੁੰਨ ਦੇ ਬੀਜ ਦਾ ਗੁਰੂ ਵੀ ਬਣਾ ਦਿੱਤਾ, ਬਿਠਾ ਦਿੱਤਾ। ਆਖਿਆ ਗੁਰੂ ਕੋਲੋਂ ਬੀਜ ਲੈ ਆਈ ਪੁੰਨਾਂ ਦਾ, ਗੁਰੂ ਕੋਲੋਂ ਬੀਜ ਲੈ ਆਈ ਗੁਣਾਂ ਦਾ, ਤੇ ਉਹ ਗੁਣਾਂ ਦਾ ਪੁੰਨਾਂ ਦਾ ਬੀਜ ਜੀਵਨ ਦੀ ਧਰਤੀ ਵਿੱਚ ਬੀਜ ਲਈ, ਫਿਰ ਕਦੀ ਤੋਤ ਆਏਗੀ। ਪਰ ਮਨੁੱਖ ਉੱਥੇ ਪਹੁੰਚ ਨਾ ਸਕਿਆ, ਉਹਦਾ ਨਤੀਜਾ ਇਹ ਹੋਇਆ ਗੁਣ ਇਕੱਤਰ ਨਾ ਹੋਏ, ਗੁਣ ਪੈਦਾ ਨਾ ਹੋਏ, ਗੁਣ ਉਦੇ ਨਾ ਹੋਏ, ਗੁਣਾਂ ਦੀ ਫਸਲ ਨਾ ਹੋਈ, ਕਾਲ ਪੈ ਗਿਆ ਗੁਣਾਂ ਵੱਲੋਂ, ਰਹਿ ਗਏ ਨਿਰੇ ਅਵਗੁਣ ਕੋਲ ਤੇ ਅਵਗੁਣ ਸਨਮੈਲ, ਅਵਗੁਣ ਸੰਧੂਰ ਤੇ ਉਸ ਮੈਲ ਨਾਲ ਮਨ

ਜਿਨ੍ਹਾਂ ਦੀ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆ ਮਨ ਹੋ ਖੰਡਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਣ ਪਾ ਵਾਲੀ ਨਿਰਾਸ਼ਤਾ ਉਹਦੇ ਮਨ ਵਿੱਚ ਆ ਜਾਏ ਐਸੇ ਹਾਲਾਤ ਪੈਦਾ ਹੋ ਜਾਣ ਗੁਰਪ੍ਰਸਾਦ ਜੀ ਜੀਵਿਤ ਮਰੇ ਉਲਟੀ ਹੋਵੇ ਮਤ ਬਦਲਣਾ ਜੇ ਗੁਰੂ ਦੀ ਰਹਿਮਤ ਉਹਦੇ ਤੇ ਹੋ ਜਾਏ ਉਹਦੀ ਪਹਿਲੀ ਜਿਹੜੀ ਮੈਲੀ ਮਤ ਹੈ ਨਾ ਮਰ ਜਾਂਦੀ ਹੈ ਤੇ ਮਤ ਉਲਟ ਕੇ ਸ਼ੁਭ ਮਤ ਆ ਜਾਂਦੀ ਉਲਟੀ ਹੋਵੇ ਮਤ ਬਦਲਣਾ ਕਹਿਣ ਲੱਗੇ ਇਸ ਲਈ ਗੁਰੂ ਬਹੁੜੀ ਕਰਦਾ ਮੈਲਿਆਂ ਦੀ ਸਤਿਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਅਵਗੁਣਿਆਰੇ ਉਹ ਗੁਣਹਗਾਰਾਂ ਨੂੰ ਧੁੰਦਾ ਗੁਰੂ ਇਸ ਲਈ ਬਾਣੀ ਵਿੱਚ ਸਮੇਂ

ਲੱਗੇ ਇੱਕ ਗੱਲ ਦਾ ਤੇ ਪਤਾ ਲੱਗ ਗਿਆ ਨਾ, ਸਮਝੋ ਉਹ ਭਾਂਡਾ ਪਵਿੱਤਰ ਹੈ ਜਿਸ ਭਾਂਡੇ ਨੂੰ ਮੇਰੇ ਰੱਬ ਨੇ ਪ੍ਰਵਾਨ ਕਰ ਲਿਆ। ਭਾਂਡਾ ਅੱਛਾ ਸੋਏ ਜੋਤਿਸ਼ ਪਰ ਕਹਿੰਦੇ ਨੇ ਸੰਸਾਰ ਦੀ ਹਾਲਤ ਇਹ ਹੈ ਭਾਂਡਾ ਆਤਮ ਦੀ ਬਹੁਤ ਮਿਲਦਾ ਮਲੇਖ ਧੋਤਾ ਅੱਛਾ ਨਾ ਹੋਏ। ਪਰ ਗੁਰੂ ਕਹਿੰਦੇ ਨਿਰਾਸ਼ ਨਾ ਹੋ ਮੇਰੇ ਕੋਲ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇਸ ਦੁਆਰੇ ਧੋਏ

ਢੋਸ ਵਾੜ ਕੇ ਮੈਲ ਉਤਾਰ ਕੇ ਨਿਰਮਲ ਕਰ ਦਿੰਦਾ ਤੇ ਆਖਦਾ ਹੁਣ ਮੇਰੇ ਮਾਲਕ ਦੇ ਦਰ ਵੱਲ ਜਾ ਤੈਨੂੰ ਵੀ ਗਲਵੱਕੜੀ ਮਿਲੇਗੀ। ਇੱਕੋ ਤਰੀਕਾ ਤੈਨੂੰ ਪਤਾ ਹੋਵੇ ਕਿ ਇਹ ਮੈਲ ਗੁਰੂ ਕਿਵੇਂ ਧੋਂਦਾ ਹੈ। ਇਹ ਨਾ ਸਮਝ ਕਿ ਮੇਰੀ ਮੈਲ ਵੀ ਉਹਦੇ ਹੁਕਮ ਵਿੱਚ ਹੈ। ਲਓ ਆਹ ਫਰਕ ਹੈ, ਮਨੁੱਖ ਮੈਲ ਧੋਣਾ ਨਹੀਂ ਚਾਹੁੰਦਾ, ਕੇਵਲ ਜਸਟੀਫਾਈ ਕਰਨਾ ਚਾਹੁੰਦਾ, ਜਸਟੀਫਿਕੇਸ਼ਨ ਦਿੰਦਾ ਉਹਦੇ ਹੁਕਮ ਵਿੱਚ ਹੈ ਜੀ। ਨਹੀਂ, ਤੈਨੂੰ ਪਤਾ ਹੋਵੇ ਕਿ ਪਾਪ ਪੁੰਨ ਜਿਹੜਾ ਪੁੰਨ ਪਾਪ ਪੁੰਨੀ ਪਾਪੀ ਆਖਣ ਨਾ, ਇਹ ਕੇਵਲ ਹਾਵਤ ਨਹੀਂ, ਕਰ ਕਰ ਕਰਨਾ ਲਿਖ ਲੈ ਜਾਓ, ਜੋ ਕੁਝ ਕਰੇਗਾ ਉਹਦੀ ਬੜੀ ਵੱਡੀ ਲਿਸਟ ਬਣੇਗੀ, ਉਹ ਲਿਸਟ ਤੇਰੇ ਨਾਲ ਜਾਏਗੀ, ਜਿੱਥੇ ਵੀ ਖੜਾ ਹੋਵੇਗਾ ਸਭ ਤੋਂ ਪਹਿਲਾਂ ਉਹ ਵੱਜ ਜਾਏਗੀ। ਆਪੀ ਨੇ ਭੋਗ ਭੋਗ ਕੇ ਹੋਏ ਪਸਮੜ ਭਾਵਲ ਸਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਖ ਚਲਾਇਆ, ਅੱਗੇ ਕਰਨੀ ਕੀਮਤ ਬਚ ਗਈ, ਜੋ ਕੁਝ ਕਰਕੇ ਚਲੇ ਕਰ ਕਰ ਕਰਨਾ ਲਿਖ ਲੈ ਜਾ, ਅੱਗੇ ਕਰਨੀ ਕੀਰਤ ਵਾਚੀ ਹੈ। ਮੈਂ ਲੇਖਾ ਕਰ ਸਮਝਾਇਆ, ਥਾਉ ਨ ਹੋਵੀ ਪਾਉਂਦੀ, ਹੁਣ ਸੁਣੀਏ ਕਿਆ ਸਮਝਾਇਆ ਜਾਣਾ, ਤੇਰੇ ਸਾਹਮਣੇ ਲਿਖ ਆ ਜਾਣੀ। ਕਹਿਣ ਲੱਗੇ ਇਸ ਲਈ ਪੁੰਨੀ ਪਾਪੀ ਆਖਣ ਨਾ, ਇਹ ਕੇਵਲ ਅਖਾਵਤ ਨਹੀਂ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ। ਹੁਣ ਸੋਚ ਫੈਸਲਾ ਕਰ ਕਿ ਤੂੰ ਇਸ ਪਾਪਾਂ ਦੀ ਮੈਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਨੀ ਹੈ ਨਾ ਕਿ ਧੋਣਾ ਹੈ। ਜੇ ਧੋਣਾ ਹੀ ਤਾਂ ਲੈ ਇਹ ਗੁਰੂ ਆਖ ਰਿਹਾ, ਹੁਣ ਆਪਾਂ ਪਿੱਛੋਂ ਕਰਦੇ ਗੁਰੂ ਆਖ ਰਿਹਾ

ਅੰਦਰ ਝਾਤ ਨਹੀਂ ਪਾਈ। ਕਹਿਣ ਲੱਗੇ ਇਸ ਲਈ ਮੈਂ ਤੈਨੂੰ ਬਾਹਰ ਦੀ ਗੱਲ ਤੋਂ ਹੀ ਸਮਝਾਉਣਾ ਚਾਹੁੰਦਾ। ਲੈ ਆਖਰ ਬਾਹਰ ਧੋਣ ਲਈ, ਤਨ ਨੂੰ ਧੋਣ ਲਈ ਤੂੰ ਕੋਈ ਤਰਕੀਬ ਵਰਤੀ ਹੈ? ਜੇ ਬਸਤਰ ਮੈਲੇ ਹੋਏ ਨੇ ਉਹਨਾਂ ਨੂੰ ਧੋਣ ਲਈ ਤੂੰ ਕੋਈ ਸਾਧਨ ਵਰਤਿਆ ਹੈ? ਆਖਰ ਐਵੇਂ ਤੇ ਨਹੀਂ।

ਸਾਰੇ ਸੰਸਾਰ ਅੰਦਰ ਜਿੰਨੇ ਜੀਵ ਨੇ ਉਹ ਅਗਾਂਹ ਦੋ ਹਿੱਸਿਆਂ ਵਿੱਚ ਵੰਡੇ ਹੋਏ ਜਿੰਨੇ ਵੀ ਜੀਵ ਨੇ ਉਹ ਦੋ ਹਿੱਸਿਆਂ ਵਿੱਚ ਫਿਰ ਵੰਡੇ ਹੋਏ ਜਿਹਨੂੰ ਅਸੀਂ ਇਸਤਰੀ ਲਿੰਗ ਤੇ ਪੁਲਿੰਗ ਆਖਦੇ ਹਾਂ ਦੋ ਹਿੱਸਿਆਂ ਵਿੱਚ ਨਰ ਤੇ ਮਦੀ ਬੜੇ ਸੂਖਮ ਢੰਗ ਨਾਲ ਦੋ ਲਫ਼ਜ਼ਾਂ ਵਿੱਚ ਉਸ ਨਰ ਤੇ ਮਦੀ ਪੁਲਿੰਗ ਤੇ ਇਸਤਰੀ ਲਿੰਗ ਨੂੰ ਵਰਤਿਆ ਗਿਆ ਭਾਵ ਸਾਰੇ ਸੰਸਾਰ ਲਈ ਪੁਲਿੰਗ ਮੁਸਤਾਨ ਲਫ਼ਜ਼ ਵੀ ਸਰੀਰ ਹੈ

ਗੁਣ ਕਰਕੇ ਵਰਤਿਆ ਜਾ ਰਿਹਾ। ਕਿਉਂਕਿ ਸੰਸਾਰ ਅੰਦਰ ਦੋ ਹੀ ਸਾਧ ਦੋ ਰੂਪ ਨੇ, ਜੀਵਨ ਨਰ ਤੇ ਮਦੀਨ, ਨਰ ਤੇ ਮਦੀਨ ਦੋ ਰੂਪ। ਇਸ ਲਈ ਦੋ ਲਫ਼ਜ਼ ਵਰਤ ਦਿੱਤੇ ਗਏ, ਭਾਵ ਸਮੁੱਚੇ ਸੰਸਾਰ ਨੇ ਇਹ ਫੈਸਲਾ

ਤੇ ਬਾਹਰਲੇ ਤਨ ਦੇਹ ਨੂੰ ਧੋਣ ਵਾਸਤੇ ਪਾਣੀ ਦੀ ਲੋੜ ਪੈਂਦੀ। ਇੱਥੋਂ ਇੱਕ ਗੱਲ ਹੋਰ ਵੀ ਸਪਸ਼ਟ ਹੋਈ ਕਿ ਪਾਣੀ ਜਿਹੜਾ ਹੈ ਉਹ ਕੇਵਲ ਤਨ ਦੇਹ ਨੂੰ ਹੀ ਧੋ ਸਕਦਾ ਹੈ, ਹੱਥ ਪੈਰ ਨੂੰ ਹੀ ਧੋ ਸਕਦਾ, ਮਨ ਨਹੀਂ ਧੋ ਸਕਦਾ, ਪਾਪਾਂ ਨੂੰ ਨਹੀਂ ਧੋ ਸਕਦਾ, ਗੁਨਾਹਾਂ ਦੀ ਮੈਲ, ਬੁਰੇ ਵਿਚਾਰਾਂ ਦੀ ਮੈਲ, ਵਿਕਾਰਾਂ ਦੀ ਮੈਲ ਨੂੰ ਨਹੀਂ ਧੋ ਸਕਦਾ, ਕੇਵਲ ਤਨ ਨੂੰ ਹੀ ਧੋ ਸਕਦਾ, ਕਿਉਂਕਿ ਮਨੁੱਖ ਨੂੰ ਕੇਵਲ ਤਨ ਦਿਸਦਾ ਹੈ, ਇਸ ਲਈ ਤਨ ਨੂੰ ਹੀ ਸਵਾਰਨ ਦੀ ਕੋਸ਼ਿਸ਼ ਵਿੱਚ ਲੱਗਾ। ਗੁਰੂ ਨੇ ਇੱਕ ਐਗਜ਼ਾਮਪਲ ਦੇ ਦਿੱਤੀ ਕਿ ਹਮੇ ਪਰ ਇਹ ਹੱਥ ਪੈਰ ਤਨ ਦੇ ਕਦੇ ਵੇਖਿਓ, ਆਖਾਂਗੇ ਜਦੋਂ ਤਨ ਆਖਾਂਗੇ ਉਦੋਂ ਤੇਰਾ ਆਖਾਂਗੇ, ਤੇਰਾ ਤਨ, ਤੇਰੀ ਤਨ ਕਦੇ ਆਖਿਆ, ਤੇਰਾ ਤਨ ਬੋਲੇ, ਤੇਰਾ ਤਨ ਆਖਾਂਗੇ, ਤੇਰੀ ਤਨ ਕਦੇ, ਮੇਰਾ ਤਨ, ਮੇਰੀ ਤਨ ਕਦੇ ਨਹੀਂ ਆਖਿਆ, ਤੇ ਜਦੋਂ ਦੇਹ ਆਖਾਂਗੇ ਉਦੋਂ ਕੀ ਆਖਾਂਗੇ, ਤੇਰੀ ਦੇਹ, ਮੇਰੀ ਦੇਹ, ਉਦੋਂ ਕਦੀ ਇਹ ਕਈ ਵਾਰੀ ਆਖਿਆ ਮੇਰਾ ਦੇਹ, ਦੋ ਚੀਜ਼ਾਂ ਨੂੰ ਇਕੱਠੀਆਂ ਸਮੁੱਚੇ ਸੰਸਾਰ ਨੂੰ ਘੇਰੇ ਵਿੱਚ ਲੈਣ ਵਾਸਤੇ ਇਹ ਲਫ਼ਜ਼ ਕਹਿ ਭਰੀਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਗਉੜੀ ਮਹੱਲਾ ਤੀਜਾ। ਇਸ ਯੁਗ ਕਾ ਧਰਮ ਪੜੋ ਤੁਮ ਪਾਈ, ਪੂਰੇ ਗੁਰ ਸਭ ਸੋ ਜੀ ਪਾਈ, ਇੱਥੇ ਅੱਗੇ ਹਰ ਨਾਮ ਸਿਖਾਈ।

ਪਾਇਆ ਜਾਏ। ਮਨ ਤਨ ਫੀਕਾ ਦੂਜੈ ਪਾਏ, ਗੁਰ ਕੈ ਸ਼ਬਦ ਸੱਚ ਲਿਬਲਾਏ। ਹਉਮੈ ਮੈਲਾ ਏ ਸੰਸਾਰ, ਨਿਤ ਤੀਰਥ ਨਹਾਵੈ ਨਾ ਜਾਏ ਅਹੰਕਾਰ। ਬਿਨ ਗੁਰ ਭੇਟੇ ਜਮ ਕਰੇ ਖੁਆਰ, ਸੋ ਜਾਨ ਸਾਚਾ ਜੇ ਹਉਮੈ ਮਾਰੈ। ਗੁਰ ਕੈ ਸ਼ਬਦ ਪੰਚ ਸੰਗਾਰੈ, ਆਪ ਤਰੈ ਸਗਲੇ ਕੁਲ ਤਾਰੈ। ਮਾਇਆ ਮੋਹ ਨਟ ਬਾਜੀ ਪਾਈ, ਮਨਮੁਖ ਅੰਧ ਰਹੇ ਲਪਟਾਈ। ਗੁਰਮੁਖ ਅਲਿਪਤ ਰਹੇ ਲਿਬਲਾਈ, ਬਹੁਤੇ ਭੇਖ ਕਰੈ ਭੇਖ ਤਾਰੀ। ਅੰਤਰ ਤਿਸ਼ਨਾ ਫਿਰੈ ਹੰਕਾਰੀ, ਆਪ ਨ ਚੀਨੈ ਬਾਜੀ ਹਾਰੀ। ਕਾਪੜ ਪਹਿਰ ਕਰੇ ਚਤਰਾਈ, ਮਾਇਆ ਮੋਹ ਅਤ ਪਰਮ ਪੁਲਾਈ। ਬਿਨ ਗੁਰ ਸੇਵੇ ਬਹੁਤ ਦੁੱਖ ਪਾਈ, ਨਾਮ ਰਤੇ ਸਦਾ ਬੈਰਾਗੀ। ਗ੍ਰਹੀ ਅੰਤਰ ਸਾਚ ਲਿਬਲਾਗੀ, ਨਾਨਕ ਸਤਿਗੁਰ ਸੇਵੈ ਸੇ ਬਡ ਭਾਗੀ। ਗੌੜੀ ਮਹੱਲਾ ਤੀਜਾ, ਬ੍ਰਹਮਾ ਮੂਲ ਬੇਦ ਅਭਿਆਸਾ, ਤਿਸਦੇ ਉਪਜੇ ਦੇਵ ਮੋਹ ਪਿਆਸਾ। ਤ੍ਰੈ ਗੁਣ ਪਰਮੇ ਨਾਹੀ ਨਿਜ ਕਰ ਵਾਸਾ, ਹਮ ਹਰ ਰਾਖੇ ਸਤਿਗੁਰੂ ਮਿਲਾਇਆ। ਅਣਦਿਨ ਭਗਤ ਹਰ ਨਾਮ ਦਰੜਾਇਆ ਰਾਉ, ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ। ਪੜ ਵਾਦ ਵਖਾਣੇ ਸਿਰ ਮਾਰੇ ਜਮਕਾਲਾ, ਤਤ ਨਾ ਚੀਨਹੈ ਬੰਨੈ ਪੰਡ ਪਰਾਲਾ। ਮਨਮੁਖ ਅਗਿਆਨ ਕੋ ਮਾਰਗ ਪਾਏ, ਹਰ ਨਾਮ ਵਿਸਾਰਿਆ ਬਹੁ ਕਰਮ ਦਰੜਾਏ। ਭਵ ਜਲ ਡੂਬੇ ਦੂਜੈ ਪਾਏ, ਮਾਇਆ ਕਾ ਮੋਹਤਾਜ ਪੰਡਿਤ ਕਹਾਵੈ। ਬਿਖ ਕਾ ਬਿਖਿਆ ਰਾਤਾ ਬਹੁਤ ਦੁੱਖ ਪਾਵੈ, ਜਮਕਾ ਗਲ ਜੇਵੜਾ ਨਿਤ ਗਾਲ ਸੰਤਾਵੈ। ਗੁਰਮੁਖ ਜਮਕਾਲ ਨੇੜ ਨਾ ਆਵੈ, ਹਉਮੈ ਦੂਜਾ

ਮਹਿਲ ਪਾਵੇ ਸਦ ਹੀ ਨਿਰਮਲ ਸਹਿਜ ਸਮਾਵੇ ਹਾਰੂ ਕਥਾ ਸੁਣੈ ਸੇ ਤਨ ਬੰਤ ਦਿਸਹਿ ਜੁਗ ਮਾਹੀ ਤਿਨ ਕਉ ਸਭ ਨਿਵਹਿ ਅਨ ਦਿਨ ਪੂਜ ਕਰਾਹੀ ਸਹਿਜੇ ਗੁਣ ਰਵਹਿ ਸਾਚੀ ਮਨ ਮਾਹੀ ਪੂਰਾ ਸਤਿਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮੇਟੇ ਚੌਥਾ ਚਿਤ ਲਾਇਆ ਨਾਨਕ ਹਉਮੈ ਮਾਰ ਮੈਂ ਬ੍ਰਹਮ ਮਿਲਾਇਆ ਗਉੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੈ ਬਾਦ ਬਖਾਣੈ ਅੰਤਰ ਤਾਮਸ ਆਪ ਨਾ ਪਛਾਣੈ ਤਾਂ ਪ੍ਰਭ ਪਾਈ ਗੁਰ ਸ਼ਬਦ ਬਖਾਣੈ ਗੁਰ ਸੇਵਾ ਕਰੋ ਫਿਰ ਕਾਲ ਨਾ ਖਾਈ ਮਨਮੁਖ ਖਾਧੇ ਦੂਜੈ ਪਾਈ ਰਹਾਉ ਗੁਰਮੁਖ ਪ੍ਰਾਣੀ ਅਪਰਾਧੀ ਸੀ ਦੇ ਗੁਰ ਕੈ ਸ਼ਬਦ ਅੰਤਰ ਸਹਿਜ ਹਰੀ ਦੇ ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀ ਦੇ ਸਤਿਗੁਰ ਮੇਲੇ ਪ੍ਰਭ ਆਪ ਮਿਲਾਏ ਮੇਰੇ ਪ੍ਰਭ ਸਾਚੇ ਕੈ ਮਨ ਪਾਈ ਹਰ ਗੁਣ ਗਾਵੈ ਸਹਿਜ ਸੁਪਾਈ ਬਿਨ ਗੁਰ ਸਾਚੇ ਪਰਮ ਭੁਲਾਈ ਮਨਮੁਖ ਅੰਧੇ ਸਦਾ ਬਿਖ ਖਾਈ ਜਮ ਡੰਡ ਸਹਿ ਸਦਾ ਦੁਖ ਪਾਈ ਜਮੁਆਨਾ ਜੋ ਹੈ ਹਰ ਕੀ ਸਰਣਾਈ ਹਉਮੈ ਮਾਰ ਸੱਚ ਲਿਵਲਾਈ ਸਦਾ ਰਹੇ ਹਰ ਨਾਮ ਲਿਵਲਾਈ ਸਤਿਗੁਰ ਸੇਵੈ ਸੇ ਜਾਨ ਨਿਰਮਲ ਪਵਿੱਤਾ ਮਨ ਸਿਉ ਮਨ ਮਿਲਾਈ ਸਭ ਜਗ ਜੀਤਾ ਇਨ ਬਿਧ ਕੁਸਲ ਤੀਰੈ ਮੇਰੇ ਮੀਤਾ ਸਤਿਗੁਰੂ ਸੇਵੇ ਸੋ ਫਲ ਪਾਈ ਹਿਰਦੈ ਨਾਮ ਵਿੱਚੋਂ ਆਪ ਗਵਾਈ ਅਨਹਦ ਬਾਣੀ ਸ਼ਬਦ ਬਜਾਈ ਸਤਿਗੁਰ ਤੇ ਕਵਣ ਕਵਣ ਨਾ ਸੀਧੋ ਮੇਰੇ ਪਾਈ ਭਗਤੀ ਵੀ ਸੀਧੇ ਦਰ ਸੋਭਾ ਪਾਈ ਨਾਨਕ ਰਾਮ ਨਾਮ ਵਡਿਆਈ ਗਉੜੀ ਮਹੱਲਾ ਤੀਜਾ ਤ੍ਰੈ ਗੁਣ ਬਖਾਣੇ ਪਰਮ ਨਾ ਜਾਏ ਬੰਧਨ ਨਾ ਟੂਟੈ ਮੁਕਤ ਨਾ ਪਾਈ ਮੁਕਤ ਦਾਤਾ ਸਤਿਗੁਰ ਜੁਗ ਮਾਹੀ ਗੁਰਮੁਖ ਪ੍ਰਾਣੀ ਪਰਮ ਗਵਾਏ ਸਹਿਜ ਧੁਨ ਉਪਜੈ ਹਰ ਲਿਵਲਾਈ ਰਹਾਉ ਤ੍ਰੈ ਗੁਣ ਕਾਲੈ ਕੀ ਸਿਰ ਕਾਰਾ ਨਾਮ ਨਾ ਚੇਤੈ ਉਪਾਵਣ ਹਾਰਾ ਮਰ ਜੰਮਹਿ ਫਿਰ ਵਾਰੋ ਵਾਰਾ ਅੰਧੇ ਗੁਰੂ ਤੇ ਪਰਮ ਨਾ ਜਾਈ ਮੂਲ ਛੋੜ ਲਾਗੇ ਦੂਜੈ ਭਾਈ ਬਿਖ ਕਾ ਮਾਤਾ ਬਿਖ ਮਾਇ ਸਮਾਈ ਮਾਇਆ ਕਾਰ ਮੂਲ ਜੰਤਰ ਪਰਮਾਈ ਹਰ ਜੀਉ ਵਿਸਰਿਆ ਦੂਜੈ ਪਾਈ ਜਿਸ ਨਦਰ ਕਰੇ ਸੋ ਪਾਰ ਮੰਗਤ ਪਾਈ ਅੰਤਰ ਸਾਚ ਬਾਹਰ ਸਾਚ ਵਰਤਾਈ ਅਸਾਚ ਨਾ ਸਪੈ ਜੇ ਕੋ ਰਖੈ ਛਪਾਈ ਗਿਆਨੀ ਬੂਝੈ ਸਹਿਜ ਸੁਭਾਈ ਗੁਰਮੁਖ ਸਾਚ ਰਹਿਆ ਲਿਵਲਾਈ ਹਉਮੈ ਮਾਇਆ ਸ਼ਬਦ ਜਲਾਈ ਮੇਰਾ ਪ੍ਰਭ ਸਾਚਾ ਮੇਲ ਮਿਲਾਈ ਸਤਿਗੁਰ ਦਾਤਾ ਸ਼ਬਦ ਸੁਣਾਈ ਤਾਪ ਤਰਾਖੈ ਠਾਕ ਰਹਾਈ ਪੂਰੇ ਗੁਰ ਤੇ ਸੋ ਜੀ ਪਾਈ ਆਪੇ ਕਰਤਾ ਸ੍ਰੇਸ਼ਟ ਸਿਰਜ ਜਨ ਗੋਈ ਤਿਸ ਬਿਨ ਦੂਜਾ ਵਰਨਾ ਕੋਈ ਨਾਨਕ ਗੁਰਮੁਖ ਬੂਝੈ ਕੋਈ ਗਉੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੈ ਨਾਮੋ ਸੇਵੇ ਨਾਮ ਸਹਿਜ ਸਮਾਵੈ ਅੰਮ੍ਰਿਤ ਨਾਮ ਰਸਨਾ ਨਿਤ ਗਾਵੈ ਜਿਸਨੂੰ ਕਿਰਪਾ ਕਰੇ ਸੋ ਹਾਰ ਰਸ ਪਾਵੈ ਆਨ ਦਿਨ ਹਿਰਦੈ ਜਪੋ ਜਗਦੀਸਾ ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾਉ ਹਿਰਦੈ ਸੁਖ ਭਇਆ ਪ੍ਰਗਾਸ ਗੁਰਮੁਖ ਗਾਵੈ ਸਚ ਗੁਣ ਤਾਸ ਦਾਸਨ ਦਾਸ ਨਿਤ ਹੋਵੈ ਦਾਸ ਗ੍ਰਹਿ ਕੁਟੰਬ ਮਹਿ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੈ ਸੋਈ ਤ੍ਰੈ ਗੁਣ ਮੇਟੇ ਨਿਰਮਲ ਸੋ ਹੋਈ ਸਹਿਜੇ ਸਾਚ ਮਿਲੈ ਪ੍ਰਭ ਸੋਈ ਮੋਹ ਕੁਟੰਬ ਸਿਉ ਪ੍ਰੀਤ ਨ ਹੋਏ ਜਾਂ ਹਿਰਦੈ ਵਸਿਆ ਸਚ ਸੋਏ ਗੁਰਮੁਖ ਮਨ ਬੇਧਿਆ ਆਸਿਰ ਹੋਏ ਹੁਕਮ ਪਛਾਣੈ ਬੂਝੈ ਸਚ ਸੋਏ

ਸਭ ਜਗ ਮਹਿਲੋਏ ਗੁਰਮੁਖ ਬਾਣੀ ਮਿੱਠੀ ਲਾਗੀ ਅੰਤਰ ਬਿਗਸੈ ਅਣ ਦਿਨ ਲਿਵ ਲਾਗੀ ਸਹਿਜੇ ਸੱਚ ਮਿਲਿਆ ਪ੍ਰਸਾਦੀ ਸਤਿਗੁਰ ਪਾਇਆ ਪੂਰੈ ਵਡਭਾਗੀ ਹਉਮੈ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੈ ਰਾਮ ਨਾਮ ਗੁਣਤਾਸ ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ ਜਬ ਹਿਰਦੈ ਰਵਿਆ ਚਰਨ ਨਿਵਾਸ ਜਿਸ ਨਾਮ ਦੀ ਸੂਈ ਜਨ ਪਾਈ ਗੁਰਮੁਖ ਮੇਲੇ ਆਪ ਗਵਾਈ ਹਿਰਦੈ ਸਾਚਾ ਨਾਮ ਵਸਾਈ ਨਾਨਕ ਸਹਿਜੇ ਸਾਜ ਸਮਾਈ ਗਉੜੀ ਮਹੱਲਾ ਤੀਜਾ ਮਨ ਹੀ ਮਨ ਸਵਾਰਿਆ ਭੈ ਸਹਿਜ ਸੁਪਾਈ ਸ਼ਬਦ ਮਨ ਰੰਗਿਆ ਲਿਵਲਾਈ ਨਿਜ ਕਰ ਵਸਿਆ ਪ੍ਰਭ ਕੀ ਰਜਾਈ ਸਤਿਗੁਰ ਸੇਵਿਆਂ ਜਾਇ ਅਭਿਮਾਨ ਗੋਬਿੰਦ ਪਾਈਐ ਗੁਣੀ ਨਿਧਾਨ ਰਹਾਉ ਮਨ ਬੈਰਾਗੀ ਜਾਂ ਸ਼ਬਦ ਪਉ ਖਾਏ ਮੇਰਾ ਪ੍ਰਭ ਨਿਰਮਲਾ ਸਭ ਤੇਰਾ ਤੈ ਰਹਿਆ ਸਮਾਏ ਗੁਰ ਕਿਰਪਾ ਤੇ ਮਿਲੈ ਮਲਾਏ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨ ਵਿਦ ਪਾਇਆ ਜਾਏ ਹਰ ਕਿਰਪਾ ਤੇ ਰਾਮ ਨਾ ਰਾਮ ਗੁਣ ਗਾਏ ਤ੍ਰਿਗ ਬਉ ਜੀਵਨ ਜਿਤ ਹਰ ਨਾਮ ਨ ਲੱਗੇ ਪਿਆਰ ਤ੍ਰਿਗ ਸੇਜਸ ਖਾਲੀ ਕਾਮਣ ਮੋਹ ਗਵਾਰ ਤਿੰਨ ਸਫਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਏ ਹਰ ਨਾਮ ਬਿਨਾ ਮੈਂ ਅਵਰ ਨ ਕੋਏ ਸਤਿਗੁਰ ਤੇ ਹਮ ਗਾਤ ਪਤ ਪਾਈ ਹਰ ਨਾਮ ਧਿਆਇਆ ਦੁਖ ਸਗਲ ਮਿਟਾਈ ਸਦਾ ਆਨੰਦ ਹਰ ਨਾਮ ਲਿਵਲਾਈ ਗੁਰ ਮਿਲਿਆ ਹਮ ਕਉ ਸਰੀਰ ਸੁਧ ਪਾਈ ਹਉਮੈ ਤ੍ਰਿਸ਼ਨਾ ਸਭ ਅਗਨ ਬੁਝਈ ਬਿਨਸੇ ਕ੍ਰੋਧ ਖਿਮਾਂਗ ਹੈ ਲਈ ਹਰ ਆਪੀ ਕਿਰਪਾ ਕਰੀ ਨਾਮ ਦੇਵੈ ਗੁਰਮੁਖ ਰਤਨ ਕੋ ਵਿਰਲਾ ਲੇਵੈ ਨਾਨਕ ਗੁਣ ਗਾਵੈ ਹਰ ਲਖ ਪੇਵੈ ਇਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਬੈਰਾਗਣ ਮਹੱਲਾ ਤੀਜਾ ਸਤਿਗੁਰ ਤੇ ਜੋ ਮੋਹ ਫੇਰੇ ਤੇ ਬੇਮੁਖ ਬੁਰੇ ਦਿਸਨ ਅਣਦਨ ਬੱਧੇ ਮਾਰੀ ਅਨ ਫਿਰ ਬੇਲਾ ਨਾਲ ਹਨ ਹਰ ਹਰ ਰਾਖੋ ਕਿਰਪਾ ਧਾਰ ਸਤਸੰਗਤ ਮਿਲਾਈ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਉ ਸੇ ਭਗਤ ਹਰ ਭਾਵੰਦੇ ਜੋ ਗੁਰਮੁਖ ਭਾਈ ਚਲਨ ਆਪ ਛੋੜ ਸੇਵਾ ਕਰਨ ਜੀਵਤ ਮੂਹੇ ਰਹਨ ਜਿਸ ਦਾ ਪਿੰਡ ਪੁਰਾਣ ਹੈ ਤਿਸ ਕੀ ਸਰਕਾਰ ਉਹ ਕਿਉਂ ਮਨੋ ਵਿਸਾਰੀ ਹੈ ਹਰ ਰੱਖੀਐ ਹਿਰਦੈ ਧਾਰ ਨਾਮ ਮਿਲਿਆ ਹੈ ਪਤ ਪਾਈਐ ਨਾਮ ਮੰਨਿਆ ਸੁਖ ਹੋਏ ਗੁਰਮੁਖ ਸਤਿਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਏ ਸਤਿਗੁਰ ਤੇ ਜੋ ਮੋਹ ਫੇਰੇ ਵੇ ਭਰਮ ਦੇ ਨਾ ਟਿਕਨ ਤਰਤ ਅਸਮਾਨ ਨਾ ਚੱਲਈ ਵਿੱਚ ਵਿਸ਼ਟਾਂ ਪਏ ਪਚਾਨ ਇਹ ਜਗ ਪਰਮ ਭੁਲਾਇਆ ਮੋਹ ਠਗੌਲੀ ਪਾਏ ਜਿੰਨਾ ਸਤਿਗੁਰ ਭੇਟਿਆ ਤਿੰਨ ਨੇੜ ਨਾ ਪਿਟੈ ਮਾਏ ਸਤਿਗੁਰ ਸੇਵਨ ਸੋ ਸੋਹਣੇ ਹਉਮੈ ਮੈਲ ਗਵਾਏ ਸ਼ਬਦ ਰਤੇ ਸੇ ਨਿਰਮਲੇ ਚੱਲਹਿ ਸਤਿਗੁਰ ਪਾਏ ਹਰ ਪ੍ਰਭ ਦਾਤਾ

ਆਦ ਕਰ ਹਲੇ ਮਨ ਪਰਦੇਸੀਆ ਕਿਉਂ ਮਿਲੀਐ ਹਮਾਰ ਮਾਈ ਗੁਰ ਭਾਗ ਪੂਰੈ ਪਾਇਆ ਗਲ ਮਿਲਿਆ ਪਿਆਰਾ ਆਏ ਮਨ ਕਰ ਹਲਾ ਸਤਿਗੁਰ ਪੁਰਖ ਤੇ ਆਏ ਰਹੋ ਮਨ ਕਰ ਹਲਾ ਵਿਚਾਰੀਆ ਹਰ ਰਾਮ ਨਾਮ ਤੇ ਆਏ ਜਿੱਥੈ ਲੇਖਾ ਮੰਗੀਐ ਹਰ ਆਪੇ ਲਏ ਮਿਲਾਏ ਮਨ ਕਰ ਹਲਾਤ ਨਿਰਮਲਾ ਮਲ ਲਾਗੀ ਹੋ ਮੈਂ ਆਈ ਪ੍ਰਤੱਖ ਪਿਰ ਕਰ ਨਾਲ ਪਿਆਰਾ ਵਿਛੜ ਚੋਟਾਂ ਖਾਈ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਭਾਲ ਭਾਲਾਈ ਉਪਾਏ ਕਿਤੈ ਨਾ ਲੱਭਾਈ ਗੁਰ ਹਿਰਦੈ ਹਰ ਦੇਖਾਈ ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵ ਲਾਈ ਕਰ ਜਾਈ ਪਾਵਹਿ ਰੰਗ ਮਹਿਲੀ ਗੁਰ ਮੇਲੇ ਹਰ ਮਹਿਲਾਈ ਮਨ ਕਰ ਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਈ ਪਾਖੰਡ ਲੋਭੀ ਮਾਰੀਐ ਜਮ ਡੰਡ ਦੇ ਸਜਾਈ ਮਨ ਕਰ ਹਲਾ ਮੇਰੇ ਪ੍ਰਾਣ ਤੂੰ ਮੈਲ ਪਾਖੰਡ ਪਰਮ ਗਵਾਈ ਹਰ ਅੰਮ੍ਰਿਤ ਸਾਰ ਗੁਰ ਪੂਰਿਆ ਮਿਲ ਸੰਗਤੀ ਮਲ ਲੈ ਜਾਏ ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਈ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ।

ਨਾ ਹੀ ਕਿਸ ਦਾਤਾ ਜਾਬੇਨ ਆਪਣੋ ਬਾਧਿ ਮੋਹਾ ਆਵੈ ਜਾਏ ਸਦਾ ਜਮ ਜੋਹਾ ਜਾਬੇ ਸਦੇ ਸਭ ਬਿਨਸੇ ਭਰਮਾ ਭੇਦ ਨਾਹੀ ਹੈ ਪਾਰ ਬ੍ਰਹਮਾ ਜਬ ਇਨ ਕਿਛ ਕਰਮਾ ਨੇ ਭੇਦਾ ਤਬ ਤੇ ਦੁਖ ਡੰਡ ਅਰ ਖੇਦਾ ਜਬ ਇਨ ਏਕੋ ਏਕੀ ਬੁਝਿਆ ਤਬ ਤੇ ਇਸ ਨੂੰ ਸਭ ਕਿਛ ਸੁਝਿਆ ਜਬ ਇਹ ਧਾਵੈ ਮਾਇਆ ਅਰਥੀ ਨੈ ਤ੍ਰਿਪਤਾਵੈ ਨੈ ਤਸਲਾਥੀ ਜਬ ਇਸ ਤੇ ਇਹ ਹੋਇਓ ਜਵਲਾ ਪਿਛੈ ਲਾਗ ਚੱਲੀ ਉਠ ਕੌਲਾ ਕਰ ਕਿਰਪਾ ਜੋ ਸਤਿਗੁਰ ਮਿਲਿਓ ਮਨ ਮੰਦਰ ਮਹਿ ਦੀਪਕ ਜਲਿਓ ਜੀਤ ਹਾਰ ਕੀ ਸੋ ਜੀ ਕਰੀ ਤਾਉ ਇਸ ਕਰ ਕੀ ਕੀਮਤ ਪਰੀ ਕਰਨ ਕਰਾਵਨ ਸਭ ਕੁਛ ਏਕੈ ਆਪੇ ਬੁੱਧ ਵਿਚਾਰ ਭਵੇਕੈ ਦੂਰ ਨਾ ਨੇਰੈ ਸਭ ਕੈ ਸੰਗਾ ਸੱਚ ਸਾਲਾਹਣ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾਂ ਗੁਰ ਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ।

ਆਉ ਜਾਸ ਜਪਦ ਜਪਤ ਪਾਉ ਅਪਦਾ ਜਾਈ ਤਾਵਤ ਮਨੁਆ ਆ ਬੈਠਾਈ ਜਾਸ ਜਪਤ ਫਿਰ ਦੁਖ ਨਾ ਲਾਗੈ ਜਾਸ ਜਪਤ ਇਹ ਹਉ ਮੈਂ ਭਾਗੈ ਜਾਸ ਜਪਤ ਵਸ ਆਵੈ ਪੰਚਾ ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ ਬੁਝੈ ਜਾਸ ਜਪਤ ਹਰ ਦਰਗਹਿ ਸਜੈ ਜਾਸ ਜਪਤ ਕੋਟ ਮਿਟੈ ਅਪਰਾਧ ਜਾਸ ਜਪਤ ਹਰ ਹੋਵੈ ਸਾਧ ਜਾਸ ਜਪਤ ਮਨ ਸੀਤਲ ਹੋਵੈ ਜਾਸ ਜਪਤ ਮਲ ਸਗਲੀ ਖੋਵੈ ਜਾਸ ਜਪਤ ਰਤਨ ਹਰ ਮਿਲੈ ਬਹੁਰ ਨਾ ਛੋੜੈ ਹਰ ਸੰਗ ਹਿਲੈ ਜਾਸ ਜਪਤ ਕਈ ਬੈਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਇਹ ਅਗਨ ਨਾ ਪੋਹਤ ਜਾਸ ਜਪਤ ਇਹ ਕਾਲ ਨਾ ਜੋਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁੱਖ ਲਾਥਾ ਜਾਸ ਜਪਤ ਮੁਸ਼ਕਲ ਕਛੂ ਨਾ ਬਣੈ ਜਾਸ ਜਪਤ ਸੁਣ ਅਨਹਾਤ ਧੁਨੈ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸੀਧਾ ਹੋਏ ਗੌਰ ਸ਼ੁਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕੈ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਿਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੇ ਅੰਤਰ ਧਾਰੈ ਪੰਚ ਜਨਾ ਸੋ ਸੰਗ ਨਿਵਾਰੈ ਦਸ ਇੰਦਰੀ ਕਰ ਰਾਖੈ ਵਾਸ ਤਾਂ ਕੈ ਆਤਮੈ ਹੋਈ ਪ੍ਰਗਾਸ ਐਸੀ ਦ੍ਰਿੜਤਾ ਤਾਂ ਕੈ ਹੋਈ ਜਾਂ ਕੋ ਦਇਆ ਮਇਆ ਪ੍ਰਭ ਸੋਈ ਰਹਾਉ ਸਾਜਨ ਦੁਸ਼ਟ ਜਾਂ ਕੈ ਇਕ ਸਮਾਨੈ ਏਕ ਜੇਤਾ ਬੋਲਣ ਤੇਤਾ ਗਿਆਨੈ

ਸ੍ਰੀ ਜਪਨਾਮ ਸਹਿਜੇ ਪੂਜਨ ਸਹਿਜੇ ਪਾਉ ਸਹਿਜੇ ਮਿਟਿਓ ਸਗਲ ਲਰਾਉ ਸਹਿਜੇ ਹੋਆ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮਨ ਸੰਗ ਸਹਿਜੇ ਗ੍ਰਹਿ ਮਹਿ ਸਹਿਜੋ ਉਦਾਸੀ ਸਹਿਜੇ ਦੁਬਧਾ ਤਨ ਕੀ ਨਾਸੀ ਜਾਂ ਕਹਿ ਸਹਿਜ ਮਨ ਅਨ ਭਇਆ ਆਨੰਦ ਤਾਂ ਕਉ ਪੇਟਿਆ ਪਰਮਾਨੰਦ ਸਹਿਜੇ ਅੰਮ੍ਰਿਤ ਪੀਓ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿਜ ਕਥਾ ਮਹਿ ਆਤਮ ਰਸਿਆ ਤੈਂ ਕੈ ਸੰਗ ਅਬਨਾਸੀ ਵਸਿਆ ਸਹਿਜੇ ਆਸਣ ਆਸਰ ਪਾਇਆ ਸਹਿਜੇ ਅਨਹਦ ਅਨਹਤ ਸ਼ਬਦ ਵਜਾਇਆ ਸਹਿਜੇ ਰੁਣ ਚੁਣ ਕਾਰ ਸੁਹਾਇਆ ਤਾਂ ਕੈ ਕਰ ਪਾਰ ਬ੍ਰਹਮ ਸੁਮਾਇਆ ਸਹਿਜੇ ਜਾਂ ਕੋ ਪਰਿਓ ਕਰਮਾ ਸਹਿਜੇ ਗੁਰ ਭੇਟਿਓ ਸਚ ਧਰਮਾ ਜਾਂ ਕੈ ਸਹਿਜ ਭਇਆ ਸੋ ਜਾਣੈ ਨਾਨਕ ਦਾਸ ਤਾਂ ਕੈ ਕੁਰਬਾਣੈ ਗੌੜੀ ਮਹੱਲਾ ਪੰਜਵਾ ਪ੍ਰਥਮੇ ਗਰਭ ਵਾਸਤੇ ਟਰਿਆ ਪੁੱਤਰ ਕਲਤਰ ਕੁਟੰਬ ਸੰਗ ਜੁਰਿਆ ਭੋਜਨ ਅਨਕ ਪ੍ਰਕਾਰ ਬਹੁ ਖਪਰੇ ਸਰਪੁਰ ਗਵਨ ਕਰਹਿੰਗੇ ਬਪਰੇ ਕਵਨ ਅਸਥਾਨ ਜੋ ਕਬੋ ਨ ਟਰੇ ਕਵਨ ਸ਼ਬਦ ਜੈਤ ਦੁਰਮਤ ਹਰੈ ਰਹਾਉ ਇੰਦਰੇ ਪੁਰੀ ਮੈਂ ਸਰਪੁਰ ਮਰਨਾ ਬ੍ਰਹਮਪੁਰੀ ਇੰਨਹਿ ਚਲ ਨਹੀਂ ਰਹਿਣਾ ਸ਼ਿਵਪੁਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿਨਸ ਬਿਤਾਲਾ ਗੇਰ ਤਾਰ ਧਾਰਨ ਗਗਨ ਅਰ ਤਾਰੀ ਰਵ ਸਸ ਪਵਨ ਪਾਵਕ ਨਿਰਾਰੇ

ਜੋ ਇਸ ਮਾਰੇ ਸੋ ਅਨਦਨ ਜਾਗਾ, ਜੋ ਇਸ ਮਾਰੇ ਸੋ ਜੀਵਨ ਮੁਕਤਾ, ਜੋ ਇਸ ਮਾਰੇ ਤਿਸ ਕੀ ਨਿਰਮਲ ਜੋਤਾ, ਜੋ ਇਸ ਮਾਰੇ ਸੋਈ ਸੁਗਿਆਨੀ, ਜੋ ਇਸ ਮਾਰੇ ਸੋ ਸਹਿਜ ਧਿਆਨੀ, ਇਸ ਮਾਰੀ ਬਿਨ ਥਾਏ ਨਾ ਪਰੈ, ਕੋਟ ਕਰਮ ਜਾਪ ਤਪ ਕਰੈ, ਇਸ ਮਾਰੀ ਬਿਨ ਜਨਮ ਨਾ ਮਿਟੈ, ਇਸ ਮਾਰੀ ਬਿਨ ਜਮ ਤੇ ਨਹੀਂ ਛੁਟੈ।

ਸਾਰੀ ਏਕ ਨਿਮਖ ਜੋ ਸਿਮਰਨ ਮਹਿ ਜੀਆ ਕੋਟ ਦਿਨ ਸ ਲਾਖ ਸਦਾ ਥਿਰਥੀਆ ਰਹਾਉ ਬਿਨ ਸਿਮਰਨ ਤ੍ਰਿਗ ਕਰਮ ਕਰਾਸ ਕਾਗ ਬਤਨ ਬਿਸ਼ਟਾ ਮਹਿ ਬਾਸ ਬਿਨ ਸਿਮਰਨ ਭਈ ਕੂਕਰ ਰਾ ਕਾਮ ਸਾਕਤ ਬੇਸੁਆ ਪੂਤ ਨੈ ਨਾਮ ਬਿਨ ਸਿਮਰਨ ਜੈਸੇ ਸਿੰਘ ਸਤਾਰਾ ਬੋਲੇ ਕੂਰ ਸਾਕਤ ਮੁਖਕਾਰਾ ਬਿਨ ਸਿਮਰਨ ਗਰ ਤਬਕੀ ਨਿਆਈ ਸਾਕਤ ਥਾਨ ਪ੍ਰਹਿਟ ਫਿਰਾਈ ਬਿਨ ਸਿਮਰਨ ਕੂਕਰ ਹਰ ਕਾਇਆ ਸਾਕਤ ਲੁਭੀ ਬੰਦ ਨ ਪਾਇਆ ਬਿਨ ਸਿਮਰਨ ਆਤਮ ਹੈ ਆਤਮ ਘਾਤੀ ਸਾਕਤ ਨੀਚ ਤਿਸ ਕੋਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤਿਸ ਸਾਤ ਸੰਗ ਮਿਲਾਇਆ ਕਹੋ ਨਾਨਕ ਗੋਰ ਜਗਤ ਤਰਾਇਆ ਗੌੜੀ ਮਹੱਲਾ ਪੰਜਵਾਂ ਗੁਰ ਕੈ ਬਚਨ ਮੋਹੇ ਪਰਮ ਗਤ ਪਾਈ ਗੁਰਪੂਰੈ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਉ ਮੋਹਿ ਨਾਉ ਗੁਰਪ੍ਰਸਾਦ ਮੋਹੇ ਮਿਲਿਆ ਥਾਉ ਰਹਾਉ ਗੁਰ ਕੈ ਬਚਨ ਸੁਣ ਰਸਨ ਬਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰ ਕੈ ਬਚਨ ਕੀਨੋ ਰਾਜ ਜੋਗ ਗੁਰ ਕੈ ਬਚਨ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿੱਧ ਗੁਰ ਕੈ ਬਚਨ ਪਾਇਆ ਨਾਉ ਨਿਧ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕੱਟੀਐ ਜਮ ਕੀ ਫਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ ਤਿਸ ਗੁਰ ਕਉ ਸਿਮਰਉ ਸਾਸ ਸਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਰਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਗੁਰ ਕੀ ਰੇਣ ਨਿਤ ਮੱਜਨ ਕਰਉ ਜਨਮ ਜਨਮ ਕੀ ਹਉ ਮੈਂ ਮਲ ਹਰਉ ਤਿਸ ਗੁਰ ਕਉ ਚੁਲਾਵੋ ਪਾਖਾ ਮਹਾਗਨ ਤੇ ਹਾਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਟੋਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀ ਸੋਮਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੋਕੋ ਦੀਨਾ ਜੀਓ ਆਪਣਾ ਦਾਸ ਦਾ ਆਪੇ ਮੁੱਲ ਲੀਓ ਆਪੇ ਲਾਇਓ ਆਪਣਾ ਪਿਆਰੂ ਸਦਾ ਸਦਾ ਤਿਸ ਗੁਰ ਕਉ ਕਰੀ ਨਮਸਕਾਰ ਕਲ ਕਲੇਸ਼ ਪੈ ਬ੍ਰਹਮ ਦੁਖਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੌੜੀ ਮਹੱਲਾ ਪੰਜਵਾਂ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇ ਹਰ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹਰਾਉ ਨਾਮ ਬਿਨਾ ਜੋ ਪਹਿਰੈ ਖਾਈ ਜਿਉਂ ਕੂਕਰ ਜੂਠਨ ਮਹਿ ਪਾਈ ਨਾਮ ਬਿਨਾ ਜੇਤਾ ਵਿਵਹਾਰੂ ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨੈ ਨਹੀਂ ਤਨ ਮਹਿ ਰੋਗ ਨਾਮ ਤਿਆਗ ਕਰੇ ਅਨਕਾਜ ਬਿਨ ਸਜਾਏ ਝੂਠੇ ਸਭ ਸਾ ਪਾਜ ਨਾਮ ਸੰਗ ਮਨ ਪ੍ਰੀਤ ਨ ਲਾਵੇ ਕੋਟ ਕਰਮ ਕਰ ਤੋ ਨਰਕ ਜਾਵੇ ਹਰ ਕਾ ਨਾਮ ਜਿਨ ਮਨ ਨਾ ਅਰਾਧਾ ਚੋਰ ਕੀ ਨਿਆਈ ਜਮ ਪੁਰ ਬਾਧਾ ਲਾਖ ਅਡੰਬਰ ਬਹੁਤ ਵਿਸਤਾਰ ਨਾਮ ਬਿਨਾ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ ਨਾਨਕ ਜਸ ਦੇ ਗੌੜੀ ਮਹੱਲਾ ਪੰਜਵਾਂ ਆਦ ਮਧ ਜੋ ਅੰਤ ਨਿਭਾਹੇ ਸੋ ਸਾਜਨ ਮੇਰਾ ਮਨ ਚਾਹੇ ਹਰ ਕੀ ਪ੍ਰੀਤ ਸਦਾ ਸੰਗ ਚਾਲੈ ਦਇਆਲ ਪੁਰਖ ਪੂਰਨ ਪ੍ਰਤਪਾਲੈ ਰਹਾਉ ਬਿਨ ਸਤ ਨਾਹੀ ਛੋੜ ਨਾ ਜਾਈ ਜਹਾਂ ਪੇਖਾ ਤਹਿ ਰਹਿਆ ਸਮਾਈ ਸੁੰਦਰ ਸੁਗੜ ਚਤੁਰ ਜੀ ਦਾਤਾ ਪਾਈ ਪੂਤ ਪਿਤਾ ਪ੍ਰਭ ਮਾਤਾ

ਆਲੋ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਕਮਲ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵ ਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹੋ ਨਾਨਕ ਹਰ ਹਰ ਪਦ ਚੀਨ ਸਰਬਸ ਨਾਮ ਭਗਤ ਕਉ ਦੀਨ ਰਾਗ ਗੌੜੀ ਮਾਜੂ ਮਹੱਲਾ ਪੰਜਵਾਂ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ ਸੇਈ ਹੋਏ ਭਗਤ ਜਿਨ੍ਹਾਂ ਕਿਰ ਪਾਰੀਆ ਹਉ ਵਾਰੀਆ ਹਰ ਵਾਰੀਆ ਰਹਾਓ ਸੁਣ ਸੁਣ ਪੰਥ ਡਰਾਵੋ ਬਹੁਤ ਪਹਿਹਾਰੀਆ ਮੈਂ ਤੱਕੀ ਓਟ ਸੰਤਾਂ ਲਿਹ ਉਭਾਰੀਆ ਮੋਹਨ ਲਾਲ ਅਨੂਪ ਸਰਬ ਸਾਧਾਰੀਆ ਗੌਰ ਨਿਵ ਨਿਵ ਲਾਗੋ ਪਾਏ ਬਿਹ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇੱਕ ਸਬਲਿਹਾਰੀਆ ਸਭ ਗੁਣ ਕਿਸ ਹੀ ਨਾਹੀ ਹਰਪੂਰ ਭੰਡਾਰੀਆ ਚਹੁ ਦਿਸ ਜਪੀਆ ਨਾਉ ਸੂਖ ਸਵਾਰੀਆ ਮੈਂ ਆਹੀ ਓੜ ਤੁਹਾਰੂ ਨਾਨਕ ਬਲਿਹਾਰੀਆ ਗੁਰ ਕਾਢਿਓ ਪੂਜਾ ਪਸਾਰ ਮੋਹ ਕੁਪਾਰੀਆ ਮੈਂ ਜਿੱਤਿਓ ਜਨਮ ਅਪਾਰੂ ਬਹੁਰ ਨਾ ਹਾਰੀਆ ਮੈਂ ਪਾਇਓ ਸਰਬ ਨਿਧਾਨ ਅਕਥ ਕਥਾਰੀਆ ਹਰ ਦਰਗਹਿ ਸੁਭਾਵੰਤ ਬਾਹਾਂ ਲੁਡਾਰੀਆ ਜਨ ਨਾਨਕ ਲੱਦਾ ਰਤਨ ਅਮੋਲ ਅਪਾਰੀਆ ਗੁਰ ਸੇਵਾ ਭਉ ਜਲ ਤਰੀਐ ਕਹੂੰ ਪੁਕਾਰੀਆ ਗੌੜੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਪ ਜੇ ਬਾਹਰੇਕ ਮੰਗੋ ਰਾਓ ਤਜ ਹਉ ਮੈਂ ਗੁਰ ਗਿਆਨ ਭਜੋ ਮਿਲ ਸੰਗਤ ਤੋਰ ਕਰਮ ਲਿਖਿਓ ਜੋ ਦਿਸੈ ਸੋ ਸੰਗ ਨ ਗਇਓ ਸਾਕਤ ਮੂੜ ਲੱਗੇ ਪਚਮੋਇਓ ਮੋਹਨ ਨਾਮ ਸਦਾ ਰਵ ਰਹਿਓ ਕੋਟ ਮਧੇ ਕਿਨੇ ਗੁਰਮੁਖ ਲਹਿਓ ਸਹਾਰ ਸੰਤਨ ਕਰ ਨਮੋ ਨਮੋ ਨਨਦ ਪਾਵੈ ਤੁਲ ਸੁਖੋ ਨੈਣ ਅਲੋਭ ਸਾਧ ਜਨਉ ਹਿਰਦੈ ਗਾਵੋ ਨਾਮ ਨਿਦਉ ਕਾਮ ਕ੍ਰੋਧ ਲੋਭ ਮੋਹ ਤਜਉ ਜਨਮ ਮਰਨ ਦੋਹ ਤੇ ਰਹਿਓ ਦੁਖ ਅੰਧੇਰਾ ਕਰਤੇ ਮਿਟਿਓ ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ ਜਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮਹੱਲਾ ਪੰਜਵਾਂ ਗੌੜੀ ਹਰ ਹਰ ਗੁਰ ਗੁਰ ਕਰਤ ਪਰਮ ਗਏ ਮੇਰੇ ਮਨ ਸਭ ਸੁਖ ਪਾਇਓ ਰਹਾਉ ਬਲ ਤੋ ਜਲ ਤੋ ਤੋ ਕਿਆ ਗੁਰ ਚੰਦਨ ਸੀਤ ਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਪਾਵਕ ਸਾਗਰ ਗਹਿਰੂ ਹਰ ਚੰਦਨ ਹਰ ਸੰਤਨ ਨਾਮ

ਸਹਚਾਰ ਕੁਲੀਨਾ ਮਨ ਮੈਂ ਹੋਏ ਗੁਮਾਨੀ ਜਿਉਂ ਉਲਝਾਇਓ ਬਾਦ ਬੁੱਧ ਕਾ ਮਰਤਿਆ ਨਹੀਂ ਬਿਸਰਾਨੀ ਭਾਈ ਮੀਤ ਬੰਧ ਪਸਖੇ ਪਾਛੇ ਤੈਨੂੰ ਕਉ ਸੰਪਾਨੀ ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ ਅਹੰ ਬੁੱਧ ਸੁਚ ਕਰਮ ਕਰ ਇਹ ਬੰਧਨ ਬੰਧਾਨੀ ਦਇਆਲ ਪੁਰਖ ਕਿਰਪਾ ਕਰ

ਜਗ ਗੌੜੀ ਪੂਰਬੀ ਸੰਤ ਮਹੱਲਾ ਪਹਿਲਾ ਮੁੰਦ ਰੈਣ ਦਸੇਲੜੀਆ ਜੀਓ ਨੀਂਦ ਨ ਆਵੈ ਸਾ ਤਨ ਦੁਬਲੀਆ ਜੀਓ ਪਿਰ ਕਹਿ ਹਾਵੈ ਧਨ ਦੀ ਦੁਬਲ ਧਨ ਥੀ ਦੁਬਲ ਕੰਤ ਹਾਵੈ ਕੇਵ ਨੈਣੀ ਦੇਖੈ ਸ਼ਿੰਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੈ ਨਾ ਲੇਖੈ

ਬਿਨ ਘਰ ਵਾਸ ਨਾਹੀਂ ਪੁੱਛੋ ਸਖੀ ਸਹੇਲੀਆ ਬਿਨ ਨਾਮ ਪ੍ਰੀਤ ਪਿਆਰ ਨਾਹੀਂ ਵਿਸ ਬਸ ਹੈ ਸਾਚ ਸਹੇਲੀਆ ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਚਹੁ ਸਹੁ ਜਾਣਿਆ ਨਾਨਕ ਨਾਮ ਨਾ ਛੁੱਡੈ ਸਾ ਤਨ ਨਾਮ ਸਹਿਜ ਸਮਾਣੀਆ ਮਿਲ ਸਖੀ ਸਹੇਲੜੀਓ ਹਮ ਪਿਰ ਰਾਵੇਹਾ ਗੁਰ ਪੁੱਛ ਲਿਖਾਉਂਗੀ ਜੀਓ ਸ਼ਬਦ ਸੁਨੇਹਾ ਸ਼ਬਦ ਸਾਚਾ ਗੁਰ ਦਿਖਾਇਆ ਮਨਮੁਖੀ ਪਛਤਾਣੀਆ ਨਿਕਸ ਜਾ ਤੌਰ ਹੈ ਆਖਿਰ ਜਾਮ ਸਾਚ ਪਛਾਣਿਆ ਸੱਚ ਕੀ ਮਤ ਸਦਾ ਨੌਤਨ ਸ਼ਬਦ ਨੇ ਨਵੇ ਲਓ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀ ਹੋ ਮੇਰੀ ਅਛ ਪੁੰਨੀ ਜੀਓ ਹਮ ਕਰ ਸਾਜਨ ਆਇਆ ਮਿਲ ਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਹਸੀ ਮੁੰਦ ਮਨ ਉਹ ਮਾਹਿਓ ਸਾਜਨ ਰਹੰਸੇ ਦੁਸ਼ਟ ਵਿਆਪੇ ਸਾਚ ਸਾ ਜਪ ਸਚ ਲਾਹੋ ਕਰ ਜੋੜ ਸਾ ਤਨ ਕਰੈ ਬਿਨਤੀ ਰਹਿਣ ਦਿਨ ਦਿਨ ਰਸ ਭਿੰਨੀਆ ਨਾਨਕ ਫਿਰ ਤਨ ਕਰੈ ਰਲੀਆਂ ਅਛ ਮੇਰੀ ਪੁੰਨੀਆ ਗੌੜੀ ਸ਼ੰਤ ਮਹੱਲਾ ਪਹਿਲਾ ਸੁਣ ਨਾ ਪ੍ਰਭੂ ਜੀਓ ਇਹ ਕੱਲੜੀ ਬਨ ਮਾਹੇ ਕਿਉਂ ਧੀ ਰਹਿ ਗਈ ਨਾ ਬਿਨਾ ਪ੍ਰਭ ਬੇ ਪਰਵਾਹੇ ਧਨ ਨਾ ਬਾਜੋ ਰਹਿ ਨਾ ਸਕੈ ਬਿਖਮ ਰਹਿਣ ਕਨੇਰੀਆਂ ਨੈਣੀ ਦਿਆਵੈ ਪ੍ਰੇਮ ਭਾਵੈ ਸੁਣ ਬੇਨੰਤੀ ਮੇਰੀਆਂ ਬਾਜੋ ਪਿਆਰੇ ਕੋਇ ਨਾ ਸਾਰੇ ਇੱਕ ਲੜੀ ਕੁਰਲਾਏ ਨਾਨਕ ਸਾ ਤਨ ਮਿਲੈ ਮਲਾਈ ਬਿਨ ਪ੍ਰੀਤਮ ਦੁੱਖ ਪਾਏ ਫਿਰ ਛੋਡਿਆੜੀ ਜੀਓ ਕਵਣ ਮਿਲਾਵੈ ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੈ ਸ਼ਬਦੇ ਸੁਹਾਵੈ ਤਾਂ ਪਤ ਪਾਵੈ ਦੀਪਕ ਦੇ ਉਜਾਰੈ ਸੁਣ ਸਖੀ ਸਹੇਲੀ ਸਾਚ ਸਹੇਲੀ ਸਾਚੇ ਕੇ ਗੁਣ ਸਾਰੇ ਸਤਿਗੁਰ ਮਿਲੀ ਤਾਂ ਪਿਰ ਰਾਵੀ ਬਿਖਸੀ ਅੰਮ੍ਰਿਤ ਬਾਣੀ ਨਾਨਕ ਸਾ ਧਨ ਤਾਂ ਪਿਰ ਰਾਵੈ ਜਾਂ ਤਿਸ ਕਹਿ ਮਨ ਪਾਣੀ ਮਾਇਆ ਮੋਹਣੀ ਨੀ ਕਰੀਆਂ ਜੀਓ ਕੂੜ ਮੁੱਠੀ ਕੂੜਿਆਰੀ ਕਿਉਂ ਖੂਲੈ ਗਲ ਜੇ ਵੜੀਆਂ ਜੀਓ ਬਿਨ ਗੁਰ ਅਤ ਪਿਆਰੇ ਹਰ ਪ੍ਰਭ ਪਿਆਰੇ ਸ਼ਬਦ ਵਿਚਾਰੇ ਤਸੀ ਕਾਸੂ ਹੋਵੇ ਪੁੰਨ ਦਾਨ ਅਨੇਕ ਨਾਵਣ ਕਿਉਂ ਅੰਤਰ ਮਲਤ ਹੋਵੇ ਨਾਮ ਬਿਨਾਂਗਤ ਕੋਈ ਨਾ ਪਾਵੇ ਹਠ ਨਿਗ੍ਰਹਿ ਬੇ ਬਾਣੇ ਨਾਨਕ ਸਚਕਾਰ ਸ਼ਬਦ ਸੰਜਾਪੈ ਦੁਬਧਾ ਮਹਿਲ ਕੇ ਜਾਣੇ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੂ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਾਪਾਰੂ ਨਾਮ ਕਾ ਵਾਪਾਰ ਮਿੱਠਾ ਭਗਤ ਲਾਹ ਅਨ ਦੇ ਨਉ ਤਿਸ ਬਾਜ ਵਖਰ ਕੋਏ ਨਾ ਸੂਜੈ ਨਾਮ ਸੇ ਲੇਵਹੁ ਖਿਨ ਖਿਨਉ

ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਾਤ ਹਨ ਬਿਨੋ ਕਰੇ ਜੀਓ ਹਰ ਕੇ ਗੁਣ ਸਾਰੀ ਖਿਨ ਪਲ ਰਹਿ ਨਾ ਸਕੈ ਜੀਓ ਬਿਨ ਹਰ ਪਿਆਰੀ ਰੀ ਬਿਨ ਹਰ ਪਿਆਰੀ ਰਹਿ ਨਾ ਸਕੈ ਗੁਰ ਬਿਨ ਮਹਿਲ ਨਾ ਪਾਈਐ ਜੋ ਗੁਰ ਕਹੈ ਸੋਈ ਪਰ ਕੀਜੈ ਤ੍ਰਿਸ਼ਨ

ਆਪ ਮਿਲਾਏ। ਧਨ ਰੈਣ ਸੁਹੇਲੀਆਂ ਜੀਓ, ਹਰ ਸਿਉਂ ਚਿੱਤ ਲਾਏ। ਸਤਿਗੁਰ ਸੇਵੇ ਭਾਉ ਕਰੇ ਜੀਓ, ਵਿੱਚੋਂ ਆਪ ਗਵਾਏ। ਵਿੱਚੋਂ ਆਪ ਗਵਾਏ ਹਰ ਗੁਣ ਗਾਏ, ਅਣਦਿਨ ਲਾਗਾ ਪਾਉ। ਸੁਣ ਸਖੀ ਸਹੇਲੀ ਜੀ ਕੀ ਮਿਲੀ, ਗੁਰ ਕੈ ਸਹਿ ਸ਼ਬਦ ਸਮਾਉ। ਹਰ ਗੁਣ ਸਾਰੀ ਤਾਂ ਕੰਤ ਪਿਆਰੀ, ਨਾਮੇ ਤਰੀ ਪਿਆਰੂ। ਨਾਨਕ ਕਾਮਣ ਨਾਮ ਪਿਆਰੀ, ਰਾਮ ਨਾਮ ਗਲਹਾਰੂ। ਧਨ ਏ ਕੱਲੜੀ ਜੀਓ, ਨਾ ਬਿਨਾ ਬਿਨ ਨਾ ਪਿਆਰੇ। ਦੂਜੇ ਪਾਏ ਮੁੱਠੀ ਜੀਓ, ਬਿਨ ਗੁਰ ਸ਼ਬਦ ਕਰਾਰੇ। ਬਿਨ ਸ਼ਬਦ ਪਿਆਰੇ ਕੌਣ ਦੁਤਰ ਤਾਰੇ, ਮਹਾ ਮਾਇਆ ਮੋਹ ਖਵਾਈ। ਕੂੜ ਵਿਗੂਤੀ ਤਾਂ ਪਿਰ ਮੁਤੀ, ਸਾ ਧਨ ਮਹਿਲ ਨਾ ਪਾਈ। ਗੁਰ ਸ਼ਬਦੇ ਰਾਤੀ ਸਹਿਜੇ ਮਾਤੀ, ਅਨ ਦਿਨ ਰਹੇ ਸਮਾਏ। ਨਾਨਕ ਕਾਮਣ ਸਦਾ ਰੰਗ ਰਾਤੀ, ਹਰ ਸਿਉਂ ਹਰ ਜੀਓ ਆਪ ਮਿਲਾਏ। ਤਾਂ ਮਿਲੀਆ ਹਰ ਮੇਲੇ ਜੀਓ, ਹਰ ਬਿਨ ਕਵਣ ਮਿਲਾਏ। ਬਿਨ ਗੁਰ ਪ੍ਰੀਤਮ ਆਪਣੇ ਜੀਓ, ਕੌਣ ਭਰਮ ਚੁਕਾਏ। ਗੁਰ ਭਰਮ ਚੁਕਾਏ ਅਮਲੀਆ ਮਾਏ, ਤਾਂ ਸਾ ਧਨ ਸੁਖ ਪਾਏ। ਗੁਰ ਸੇਵਾ ਬਿਨ ਕੋਰ ਅੰਧਾਰ, ਬਿਨ ਗੁਰ ਮਗ ਨਾ ਪਾਏ। ਕਾਮਣ ਰੰਗ ਰਾਤੀ ਸਹਿਜੇ ਮਾਤੀ, ਗੁਰ ਕੈ ਸ਼ਬਦ ਵਿਚਾਰੇ। ਨਾਨਕ ਕਾਮਣ ਹਰ ਵਰ ਪਾਇਆ, ਗੁਰ ਕੈ ਸਾ ਭਾਈ ਪਿਆਰੇ। ਗੌੜੀ ਮਹੱਲਾ ਤੀਜਾ, ਫਿਰ ਬਿਨ ਖਰੀ ਨਿਮਾਣੀ ਜੀਓ, ਬਿਨ ਪਿਰ ਕਿਉਂ ਜੀਵਾ ਮੇਰੀ ਮਾਈ। ਫਿਰ ਬਿਨ ਨੀਂਦ ਨਾ ਆਵੈ ਜੀਓ, ਕਾਪੜ ਤਨ ਨਾ ਸੁਹਾਈ। ਕਾਪੜ ਤਨ ਸੁਹਾਵੈ ਜਾਂ ਪਿਰ ਪਾਵੈ, ਗੁਰਮਤੀ ਚਿਤ ਲਾਈਐ। ਸਦਾ ਸੁਹਾਗਣ ਜਾਂ ਸਤਿਗੁਰ ਸੇਵੈ, ਗੁਰ ਕੈ ਅੰਤ ਸਮਾਈਐ।

ਪਿਆਰੇ ਸਾਤ ਹਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ ਅਨਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹੋ ਮੈਂ ਮਾਰੇ ਇਨ ਬਿਦਮ ਲੋਹ ਪਿਆਰੇ ਸਾਤ ਹਨ ਸੁਹਾਗਣ ਸਦਾ ਰੰਗ ਰਾਤੀ ਸੱਚੇ ਨਾਮ ਪਿਆਰੇ ਆਪਣੇ ਗੁਰਮਿਲ ਰਹੀਐ ਅੰਮ੍ਰਿਤ ਗਹੀਐ ਦੁਬਦਾ ਮਾਰ ਨਿਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁੱਖ ਵਿਸਾਰੇ ਕਾਮਣ ਪਿਰ ਭੁੱਲੀ ਜੀਓ ਮਾਇਆ ਮੋਹ ਪਿਆਰੇ ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂੜਿਆਰੇ ਕੂੜ ਨਿਵਾਰੇ ਗੁਰਮੁਖ ਸਾਰੇ ਗੁਰਮਤ ਸਾਰੇ ਜੂਏ ਜਨਮ ਨਾ ਹਾਰੇ ਗੁਰ ਸ਼ਬਦ ਸੇਵੇ ਸੱਚ ਸਮਾਵੈ ਵਿੱਚੋਂ ਹੋਮੈ ਮਾਰੇ ਹਰ ਕਾ ਨਾਮ ਹਿਰਦੈ ਵਸਾਏ ਐਸਾ ਕਰੇ ਸਿੰਗਾਰੂ ਨਾਨਕ ਕਾਮਣ ਸਹਿ ਸੁਮਾਣੀ ਜਿਸ ਸਾਚਾ ਨਾਮ ਆਧਾਰੂ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੈ ਜੀਓ ਪਾਵੈ ਅੰਨ ਨਾ ਪਾਣੀ

ਬਿਨਗੁਰ ਅਤ ਪਿਆਰੇ ਮੁੰਦ ਇਆਣੀ ਭੋਲੀ ਨਿਗੁਣੀਆਂ ਜੀਓ ਪਿਆਰੇ ਅਗਮ ਅਪਾਰਾ ਆਪੇ ਮੇਲ ਮਿਲੀਆ ਜੀਓ ਆਪੇ ਸਿਰ ਬਖਸ਼ਣ ਹਾਰਾ ਅਵਗੁਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਘਟ ਘਟ ਰਹਿਆ ਸਮਾਈ ਪ੍ਰੇਮ ਪ੍ਰੀਤ ਭਾਈ ਭਗਤੀ ਪਾਈਐ ਸਤਿਗੁਰ ਬੂਝ ਬਜਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰੂ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾਰ, ਕੇਤੇ ਤੇਰੇ ਵਾਵਣਹਾਰੇ। ਕੇਤੇ ਤੇਰੇ ਰਾਗ ਭਰੀ ਸੰ ਕਹੀ ਅਨ, ਕੇਤੇ ਤੇਰੇ ਗਾਵਣਹਾਰੇ। ਗਾਵਣ ਤੁਧਨੋ ਪਵਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੀ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ। ਗਾਵਣ ਤੁਧਨੋ ਪੰਡਿਤ ਪੜ੍ਹਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵਣ ਤੁਧਨੋ ਮੋਹਣੀਆਂ ਮਨ ਮੋਹਣ, ਸੁਰਗ ਮਛ ਪਾਇਆਲੇ। ਗਾਵਣ ਤੁਧਨੋ ਉਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਂਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਣ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਹੀ। ਹੈ ਪ੍ਰੀ ਹੋਸੀ ਜਾਇ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੋਹਣ ਵੱਡਾ ਅੱਖ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਬਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਣ ਸਿੱਧੀ ਕਿਨੈ ਨਾ ਪਾਈਆਂ, ਕਰਮ ਮਿਲੈ ਨਾ ਹੀ ਠਾਕ ਰਹਾਈਆਂ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸੁਭਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੇ ਖਾਏ ਚੱਲੀਐ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾਉ, ਸਾਚੇ ਨਾਮ ਕੀ ਦਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ।

ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ।

ਦੇਹ ਤਰ ਸਭ ਹੋ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ।

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ

ਤੂ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ।

ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਅਰਦਾਸ। ਮਾਤ

ਸਤਸੰਗ ਦੇ ਪਾਠ ਜੀ ਦਾ ਅੰਦਰ ਕੇ ਗੱਲ ਕਰੀ ਸਰ ਬੋਲੋ ਜੀ ਵਾਹਿਗੁਰੂ ਜੀ ਪੰਜਾਂ ਪਿਆਰਿਆਂ ਨੂੰ ਗੱਲ ਕਰਨਾ ਚਾਲੀ ਮੁਲਕਿਆਂ ਹੱਸੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਿੰਦਾ ਬੰਦ ਕਰਿਆ ਗਈ ਚਲਾਈ ਗਈ ਵਾਹਿਗੁਰੂ ਸਾਹਿਬ ਜੀ ਦਾ ਪਿਆਰਾ ਸਜਾਰਾ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਜੀ ਤੋਂ ਅਸੀਂ ਸਿਰ ਤੇ ਬੰਦ ਬੰਦ ਪਾਈ ਦੂਸਰੀਆਂ ਰਹਾਣੀਆਂ ਕਰਕੇ ਚੜ੍ਹੇ ਸਾਡ ਆ ਰਿਹਾ ਜਲਵਾਈ ਜਾਏ ਗੁਰਦੁਆਰੇ ਸੀ ਵਾਲੇ ਕੁਰਬਾਨੀਆਂ ਦੂਸਰੀਆਂ ਧਰਮ ਨਹੀਂ ਆ ਰਿਹਾ ਸਿੱਧੀ ਦੋਸਤਾਂ ਨੂੰ ਬੋਲਦਾ ਕਈ ਭਾਈ ਜਿਹਨਾਂ ਦੀ ਸੋਚ ਸਿੱਖਿਆ ਜਾਂਦਾ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਦਸਤਾਂ ਗੁਰਮਤ ਗੁਰਦੁਆਰਾ ਦੇ ਅੰਦਰ ਤੋਂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਤਿਨਾਮ ਗੁਰਮਤ ਖਾਲਸਾ ਜੀ ਦੇ ਵਾਸਤੇ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਾ ਵਿੱਚ ਕੰਮ ਲਿਖਦਾ ਹੋਵੇ ਜੋ ਸੋ ਰਿਹਾ ਜਾਂ ਖਾਲਸਾ ਜੀ ਸਾਰੇ ਕੰਮ ਦੱਸਿਆ ਗਿਆ ਦੇਸ਼ ਦੀ ਫਤਿਹ ਜਗਤ ਕੀ ਪੈਜਵੰਤ ਕੀ ਜੀਤ ਗੁਰੂ ਸਾਹਿਬ ਜੀ ਸਹਾਰੀ ਖਾਲਸਾ ਜੀ ਤੋਂ ਗੁਰਬਾਣੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸੱਚੀ ਰਾਮ ਦੇਸ਼ ਰਾਮ ਰਹਿਸ ਰਾਮ ਬਲੀਕ ਰਾਮ ਸਾਧਾਨ ਸਾਧਾਨ ਮਨੋਸਰ ਰਾਮ

ਮਹਾਨ ਪਤਰ ਦਾ ਜਨਮ ਦਾ ਸਮਾਨ ਜੀ ਹਰਿਮੰਦਰ ਸਾਹਿਬ ਵਿੱਚ ਹੋਇਆ। ਅੱਗੇ ਤੋਂ ਸਮਾਜ ਵਾਸਤੇ ਸੁਰ ਕੰਮ ਕਰਨ ਦਾ ਸੇਵਾ ਕਰਨ ਦਾ ਵੱਲ ਵਾਸਤੇ ਆਪਣੇ ਕਰ ਰਹੇ ਹਾਂ। ਬਾਣੀ ਬੜੀ ਸੀ ਸਰਕਣ ਵਿੱਚ ਪਰਿਵਾਰ ਕਰਨ ਬਾਣੀ ਦਾ ਭਾਵ ਸੀ ਸੰਤਾਂ ਦੇ ਰਾਜਿਆਂ ਦੇ ਰਾਜਿਆਂ ਦੇ ਕਿਸਾਨਾਂ ਦੇ ਸੰਗ ਦੇ ਸੰਗ ਦੇ ਸੰਗ ਦੇ ਸੰਗ ਦੇ ਸੰਗ ਦੇ ਸੰਗ ਦੇ ਸੰਗ ਦੇ ਸੰਗ ਦੇ ਸੰਗ ਦੇ ਸੰਗ ਦੇ ਸੰਗ ਦੇ ਸੇਵਕਾਂ ਵੱਲੋਂ ਭੇਟਾ ਕੀਤੀ ਹੋਈ ਪ੍ਰਾਣ ਦੀ ਭੇਟਾ ਨੂੰ ਪ੍ਰਵਾਨ ਕਰਕੇ ਲੇਖਕ ਦਹਾਲੀ ਗਾਉਣੀ ਮਾਣੀ ਸਿੱਖ ਭਾਵਨਾ ਨੂੰ ਗੁਰੂ ਪ੍ਰਸ਼ਾਦ ਜੀ ਨੇ ਕਰਨੀ ਕਰਨਾ ਪਰਿਵਾਰ ਦੇ ਵਿੱਚ ਆਪਸੀ ਪਿਆਰ ਦੀ ਯਾਦ ਮਹਿਸੂਸ ਕਰਨੀ ਸਹੀ ਪਿਆਰੇ ਮਿਲਣੀਆਂ ਉਹਦੇ ਨਾਲ ਮੇਰਾ ਬਹੁਤ ਨਾਮ ਕਰਤਾ ਹੋਇਆ ਨਾਮ ਸੁਣਾ ਮੇਰੇ ਭਾਵਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾਰਾ ਗੋੜੀ ਬੀਤੀ ਮਹੱਲਾ ਪਹਿਲਾ ਓਅੰਕਾਰ ਸਤਿਗੁਰੂ ਪ੍ਰਸਾਦ। ਜੈ ਕਰ ਤਾਕੀ ਹੈ ਕਰਤੇ ਕਾਹੀ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰੇ ਸਿਰਜਣਹਾਰੋ ਤੁਮ ਗਾਵੋ, ਮੇਰੇ ਮੇਰੇ ਤੋਪਾ ਸੋਹਿਲਾ, ਹਮਾਰੀ ਜਗ ਸੋਹਿਲਾ। ਸਦਾ ਸੁਖ ਹੋਏ ਰਹਾਉ, ਨਿਤ ਨਤੀ ਜੀ ਅੜੇ ਸੰਭਾਲੀਆਂ ਨੂੰ ਦੇਖੇ ਗਾਦੇ ਬਣਹਾਰੂ, ਤੇਰਾ ਦਾਨ ਕੀਮਤ ਨਾ ਪਵੈ ਤਿਸ ਦਾ ਤੇ ਕਵਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਜਿਹ ਸੱਜਣ ਸੀਸੜੀਆਂ ਜਹੋ ਵੈ ਸਹਿਬ ਸੁਮੇਲੂ, ਕਰ ਘਰ ਇਹੋ ਪਹੁੰਚਾ ਸੁਧਰੇ ਨਿਤ ਪਵਨ। ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ, ਰਾਗਾ ਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ, ਵਿਸ਼ਵ ਜਸਿਆਂ ਕੜੀਆਂ ਪਹਿਰਾਂ

ਸਹਿਸ ਮੂਰਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿ ਕਾ ਹੋਏ ਜਾਤੇ ਤੇਰੇ ਨਾਹੀ ਵਾਸਤਾਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁੰਨ ਵੱਡਾਹੇ ਕਰ ਡੰਡੋਤ ਪੁੰਨ ਵੱਡਾਹੇ ਰਹਾਓ ਸਾਖਤ ਹਰ ਰਸ ਸਾਧਨ ਜਾਣਿਆ ਸੁਨਿਆਂਤਰ ਹੋ ਮੈਂ ਕੰਡਾਹੀ ਜਿਉਂ ਜਿਉਂ ਚਲਹਿ ਚੁਵੇ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨ ਮਰਨ ਪਉ ਖੰਡਾਹੀ

ਹੀ ਸੁਖ ਮੰਡਾਹੇ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਕਾਟ ਚਲੋ ਹਰ ਲਾਇਆ ਗਏ ਬਸ ਨੂੰ ਸੁਹੇਲਾ।

ਹਰਿ ਉਬਰਮ ਗਿਆਨੀ ਜਿਸੈ ਜਗਾਈ ਪਿਆ ਵਹਿ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾ ਜੋ ਵਰ ਗੁਰ ਤੇ ਮਨ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਮੋਹਰ ਨਾ ਹੋਏਗੋ।

ਸਭ ਥਾਈ ਹੋਏ ਸਹਾਈ ਲਗਨ

ਮਹਾਨ ਕਰਤਾ ਵੀ ਮਹਾਨ ਕਰਤਾ ਦੇ ਪਾਵਣੀ ਕਰਨ ਦਾ ਸੇਵਾ ਕਰਨ ਦਾ ਬਣਵਾ ਕੇ ਆਪਣੇ ਚਰਨਾਂ ਦੇ ਨਾਲ ਫਿਰ ਤੇ ਮੇਰੇ ਬੜੇ ਹੱਥ ਰੱਖਣਾ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਮੰਤਰੀ ਦਿਲ ਦਾ ਸੰਗਤ ਸੰਗਾਰ ਕਰਨਾ ਸਹੀ ਪਿਆਰੇ ਮਿੰਤਰਾਂ ਨੂੰ ਜਿਹਨਾਂ ਬਣਿਆ ਪਵਿੱਤਰ ਨਾਮ ਕਰਤਾ ਮੇਰੇ ਭਾਗ

0: ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. Satnam Shri Vaheguru Jiyo. Bada Hans Mohalla Chautha Ghar Pehla Ek Omkar Satgur Prasad Sej Ek Ek Pravutha Kar Gurmukh Rave Sukh Sagar। ਪਾਤਸ਼ਾਹ ਕਹਿੰਦੇ ਅੰਤ ਸਥਾਨ ਉੱਤੇ ਜਿਹੜੀ ਸਟੇਜ ਆ ਉਹ ਵੀ ਇੱਕੋ ਹੀ ਆ, ਜੇ ਸਟੇਜ 'ਤੇ ਪਰਮੇਸ਼ੁਰ ਬਰਾਜ ਰਹੇ ਹਨ, ਸੁੱਖਾਂ ਦੇ ਸਾਗਰ ਆ, ਅਤੇ ਉਸ ਆਨੰਦ ਨੂੰ ਗੁਰਮੁਖ ਪਿਆਰੇ ਰਾਵੇ ਮੈਨੇ ਭੋਗਦੇ ਹਨ। ਮੈਂ ਪਰਮ ਮਿਲਣ ਪ੍ਰੇਮ ਮਨ ਆਸਾ ਮੇਰੇ ਮਨ ਵਿੱਚ ਉਸ ਨਿਰੰਕਾਰ ਦੇ ਪਿਆਰ ਹੋਣ ਕਰਕੇ ਮਿਲਣ ਦੀ ਆਸਾ ਜਿਹੜੀ ਲੱਗੀ ਹੋਈ ਹੈ। ਗੁਰਪੂਰਾ ਮੇਲਾ ਵੈ ਮੇਰਾ ਪ੍ਰੀਤਮ ਹੋ, ਵਾਰ ਵਾਰ ਆਪਣੇ ਗੁਰੂ ਕੋ ਜਾਸਾ ਰਹੋ। ਮੇਰੇ ਪਿਆਰੇ ਸਤਿਗੁਰੂ ਜੀ ਮਿਲਾਉਣ ਵਾਲੇ ਹਨ, ਇਸ ਵਾਸਤੇ ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਰਹੋ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਮੈਂ ਆਪਗੁਣ ਭਰਪੂਰ ਸਰੀਰੇ ਹੋ, ਕਿਉਂ ਕਰ ਮਿਲਾਂ ਆਪਣੇ ਪ੍ਰੀਤਮ ਪੂਰੇ। ਬੇਨਤੀ ਕਰਨ ਦੀ ਸਮਰਥ ਦਿੰਦੇ ਹਨ ਕਿ ਸਾਡਾ ਜਿਹੜਾ ਸਰੀਰ ਹੈ ਉਹ ਗੁਣ ਨਾਲ ਭਰਿਆ ਹੋਇਆ, ਇਸ ਵਾਸਤੇ ਆਪਣੇ ਪੂਰੇ ਪ੍ਰੀਤਮ ਨਾਲ ਸਾਡਾ ਕਿਵੇਂ ਮਿਲਾਪ ਹੋਵੇਗਾ, ਕਿਵੇਂ ਮਿਲਾਂਗੇ। ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ, ਤੇ ਮੈਂ ਗੁਣ ਨਾ ਹੀ ਹੋ, ਕਿਉਂ ਕਰ ਮਿਲਾ ਮੇਰੀ ਮਾਇਆ। ਉਹ ਜਿਹੜੇ ਪਵਿੱਤਰ ਗੁਣ ਵਾਲੇ ਹੈ, ਜਿਨ੍ਹਾਂ ਨੇ ਪ੍ਰੀਤਮ ਨੂੰ ਪਾਇਆ ਹੈ, ਉਹ ਸ੍ਰੇਸ਼ਟ ਗੁਣ ਮੇਰੇ ਵਿੱਚ ਹੈ ਨਹੀਂ। ਇਹ ਮੇਰੀ ਮਾਈ ਮਾਤਾ, ਮੈਂ ਕਿਵੇਂ ਉਹਨੂੰ ਮਿਲਣਾ ਕਰਾਂ। ਹਾਂ ਕਰ ਕਰ ਥਾਕਾ ਪਾਪ ਬਹੁਤੇਰੇ, ਨਾਨਕ ਗਰੀਬ ਰਾਖੋ ਪ੍ਰਭ ਮੇਰੇ। ਹੋਰ ਮੈਨੇ ਬੜੇ ਬਹੁਤ ਤਰ੍ਹਾਂ ਦੇ ਉਪਾਅ ਯਤਨ ਢੰਗ ਕਰ ਕਰ ਥੱਕ ਗਿਆ ਹਾਂ। ਪਾਤਸ਼ਾਹ ਕਹਿੰਦੇ ਇਹ ਨਿਰੰਕਾਰ ਸਾਡੇ ਗਰੀਬਾਂ ਦੀ ਰੱਖਿਆ ਕਰੋ, ਸਾਨੂੰ ਰੱਖ ਲਵੋ। ਬੜਾ ਹੰਸ ਮਹੱਲਾ ਚੌਥਾ, ਮੇਰਾ ਹਰਪ ਸੁੰਦਰ ਮੈਂ ਸਾਰ ਨਾ ਜਾਣੇ। ਮੇਰਾ ਨਿਰੰਕਾਰ ਬੜਾ ਹਰ ਪ੍ਰਕਾਰ ਸੁੰਦਰ ਸਰੂਪ ਹੈ, ਉਹਦੀ ਸੇਵਾ ਸੰਭਾਲਦੀ ਸਾਰ ਕਦਰ ਅਸੀਂ ਜਾਣੇ ਨਹੀਂ ਹੈ। ਧੰਨ ਧੰਨ ਸਾਹਿਬ ਕਲਮੀ ਵਾਲੇ ਪਾਤਸ਼ਾਹ ਨੇ ਕਿੰਨਾ ਸਾਡੇ ਤੋਂ ਕੁਰਬਾਨ ਕੀਤਾ, ਪਰ ਅਸੀਂ ਬੇਕਦਰਿਆਂ ਨੇ ਕਦਰ ਨਹੀਂ ਜਾਣੀ। ਇਹ ਗੁਰਸਿੱਖੀ ਨੂੰ ਛੱਡ ਕੇ ਕਿਸ ਤਰ੍ਹਾਂ ਪਤਿਤ ਹੋ ਰਹੇ ਹਾਂ। ਹਾਂ ਹਰ ਪ੍ਰਭ ਛੋੜ ਦੂਜਾ ਲੋਭਾਣੀ, ਹੋਂ ਕਿਉਂ ਕਰ ਫਿਰ ਕੋ ਮਿਲੋ ਇਆਣੀ। ਅਸੀਂ ਨਿਰੰਕਾਰ ਨੂੰ ਛੱਡ ਕੇ ਇਸ ਸੰਸਾਰ ਵਿੱਚ ਇਹ ਦੁਵੈਸ਼ ਭਾਵ ਵਿੱਚ ਲੁਭਾਏਮਾਨ ਹੋ ਰਹੇ ਹਾਂ, ਔਰ ਇਆਣੀ ਅਗਿਆਤ ਇਹ ਜੀਵ ਰੂਪੀ ਇਸਤਰੀ ਨਿਰੰਕਾਰ ਨਾਲ ਕਿਵੇਂ ਮਿਲੇਗੀ। ਸੋ ਪਿਰ ਭਾਵੈ ਜੋ ਪਿਰ ਭਾਵੈ ਸਾਧ ਤੋਂ ਹਾਗਣ, ਸਾਈ ਫਿਰ ਕੋ ਮਿਲੇ ਸਿਆਣੀ ਰਹੋ। ਜਿਹੜੀ ਜੀਵ ਰੂਪੀ ਇਸਤਰੀ ਨਿਰੰਕਾਰ ਨੂੰ ਪਾਉਂਦੀ ਹੈ, ਉਹ ਹੀ ਸੁਹਾਗਣ ਉਹਦੇ ਮਿਲਾਪ ਵਾਲੀ ਹੈ। ਪਾਤਸ਼ਾਹ ਕਹਿੰਦੇ ਉਹ ਹੀ ਸਿਆਣੀ ਸਮਝਦਾਰ ਨਿਰੰਕਾਰ ਨੂੰ ਮਿਲਦੀ ਹੈ। ਰਹੋ ਮੈਂ ਵਿੱਚ ਦੋਸਤ ਹੋ, ਕਿਉਂ ਕਰ ਫਿਰ ਪਾਵਾ, ਤੇਰੇ ਅਨੇਕ ਪਿਆਰੇ ਹੋ ਫਿਰ ਚੇਤਨਾ ਆਵਾ। मेरे जी कहिंदे बहुत दोष है, तू निरंकार नूं किवें प्राप्त करांगी? ये निरंकार तेरे जिहड़े प्रेम वाले तां अनेकां प्रेमी है, इस वास्ते पातशाह असीं तैनूं याद ही नहीं आउंदे हां। जिन फिर रावया सा फली सुहागण, सेवें गुण नाही हौ क्या करी दुहागण। जिन्हां ने उस निरंकार दे भजन दा आनंद माणिया, उस सुहागण में नहीं, उहदे मिलाप वाले चंगे है, वो गुण मेरे विच है नहीं, इस वास्ते हाँ मैं दुहागण। इस तरह छुट्टड़ औरत पति उतरकारी हुंदी है ते तुम बेमुख होए हुए हैं ते की कर सकते हैं। नित सुहागण सदा फिर रावे, मैं कर्महीन कभी गल लावे। जिहड़े प्रभु दे मिलाप वाले हमेशा उहदे आनंद नूं भोगदे, पर असीं कर्मां तों ही ने। सानू मालक कदों अपने गल आएगा? तू फिर गुणवंता औगणे आरा, मैं निर्गुण बख्श नानक बेचारा। ये निरंकार आप तां शुभ गुण वाले, असीं औगुण वाले हैं, असीं गुणों तों छीणे हैं, सानू बख्श लो। ये निरंकार तू पवित्र गुण वालियां नूं मिलदा हां, असीं औगुणां वाले हैं, गुणों तों छीणियां नूं ਤੁਹਾਡਾ ਦਰਸ਼ਨ ਕਿਵੇਂ ਹੋਵੇ? ਪ੍ਰਾਪ ਕਿਰਪਾ ਕਰਕੇ ਬਖਸ਼ ਦਿਓ। ਵਡਾਨ ਸੰਭਾਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਡਾਨ ਸਰਾਗ ਵਿੱਚ ਚੌਥੇ ਸਤਿਗੁਰੂ ਜੀ ਦੂਜੇ ਘਰ ਵਿੱਚ ਵਾਹਿਗੁਰੂ ਜੀ ਕਹਨ ਓਅੰਕਾਰ ਪ੍ਰਕਾਸ਼ ਰੂਪ ਸਤਿਗੁਰੂ ਜੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ। ਮਹਿਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ। ਉਸ ਨਿਰੰਕਾਰ ਦੀ ਪ੍ਰਾਪਤੀ ਦੀ ਮੇਰੇ ਮਨ 'ਚ ਬੜੀ ਆਸਥਾ ਇੱਛਾ ਲੱਗ ਰਹੀ ਹੈ, ਅਤੇ ਉਸ ਪਰਮੇਸ਼ੁਰ ਦੇ ਦਰਸ਼ਨ ਨੂੰ ਮੈਂ ਕਿਸ ਤਰ੍ਹਾਂ ਪਾਉਣਾ ਕਰਾਂ? ਹਾਂ ਜਾਏ ਪੁੱਛਾਂ ਆਪਣੇ ਸਤਿਗੁਰ ਹੈ ਗੁਰਪੁਛ ਮਨ ਮੁਗਧ ਸਮਝਾਵਾਂ। ਇਹਦੇ ਵਾਸਤੇ ਮੈਂ ਆਪਣੇ ਗੁਰਾਂ ਨੂੰ ਜਾ ਕੇ ਪੁੱਛਦਾ ਹਾਂ। ਸਤਿਗੁਰਾਂ ਤੋਂ ਇਹ ਵਿਚਾਰ ਪੁੱਛ ਕੇ ਮੈਂ ਆਪਣਾ ਜਿਹੜਾ ਮੂਰਖ ਮਨ ਆ ਇਹਨੂੰ ਸਮਝਾਵਾਂਗਾ। ਭੁੱਲਾ ਮਨ ਸਮਝਿਆ ਗੁਰਸਬ ਦੀ ਹਰ ਹਰ ਸਦਾ ਧਿਆਏ। ਜੇ ਭੁੱਲਿਆ ਹੋਇਆ ਮਨ ਸਤਿਗੁਰੂ ਦੀ ਸਿੱਖਿਆ ਨਾਲ ਸਮਝ ਹੈ ਤੇ ਫਿਰ ਅਸੀਂ ਹਰ ਹਰ ਪਰਮੇਸ਼ੁਰ ਨੂੰ ਧਿਆਵਾਂਗੇ। ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ, ਸੋ ਹਰ ਚਰਨੀ ਚਿਤ ਲਾਏ। ਬਾਰਾ ਕਹਿੰਦੇ ਜਿਨ੍ਹਾਂ ਤੋਂ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ਤੇ ਉਹੋ ਹੀ ਗੁਰੂ ਪਿਆਰੇ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਬਿਰਤੀ ਨੂੰ ਲਾਉਂਦੇ ਹਨ। ਹੁਣ ਸਭ ਵੇਸ ਕਰੀ ਪਰ ਕਾਰਨ ਜੇ ਹਰ ਪ੍ਰਭ ਸਾਚੇ ਭਾਵਾਂ। ਉਹਦੀ ਖੁਸ਼ੀ ਵਾਸਤੇ ਅਸੀਂ ਕਿੰਨੇ ਭੇਸ ਕਰਦੇ ਹਾਂ ਜੇ ਸੱਚੇ ਨਿਰੰਕਾਰ ਨੂੰ ਪਾ ਜਾਈਏ। ਸਾਧਨਾ ਰੂਪੀ ਕਿੰਨੇ ਭੇਸ ਕਰਦੇ ਹਾਂ। ਸੋ ਫਿਰ ਪਿਆਰਾ ਮੈਂ ਨਜ਼ਰ ਨਾ ਦੇਖਿਆ ਹਾਂ ਕਿਉਂ ਕਰ ਧੀਰਜ ਪਾਵਾਂ। ਉਹ ਨਿਰੰਕਾਰ ਸਾਡੇ ਵੱਲ ਮਿਹਰ ਦੀ ਨਜ਼ਰ ਕਰਕੇ ਦੇਖ ਨਹੀਂ ਰਿਹਾ। ਇਸ ਵਾਸਤੇ ਮਨ ਵਿੱਚ ਕਿਵੇਂ ਧੀਰਜ ਪਾਈਏ? ਜਿਸ ਕਾਰਨ ਹੁਣ ਸੀਗਾਰ ਸਿਗਾਰੀ, ਸੋ ਪਰ ਰੱਤਾ ਮੇਰਾ ਅਵਰਾ। ਜਿਸ ਨਿਰੰਕਾਰ ਨੂੰ ਪ੍ਰਸੰਨ ਕਰਨ ਵਾਸਤੇ ਅਨੇਕਾਂ ਭੇਖਾਂ ਰੂਪੀ ਸ਼ਿਕਾਰਾਂ ਦੇ ਸ਼ਿਕਾਰ ਕਰਦੇ ਹਾਂ, ਉਹ ਨਿਰੰਕਾਰ ਮੇਰਾ ਜੋ ਮਾਲਕ ਪਰਮੇਸ਼ੁਰ ਹੈ ਉਹ ਹੋਰ ਪ੍ਰੇਮੀਆਂ ਦੇ ਪ੍ਰੇਮ ਵਿੱਚ ਰੰਗਿਆ ਹੋਇਆ ਹੈ, ਰੱਤਾ ਹੋਇਆ ਹੈ, ਅਵਰਾਮਿਨੀ ਹੋਰਨਾਂ ਦੇ। ਨਾਨਕ ਤਨ ਤਨ ਤਨ ਸੁਹਾਗਣ, ਜਿਨ ਫਿਰ ਰਾਵੇੜਾ ਸੱਚ ਸਵਰਾ। ਪਾਤਸ਼ਾਹ ਕਹਿੰਦੇ ਹੈ ਉਹ ਸੁਹਾਗਣ ਪ੍ਰਭੂ ਦੇ ਮਿਲਾਪ ਵਾਲੇ ਮਨ ਬਣੀ ਸਰੀਰ ਕਰਕੇ ਧੰਨਤਾ ਯੋਗ ਹੈ, ਜਿਹਨਾਂ ਨੇ ਸੱਚੇ ਮਾਲਕ ਜਿਨ੍ਹਾਂ ਨੂੰ ਸੱਚੇ ਮਾਲਕ ਨੇ ਸਵਾਰ ਕੇ ਅਥਵਾ ਸਵੇਰੇ ਉੱਠ ਕੇ ਸਵਰਾਮ ਨੇ ਸਸਤਾ ਜਾਣ ਕੇ ਰਾਵੇੜਾ ਉਹਦੇ ਜਸ ਨੂੰ ਵਿਚਾਰਿਆ। ਜਿਹਨਾਂ ਨੇ ਸਵਰਾਮ ਨੇ ਜਿਹੜਾ ਸਾਵਲੇ ਰੰਗ ਵਾਲਾ ਸਵਰਾ, ਹਾਂਜੀ ਪਰਮੇਸ਼ੁਰ ਪਿਆਰਾ ਸਮਾਧੀ ਵਿੱਚ ਜਦੋਂ ਉਹਦੇ ਨਾਲ ਬਿਰਤੀ ਇੱਕਮਿਕ ਹੋ ਗਈ, ਆਨੰਦ ਨੂੰ ਮਾਣਿਆ ਹੈ।

ਪਰਿਵਾਰ ਨੂੰ ਅਰਪਣ ਕਰਦੇ। ਇਸ ਤਰ੍ਹਾਂ ਭੈਣੇ ਕਿ ਜਿਹੜੇ ਸਰੂਪੀ ਸਖੀ ਹੋ ਇਸ ਢੰਗ ਨਾਲ ਤੁਰੀਏ ਅਤੇ ਉਹ ਮਾਲਕ ਮਿਲਦਾ ਹੈ। ਆਪਣਾ ਪ੍ਰਭ ਨਜ਼ਰ ਕਰ ਦੇਖਿਆ ਨਾਨਕ ਜੋਤ ਜੋਤੀ ਰਲੀ ਹੈ। ਪਾਤਸ਼ਾਹ ਕਹਿੰਦੇ ਨਿਰੰਕਾਰ ਜੇ ਮਿਹਰ ਦੀ ਨਿਗਾਹ ਨਾਲ ਦੇਖੇ ਫਿਰ ਜੋਤ ਜਿਹੜੀ ਹੈ ਜੋਤੀ ਪਰਮਾਤਮਾ ਨਾਲ ਰਲ ਜਾਂਦੀ ਹੈ। ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ ਅਤੇ ਸਮਾਨਤਾ ਨੂੰ ਆਪਣਾ ਦੇਵਾਂ, ਜਿਹੜਾ ਮੈਨੂੰ ਨਿਰੰਕਾਰ ਦੇ ਮਿਲਣ ਦਾ ਸੁਨੇਹਾ ਦੇਵੇਗਾ ਮੈਂ ਉਸਨੂੰ ਤਨ ਮਨ ਅਰਪਣ ਕਰ ਦਿਆਂਗਾ। ਨਿਤ ਪੱਖਾ ਫੇਰੀ ਸੇਵਕ ਮਾਵਾਂ ਅਤੇ ਸਿਆਗੈ ਪਾਣੀ ਢੋਵਾਂ, ਹਮੇਸ਼ਾ ਉਹਨਾਂ ਨੂੰ ਪੱਖਾ ਚਲਾਂਗਾ, ਸੇਵਾ ਕਰਾਂਗਾ, ਉਹਨਾਂ ਅੱਗੇ ਪਾਣੀ ਢੋਵਾਂਗਾ, ਭਾਵ ਹਰ ਤਰ੍ਹਾਂ ਦੀ ਸੇਵਾ ਕਰਾਂਗਾ। ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ, ਅਸੀਂ ਉਹਨਾਂ ਜਨਾਂ ਦੀ ਹਮੇਸ਼ਾ ਸੇਵਾ ਕਰਾਂਗੇ ਜੋ ਸਾਨੂੰ ਉਸ ਪਰਮੇਸ਼ਰ ਦੀ ਕਥਾ ਸੁਣਾਉਣਗੇ। ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ ਨਾਨਕ ਮਨ ਆਸ ਪਜਾਏ। ਪਾਤਸ਼ਾਹ ਕਹਿੰਦੇ ਗੁਰੂ ਜਿਹੜੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਪੂਜਨੀ ਕਿਉਂ ਸਤਿਗੁਰੂ ਮਨ ਬਾਣੀ ਸਰੀਰ ਕਰਕੇ ਧੰਨ ਤਾਜ ਹੋ ਗਿਆ, ਪ੍ਰੇਮੀਆਂ ਦੀਆਂ ਆਸਾਂ ਪੂਰੀਆਂ ਕਰਨ ਵਾਲੇ ਹਨ। ਗੁਰ ਸੱਜਣ ਮੇਰਾ ਮੇਲ ਹਰੇ ਜਿੱਤ ਮੇਰਾ ਹਰ ਨਾਮ ਧਿਆਵਾ। ਹੇ ਸੱਚੇ ਪਾਤਸ਼ਾਹ ਮੇਰਾ ਸੱਜਣ ਕੌਣ ਆ ਸ੍ਰੀ ਸੋ ਸਤਿਗੁਰੂ, ਉਹਨਾਂ ਨੂੰ ਮਿਲਾ ਦਿਓ, ਸਤਿਗੁਰਾਂ ਨੂੰ ਮਿਲ ਕੇ ਅਸੀਂ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ। ਗੁਰ ਸਤਿਗੁਰ ਪਾਸੋਂ ਹਰ ਗੋਸ਼ਟ ਪੂਛਾਂ ਕਰ ਸਾਂਝੀ ਹਰ ਗੁਣ ਗਾਵਾਂ। ਗੁਰੂ ਜਿਹੜੇ ਪੂਜਾ ਯੋਗ ਆ ਉਹਨਾਂ ਤੋਂ ਅਸੀਂ ਗੋਸ਼ਟ ਕਥਾ ਪੁੱਛੀਏ ਨਿਰੰਕਾਰ ਸੰਬੰਧੀ, ਫਿਰ ਸਤਿਗੁਰਾਂ ਨਾਲ ਸਾਂਝੀ, ਹਾਂਜੀ ਸਾਂਝੀ ਕੀ ਭਾਈਵਾਲੀ ਕਰਕੇ, ਹਾਂਜੀ ਸ਼ਰਧਾ, ਹਾਂਜੀ ਉਹਨਾਂ ਨੂੰ ਅਰਪਣ ਕਰਕੇ ਉਪਦੇਸ਼ ਲੈ ਕੇ ਅਸੀਂ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰਾਂਗੇ। ਗੁਣ ਗਾਵਾ ਨਿਤ ਨਿਤ ਸਦਕੇ ਅਧ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ। ਹੇ ਨਿਰੰਕਾਰ ਸਦਾ, ਹਾਂਜੀ ਜਿਹੜਾ ਸਾਧੂ ਨੇ ਸ੍ਰੇਸ਼ਟ ਗੁਣ, ਹਾਂਜੀ ਉਹਨਾਂ ਨੂੰ ਹਮੇਸ਼ਾ ਗਾਉਣਾ ਕਰਾਂਗੇ। ਆਪ ਜੀ ਦਾ ਪਵਿੱਤਰ ਨਾਮ ਸੁਣ ਸੁਣ ਕੇ ਸਾਡਾ ਮਨ ਜਿਹੜਾ ਹੈ ਉਹ ਜਿਉਂਦਾ ਹੈ। ਨਾਨਕ ਜੇ ਤਵੇਲਾ ਵਿਸਰੈ ਮੇਰਾ ਸਵਾਮੀ ਅਤੇ ਤਵੇਲਾ ਮਰ ਜਾਏ ਜਿਉਂ ਮੇਰਾ। ਪਾਤਸ਼ਾਹ ਕਹਿੰਦੇ ਇਹ ਮੇਰੇ ਮਾਲਕ ਜਿਸ ਵੇਲੇ ਤੁਸੀਂ ਸਾਨੂੰ ਭੁੱਲ ਜਾਂਦੇ ਹੋ ਉਹ ਵੇਲਾ ਮੇਰਾ ਜਿਹੜਾ ਜੀ ਹੈ ਸਾਨੂੰ ਮਰ ਜਾਂਦਾ ਹੈ, ਕਿਉਂਕਿ ਤੇਰੇ ਦਰਸ਼ਨ 'ਚ ਸਾਡੇ ਪ੍ਰਾਣ ਹੈ। ਜਿਸ ਤਰ੍ਹਾਂ ਭਗਤ ਜੈਦੇਵ ਜੀ ਸੀ ਉਹਨਾਂ ਦੇ ਘਰੋਂ ਮਾਤਾ ਜੀ ਸੀ ਪਦਮਾਵਤੀ ਅਤੇ ਰਾਜੇ ਦੀ ਇੱਕ ਰਾਣੀ ਸੀ ਅਤੇ ਉਹਦਾ ਭਰਾ ਗੁਜ਼ਰ ਗਿਆ ਅਤੇ ਜਿਹੜੀ ਉਹਦੀ ਰਾਣੀ ਸੀ ਉਹ ਨਾਲ ਉਹਦੇ ਫਿਰ ਸਤੀ ਹੋ ਗਈ ਅਤੇ ਉਹ ਰਾਣੀ ਆਪਣੀ ਭਰਜਾਈ ਦੀ ਬੜੀ ਉਸਤਤ ਕਰ ਰਹੀ ਸੀ ਅਤੇ ਦੇਖੋ ਉਹ ਨਾਲ ਸਤੀ ਹੋ ਗਈ ਅਤੇ ਮਾਤਾ ਪਦਮਾਵਤੀ ਭਗਤ ਜੀ ਦੇ ਘਰੋਂ ਕਹਿਣ ਲੱਗੇ ਅਸਲੀ ਸਤੀ ਤਾਂ ਉਹ ਆ ਜਦੋਂ ਸੁਣੇ ਕਿ ਪਤੀ ਮਰ ਗਿਆ ਨਾਲੇ ਪ੍ਰਾਣ ਤਿਆਗ ਗਏ। ਕੌਣ ਮਨ 'ਚ ਰੜਕ ਰੱਖੀ ਅਤੇ ਇਸ ਨੇ ਮਖੌਲੀ ਅੜਾਇਆ ਅਤੇ ਇੱਕ ਦਿਨ ਉਸ ਨੇ ਇਸ ਤਰ੍ਹਾਂ ਦਾ ਢੰਗ ਕੀਤਾ। ਰਾਜਾ ਸ਼ਿਕਾਰ ਜੇ ਲੈ ਗਿਆ ਅਤੇ ਭਗਤ ਜੀ ਜੈਦੇਵ ਜੀ ਦੇ ਜਿਹੜੇ ਕੱਪੜੇ ਸੀ ਉਹ ਖੂਨ ਨਾਲ ਲਵੇੜ ਕੇ ਲੈ ਆਉਂਦੇ ਅਤੇ ਭਗਤ ਜੀ ਨੂੰ ਵੀ ਰਾਜਾ ਨਾਲ ਲੈ ਗਿਆ ਸੀ ਅਤੇ ਜੈਦੇਵ ਜੀ ਨੂੰ ਸ਼ੇਰ ਨੇ ਮਾਰਤਾ, ਆ ਉਹਨਾਂ ਦੇ ਖੂਨ ਨਾਲ ਭੇਜੇ ਹੋਏ ਕੱਪੜੇ। ਵੇਲੇ ਮਾਤਾ ਜੀ ਨੇ ਸੁਣਿਆ ਨਾਲ ਹੀ ਪ੍ਰਾਣ ਤਿਆਗ ਗਿਆ। ਜਿਹੜੇ ਭਗਤ ਜੀ ਆਏ ਉਹ ਤਾਂ ਜਿਉਂਦੇ ਸੀ ਅਤੇ ਹੁਣ ਪਦਮਾਵਤੀ ਜਿਹੜੀ ਸੀ ਅੱਗੇ ਜਾਵੇ ਉਹ ਕਹਿੰਦੇ ਤੇਰਾ ਪਤੀ ਤਾਂ ਉੱਥੇ ਮੌਜੂਦ ਹੈ। ਹਾਂਜੀ ਫਿਰ ਰਾਜੇ ਨੇ ਵੀ ਰਾਣੀ ਨੇ ਮਾਫ਼ੀ ਮੰਗੀ ਅਤੇ ਭਗਤ ਜੀ ਕਹਿੰਦੇ ਹੁਣ ਅਸੀਂ ਤੁਹਾਡੀ ਨੌਕਰੀ ਨਹੀਂ ਕਰਨੀ, ਹੁਣ ਤਾਂ ਉਸ ਨਿਰੰਕਾਰ ਦੀ ਬੰਦਗੀ ਕਰਾਂਗੇ। ਫਿਰ ਉਹਦੀ ਜਿਹੜੀ ਰੂਹ ਸੀ ਸਰੀਰ ਵਿੱਚ ਆਈ। ਇਸ ਤਰ੍ਹਾਂ ਕਿ ਅਸਲੀ ਸਤੀਆਂ ਤਾਂ ਉਹੀ ਹੈ, ਸਤੀਆਂ ਸਹੀ ਨਾਨਕਾ ਜੋ ਬਿਰਹਿ ਚੋਟ ਮਰਨ। ਇਸ ਵਾਸਤੇ ਪਾਤਸ਼ਾਹ ਕਹਿੰਦੇ ਆ ਸਾਡਾ ਜੀਵਨ ਜਿਹੜਾ ਆ ਉਹ ਤੇਰੇ ਨਾਲ ਆ ਅਤੇ ਤੋਂ ਬਿਨਾਂ ਹਾਂਜੀ ਅਸੀਂ ਮਰ ਜਾਂਦੇ ਹਾਂ। ਹਰ ਵੇਖਣ ਨੂੰ ਕੋਲ ਸਭ ਕੋਈ ਲੋਚਿਆ ਸੋ ਵੇਖਿਆ ਜੇ ਸਭ ਵਿਖਾਲੇ, ਉਹਦੇ ਦਰਸ਼ਨ ਨੂੰ ਸਾਰੇ ਲੋਚਦੇ ਆ, ਪਰ ਜਿਨ੍ਹਾਂ ਤੋਂ ਆਪਣਾ ਸਰੂਪ ਦਿਖਾਉਣਾ ਉਹ ਆਪ ਜੀ ਦਰਸ਼ਨ ਨੂੰ ਦੇਖਦੇ ਆ। ਜਿਸ ਨੂੰ ਨਜ਼ਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੰਭਾਲੇ, ਜਿਨ੍ਹਾਂ ਉੱਤੇ ਮੇਰਾ ਪਿਆਰਾ ਮਿਹਰ ਦੀ ਨਜ਼ਰ ਕਰਦਾ ਉਹ ਗੁਰਮੁਖ ਪਿਆਰੇ ਹਮੇਸ਼ਾ ਪਰਮੇਸ਼ਵਰ ਦੇ ਨਾਮ ਨੂੰ ਸੰਭਾਲਦੇ ਹਨ।
सो हर हर नाम सदा सदा सम

ਵਾਲੇ ਜੇ ਸਤਿਗੁਰ ਪੂਰਾ ਮੇਰਾ ਮਿਲਿਆ, ਜਿਨ੍ਹਾਂ ਨੂੰ ਪੂਰੇ ਗੁਰੂ ਮਿਲੇ ਹੈ, ਉਹ ਜਿਹੜੇ ਪਿਆਰੇ ਹੈ, ਉਹ ਪਰਮੇਸ਼ਰ ਦੇ ਨਾਮ ਨੂੰ ਸੰਭਾਲਦੇ ਕੀ ਹੈ, ਜਪਦੇ ਹਨ। ਨਾਨਕ ਹਰ ਜਨ ਹਰ ਇੱਕੇ ਹੋਏ, ਹਰ ਜਪ ਹਰ ਸੇ ਤੀਰ ਲਿਆ। ਪਾਤਸ਼ਾਹ ਜੀ ਕਹਿੰਦੇ ਉਹ ਨਾਮ ਜਿਹੜੇ ਸੇਵਕ ਆ ਉਹਦਾ ਰੂਪ ਹੋ ਜਾਂਦੇ ਆ, ਕਿਉਂਕਿ ਜਿਨ੍ਹਾਂ ਨੇ ਉਹਦਾ ਨਾਮ ਜਪਿਆ ਉਹ ਫਿਰ ਉਹਦੇ ਨਾਲ ਰਲ ਮਿਲ ਗਏ ਹਨ। ਵਡਹੰਸ ਮਹੱਲਾ ਪੰਜਵਾਂ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਡਹੰਸ ਰਾਗ ਹੈ। ਪੰਜਵੇਂ ਸਤਿਗੁਰੂ ਜੀ ਪਹਿਲੇ ਘਰ ਵਿੱਚ, ਹਾਂਜੀ, ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛੁ ਪਾਰਾ ਵਾਰਾ। ਉਸ ਨਿਰੰਕਾਰ ਦਾ ਦਰਬਾਰ ਬਹੁਤ ਉੱਚਾ ਹੈ, ਉਹਦਾ ਪਾਰ ਔਰਾਰ ਦਾ ਕੋਈ ਅੰਤ ਸ਼ੁਮਾਰ ਆਉਂਦਾ ਹੀ ਨਹੀਂ ਹੈ। ਕੋਟ ਕੋਟ ਕੋਟ ਲੱਖ ਧਾਵੈ, ਇੱਕ ਤਿਲ ਤਾਕਾ ਮਿਲ ਨਾ ਪਾਵੈ। ਪਿੱਛੇ ਵੀ ਕਰੋੜਾਂ ਹੈ ਉਹਨੂੰ ਜਾਣਨ ਵਾਸਤੇ ਦੌੜ ਗਏ ਸੀ, ਹੁਣ ਵੀ ਕਰੋੜਾਂ ਉਹਨੂੰ ਲੱਖਣੇ ਜਾਣਨ ਵਾਸਤੇ ਕਿੰਨੀ ਭੱਜ ਨੱਠ ਕਰਦੇ, ਅੱਗੇ ਨੂੰ ਵੀ ਕਰੋੜਾਂ ਉਹਨੂੰ ਜਾਣਨ ਵਾਸਤੇ ਧਾਵੇ ਮੈਂ ਦੌੜਨਗੇ। ਦੇਖ ਕਰੋੜਾਂ ਕਰੋੜਾਂ ਜੀਵਾਂ ਵਿੱਚੋਂ ਕੋਟ, ਹਾਂਜੀ, ਕੋਟੀਆਂ ਯੋਗਤੀਆਂ ਜਿਹੜੀਆਂ ਹੈ, ਉਹਨਾਂ ਯੋਗਤੀਆਂ ਨੂੰ ਧਾਰਨ ਕਰਕੇ ਲੱਖਣਾ ਜਿਹੜਾ ਜਾਣਨੇ ਯੋਗ ਆ ਹੈ ਉਹਨੂੰ ਪ੍ਰਾਪਤ ਕਰਨ ਲਈ ਦੌੜਦੇ ਆ। ਪਰ ਉਹਦੀ ਕਿਰਪਾ ਤੋਂ ਬਿਨਾਂ ਇੱਕ ਤੇ ਥੋੜ੍ਹਾ ਜਿੰਨਾ ਵੀ ਉਹਦੇ ਮਹਿਲ ਸਰੂਪ ਨੂੰ ਕੋਈ ਨਹੀਂ ਪਾ ਸਕਦਾ ਹੈ। ਆਪ ਜਿੰਨੀਆਂ ਮਰਜ਼ੀ ਟੱਕਰਾਂ ਮਾਰੋ, ਗੁਰੂ ਦੀ ਕਿਰਪਾ ਨਾਲ ਹੀ ਬਖਸ਼ਿਸ਼ ਮਿਲਦੀ ਹੈ। ਇੱਕ ਤਿਲ ਥੋੜ੍ਹਾ ਮਾਤਰ ਸੁਹਾਵੀ, ਕੌਣ ਸੋ ਵੇਲਾ, ਜਿਸ ਤਰ੍ਹਾਂ ਵੇਲਾ ਰਹੋ ਉਹ ਕਿਹੜਾ ਚੰਗਾ ਸਮਾਂ। ਅਤੇ ਜਦੋਂ ਨਿਰੰਕਾਰ ਨਾਲ ਇਹਦਾ ਮਿਲਾਪ ਹੋ ਜਾਂਦਾ ਹੈ, ਰਹੋ ਲਾਖ ਭਗਤ ਜਾ ਕੋ ਆਰਾਧ ਹੈ, ਲਾਖ ਤਪੀ ਫਿਰ ਤਪ ਹੀ ਸਦ ਹੈ। ਲੱਖਾਂ ਭਗਤ ਉਸ ਨਿਰੰਕਾਰ ਦੀ ਆਰਾਧਨਾ ਕਰਦੇ ਆ, ਲੱਖਾਂ ਤਪੀਏ ਲੋਕ ਉਹਨੂੰ ਮਿਲਣ ਵਾਸਤੇ ਤਪ ਬੜਬੜੇ ਸਾਧ ਹੈ ਸਾਧਨ ਕਰਦੇ ਹਨ। ਲਾਖ ਯੋਗੀ ਸਰ ਕਰਤੇ ਜੋਗਾ, ਲਾਖ ਭੋਗੀ ਸਰ ਭੋਗ ਹੈ ਭੋਗਾ। ਲੱਖਾਂ ਯੋਗੀਆਂ ਦੇ ਈਸ਼ਰ, ਹਾਂਜੀ, ਉਹਨੂੰ ਮਿਲਣ ਵਾਸਤੇ ਯੋਗ ਕਰਦੇ, ਲੱਖਾਂ ਭੋਗੀ ਸਰ ਭੋਗ ਲਾਉਣ ਵਾਲੇ ਜਿਹੜੇ ਪੁਜਾਰੀ ਹੈ ਠਾਕਰਾਂ ਨੂੰ ਭੋਗਾਂ ਮੈਂ ਚੰਗੇ ਚੰਗੇ ਪਦਾਰਥਾਂ ਦਾ ਭੋਗ ਲਾਉਂਦੇ, ਭਾਵੇਂ ਆਪੇ ਬਾਅਦ 'ਚ ਛੱਗ ਜਾਂਦੇ ਹਨ। ਘਟਘਟ ਉਹ ਸਹਿਜਾਨ ਹੈ ਥੋਰਾ ਹੈ ਕੋਈ ਸਾਜਣ ਪਰਦਾ ਤੋਰਾ। ਸਾਰਿਆਂ ਦੇ ਘਟਾਂ ਘਟਾਂ ਹਿਰਦਿਆਂ 'ਚੋਂ ਨਿਵਾਸ ਕਰ ਰਿਹਾ, ਉਹਨਾਂ 'ਚੋਂ ਬਹੁਤ ਘੱਟ ਬੰਦੇ ਆ ਜਿਹੜੇ ਉਹਨੂੰ ਜਾਣਦੇ ਆ। ਜਿਨ੍ਹਾਂ ਨੂੰ ਕਹਿੰਦੇ ਮਹਾਰਾਜ ਨੇ ਕਿਰਪਾ ਕਰਕੇ ਸਮਤ ਦਿੱਤੀ ਹੈ ਕਿ ਭਰਮ ਦਾ ਜਿਹੜਾ ਪਰਦਾ ਤੋੜ ਦਿੱਤਾ ਹੈ, ਉਹ ਕੋਈ ਬਿਰਲੇ ਗੁਰਮੁਖ ਪਿਆਰੇ ਸੱਜਣ ਹੈਗੇ ਆ। ਕਰੋ ਯਤਨ ਜੇ ਹੋਏ ਮਿਹਰਬਾਨਾ, ਤਾਂ ਕੋ ਦੇਈ ਜੀਉ ਕਰਵਾਨਾ। ਕਹਿੰਦੇ ਯਤਨ ਦਾ ਬੜੇ ਕਰਦੇ ਹਾਂ, ਜੇ ਨਿਰੰਕਾਰ ਮਿਹਰਬਾਨ ਹੋ ਜਾਏ ਫਿਰ ਕਹਿੰਦੇ ਜੋ ਦਹਿਲੂ ਹੋ ਜਾਣ ਉਹਨਾਂ 'ਤੇ ਅਸੀਂ ਆਪਣਾ ਜੀ ਜਿਹੜਾ ਕੁਰਬਾਨ ਕਰ ਦਿਆਂਗੇ, ਬਲੀਦਾਨ ਕਰ ਦਿਆਂਗੇ। ਫਿਰ ਫਿਰ ਸੰਤਨ ਪਹਿ ਆਇਆ, ਦੁੱਖ ਭ੍ਰਮ ਹਮਰਾ ਹਮਾਰਾ ਸਗਲ ਮਿਟਾਇਆ। ਕਹਿੰਦੇ ਸਾਰੀਆਂ ਜਗ੍ਹਾ ਘੁੰਮਦੇ ਘੁੰਮਦੇ ਹੁਣ ਸੰਤਾਂ ਮਹਾਂਪੁਰਸ਼ਾਂ ਕੋਲ ਆ ਗਏ, ਉਹਨਾਂ ਮਹਾਂਪੁਰਖਾਂ ਨੇ ਕਿਰਪਾ ਕਰਕੇ ਸਾਡਾ ਸਾਰਾ ਜਿਹੜਾ ਮਨ ਦਾ ਭਰਮ ਸੀ ਉਹ ਮਿਟਾ ਦਿੱਤਾ, ਦੂਰ ਕਰ ਦਿੱਤਾ। ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਪੁੰਚਾ, ਕੌਣ ਨਾਨਕ ਪ੍ਰਭ ਮੇਰਾ ਉੱਚਾ। ਪਾਤਸ਼ਾਹ ਕਹਿੰਦੇ ਆ ਉਹ ਮੇਰਾ ਜਿਹੜਾ ਨਿਰੰਕਾਰ ਉੱਚਾ ਆ, ਜਦੋਂ ਮਹਿਲ ਸਰੂਪ ਵਿੱਚ ਉਹਨੇ ਬੁਲਾ ਲਿਆ ਅਤੇ ਫਿਰ ਅੰਮ੍ਰਿਤ ਜਿਹੜਾ ਆਤਮਾ ਰਸ ਇਹਦੇ ਆਨੰਦ ਨੂੰ ਆਪਣੇ ਮਾਣਿਆ ਹੈ, ਪੁੰਚਾ ਮੈਨੇ ਭੋਗਿਆ ਹੈ, ਉਹ ਜਿਹੜਾ ਆਤਮਾ ਆਨੰਦ ਸੀ ਉਹਨੂੰ ਮਾਣਿਆ ਹੈ। ਵਡਹੰਸ ਮਹੱਲਾ ਪੰਜਵਾਂ, ਧੰਨ ਸੋ ਵੇਲਾ, ਜਿਸ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਣਾ। ਉਹ ਵੇਲਾ ਵੀ ਬੜਾ ਧੰਨਤਾ ਯੋਗ ਹੈ ਜਦੋਂ ਦਰਸ਼ਨ ਕਰਦੇ ਹਾਂ। ਮੈਂ ਆਪਣੇ ਸਤਿਗੁਰਾਂ ਤੋਂ ਉਹਨਾਂ ਦੇ ਚਰਣਾਂ ਤੋਂ ਬਲਿਹਾਰ ਜਾਂਦਾ ਹਾਂ। ਜੀ ਕੇ ਦਾਤੇ ਪ੍ਰੀਤਮ ਪ੍ਰਭ, ਮੇਰੇ ਮਨ ਜੀਵੈ ਪ੍ਰਭ ਨਾਮ ਚ ਤੇਰੇ ਰਹੋ। ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪਿਆਰੇ, ਤੁਹਾਡਾ ਨਾਮ ਚੇਤੇਰੇ ਮੈਨੇ, ਚੇਤੇ ਕਰਕੇ ਅਸੀਂ ਜਿਉਂਦੇ ਹਾਂ, ਔਰ ਆਓ ਵਿਸਰਾਮ ਦੇ ਕੇ ਕਿਰਪਾ ਕਰਦੇ ਹਾਂ। ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ, ਸੀਤਲ ਪੁਰਖ ਦ੍ਰਿਸ਼ਟ ਸੁਜਾਣੀ। ਤੁਹਾਡਾ ਜਿਹੜਾ ਹਾਂਜੀ ਇਹ ਮੰਤਰ ਹੈ, ਇਹ ਅੰਮ੍ਰਿਤ ਰੂਪ ਹੈ। ਤੁਹਾਡਾ ਮੰਤਰ ਸੱਚ ਮੰਤਰ ਤੁਹਾਡਾ, ਤੁਹਾਡਾ ਮੰਤਰ ਸੱਚਾ ਹੈ, ਅੰਮ੍ਰਿਤ ਰੂਪ ਬਾਣੀ ਹੈ। ਔਰ ਹੇ ਸਜਾਨ ਪੁਰਖ, ਆਪ ਜੀ ਦੀ ਪਵਿੱਤਰ ਦ੍ਰਿਸ਼ਟੀ ਬੜੀ ਸ਼ੀਤਲ ਹੈ, ਠੰਡੀ ਠਾਰ ਆ, ਜਿੱਥੇ ਮੇਲ ਦੀ ਨਿਗਾਹ ਕਰਦੇ ਹਾਂ ਉਹਨੂੰ ਠੰਡ ਪਾ ਦੇਣ ਵਾਲੀ ਹੈ।
ਅੱਜ ਹੁਕਮ ਤੁਮਾਰਾ ਤਖ਼ਤ ਨਿਵਾਸੀ ਆਏ ਨਾ ਜਾਵੇ ਮੇਰਾ ਪ੍ਰਭੇ ਵਨਾਸੀ ਹੇ ਸੱਚੇ ਤਖ਼ਤ ਤੇ ਬੈਠਣ ਵਾਲੇ ਤੁਹਾਡਾ ਹੁਕਮ ਵੀ ਸੱਚਾ ਹੇ ਨਿਰੰਕਾਰ ਤੁਸੀਂ ਅਵਨਾਸ਼ੀ ਹੋ ਇਸ ਕਰਕੇ ਤੁਹਾਡਾ ਆਉਣਾ ਜਾਣਾ ਨਹੀਂ ਹੁੰਦਾ ਇੱਕ ਰਸ ਰਹਿੰਦੇ ਹੋ ਤੁਮ ਮਿਹਰਬਾਨ ਦਾਸ ਮਦੀਨਾ ਨਾਨਕ ਸਾਹਿਬ ਭਰਪੁਰ ਲੀਨਾ ਤੁਸੀਂ ਬੜੇ ਮਿਹਰਬਾਨ ਹੈ ਮੈਂ ਤੁਹਾਡਾ ਦਾਸ ਬੜਾ ਗਰੀਬ ਹੈ ਦੀਨ ਮੈਂ ਨਹੀਂ ਗਰੀਬ ਹੈ ਪਾਤਸ਼ਾਹ ਕਿਰਪਾ ਕਰਦੇ ਹੇ ਨਾਮਕਾਰ ਆਪ ਭਰਪੂਰ ਸਾਰਿਆਂ ਜਗ੍ਹਾ ਵਿੱਚ ਸਮਾਏ ਲੀਨ ਹੋਏ ਹੋ ਵਡਾਉਣ ਸਮਾਲਾ ਪੰਜਵਾ ਤੂੰ ਬੇਅੰਤ ਕੋ ਵਿਰਲਾ ਜਾਣਾ ਗੁਰਪ੍ਰਸਾਦ ਕੋ ਸ਼ਬਦ ਪਛਾਣਾ ਆਪ ਜੀ ਬੇਅੰਤ ਆ ਤੁਹਾਡੀ ਮਹਿਮਾ ਨੂੰ ਵਿਰਲਾ ਹੀ ਜਾਣਦਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼ਬਦ ਸੰਸਾਰ ਵਿੱਚ ਸ਼ਬਦ ਜਿਹੜਾ ਬ੍ਰਹਮ ਆ ਨਿਰੰਕਾਰ ਆ ਉਹਨੂੰ ਕੋਈ ਵਿਰਲੇ ਪੁਰਖ ਪਛਾਣਦੇ ਹਨ ਸੇਵਕੀ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਚਰਨ ਤੋਂ ਮਾਰੇ ਰਹੋ ਸਾਡੀ ਦਾਸਾਂ ਦੀ ਤਾਂ ਇਹ ਬੇਨਤੀ ਹੈ ਅਸੀਂ ਤੁਹਾਡੇ ਚਰਨਾਂ ਦਾ ਆਸਰਾ ਲੈ ਕੇ ਨਾਮ ਨੂੰ ਜਪਦੇ ਹਾਂ ਜਪ ਕੇ ਨਾਮ ਨੂੰ ਜਿੰਦੇ ਹਾਂ ਸਾਡਾ ਜੀਵਨ ਹੀ ਤੇਰੇ ਨਾਮ ਸਿਮਰਨ ਵਿੱਚ ਹੈ ਰਾਓ ਵਿਸਰਾਮ ਦੇ ਕਿਰਪਾ ਕਰਦੇ ਹਨ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸ ਹੈ ਜਨਾਬ ਹੋ ਤਿੰਨੇ ਤੁਮ ਜਾਤੇ ਹੇ ਦਾਤਾ ਜੀ ਆਪ ਬੜੇ ਦਿਆਲੂ ਪੁਰਖ ਹੋ ਅਤੇ ਜਿਨ੍ਹਾਂ ਨੂੰ ਸਤਿਗੁਰਾਂ ਦੁਆਰਾ ਆਪ ਇਹ ਗੱਲ ਜਣਾ ਦਿੰਦੇ ਹੋ ਹੈਂ ਉਹਨਾਂ ਨੇ ਤੁਹਾਨੂੰ ਜਾਤੇ ਮੈਨੇ ਜਾਣਿਆ ਉਹੀ ਤੁਹਾਨੂੰ ਜਾਣ ਸਕਦੇ ਹਨ ਸਦਾ ਸਦਾ ਜਾਈ ਬਲਿਹਾਰੀ ਇੱਥੋਂ ਤੋਂ ਦੇਖੋ ਉੱਠ ਤਮਾਰੀ ਅਸੀਂ ਆਪ ਜੀ ਤੋਂ ਹਮੇਸ਼ਾ ਬਲਿਹਾਰ ਜਾਂਦੇ ਹਾਂ ਲੋਕ ਪਰਲੋਕ 'ਚ ਇੱਕ ਤੁਹਾਡਾ ਹੀ ਓਟ ਆਸਰਾ ਤੱਕਦੇ ਹਾਂ ਦੇਖਦੇ ਹਾਂ ਮੋਹੇ ਨਿਰਗੁਣ ਗੁਣ ਕਿਸੇ ਨੂੰ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਨਾ ਗੁਣੇ ਤੂੰ ਹੀਣੇ ਨੇ ਤੁਹਾਡੇ ਗੁਣ ਪਰ ਪੁਕਾਰ ਨੂੰ ਜਾਤਾ ਮੈਨੇ ਜਾਣੇ ਪਾਤਸ਼ਾਹਾਂ ਦੇ ਸੰਤਾਂ ਮਹਾਂਪੁਰਖਾਂ ਦੇ ਪ੍ਰਤਾਪ ਨੂੰ ਦੇਖ ਕੇ ਮੇਰਾ ਮਨ ਤੇਰੇ ਪ੍ਰੇਮ ਵਿੱਚ ਰਾਤਾ ਤਦਾਕਾਰ ਹੋਇਆ ਮਿਲਿਆ ਹੈ ਵਡਾਂਸ ਮਹਲਾ ਪੰਜਵਾਂ ਅੰਤਰ ਜਾਮੇ ਸੋਪਰਾ ਪੂਰਾ ਦਾਨ ਦੇ ਸਾਧੂ ਕੀ ਧੂਰਾ ਪੂਰੇ ਤੁਸੀਂ ਅੰਤਰਜਾਮੀ ਸੋ ਮੈਂ ਉਹ ਜਿਹੜੇ ਆਪ ਜੀ ਦੇ ਸੰਤ ਮਹਾਤਮਾ ਉਹਨਾਂ ਮਹਾਤਮਾ ਦੇ ਚਰਨਾਂ ਦੀ ਸਾਨੂੰ ਧੂੜੀ ਦਾ ਦਾਨ ਦੇ ਦਿਓ ਕਰ ਕਿਰਪਾ ਪ੍ਰਭ ਦੀਨ ਦਇਆਲਾ ਤੇਰੀ ਓਟ ਪੂਰਨ ਗੋਪਾਲਾ ਰਹੋ ਇਹ ਦੀਨਾਂ 'ਤੇ ਦਇਆ ਕਰਨੇ ਕਿਰਪਾ ਕਰੋ ਤੁਸੀਂ ਪੂਰਨ ਆ ਗੋਪਾਲ ਪ੍ਰਿਥਵੀ ਰੱਖਿਆ ਕਰਨ ਵਾਲੇ ਇੱਕ ਤੁਹਾਡੀ ਓਟ ਤੁਹਾਡਾ ਹੀ ਆਸਰਾ ਹੈ ਰਹੋ ਜਲ ਦਲ ਮੈਂ ਰਹਿ ਭਰਪੂਰ ਹੈ ਨਿਕਟ ਵਸਾ ਨਾ ਹੀ ਪ੍ਰਭ ਦੂਰ ਹੈ ਤੂੰ ਜਲਾਂ 'ਚ ਥਲਾਂ 'ਚ ਮਹੀ ਧਰਤੀ ਅਲ ਆਕਾਸ਼ ਸਾਰੀਆਂ ਜਗ੍ਹਾ 'ਚ ਭਰਪੂਰ ਪਰਿਪੂਰਨ ਹੋ ਰਿਹਾ ਹੈ ਸਾਰਿਆਂ ਦੇ ਨੇੜੇ ਵੀ ਵਸ ਰਿਹਾ ਹੈ ਇਹ ਪ੍ਰਭੂ ਕਿਸੇ ਦੇ ਤੂੰ ਦੂਰ ਨਹੀਂ ਹੈ ਆਪਣੇ ਕਰਮਾਂ ਕਰਕੇ ਦੂਰ ਆ ਅਤੇ ਤੂੰ ਤਾਂ ਸਾਰਿਆਂ ਦੇ ਨੇੜੇ ਹੈ ਜਿਹਨੂੰ ਨਜ਼ਰ ਕਰੇ ਸੋ ਧਿਆਏ ਆਠ ਪੈਰ ਹਰ ਕੇ ਗੁਣ ਗਾਏ ਜਿਨ੍ਹਾਂ ਦੇ ਆਪ ਮਿਹਰ ਕਰਦੇ ਹੋ ਨਜ਼ਰ ਕਰਦੇ ਮਿਹਰ ਦੀ ਉਹ ਆਪ ਜੀ ਨੂੰ ਧਿਆਉਂਦੇ ਆ ਇਹ ਨਿਰੰਕਾਰ ਉਹ ਗੁਰਮੁਖ ਅੱਠੇ ਪੈਰ ਤੁਹਾਡੇ ਪਵਿੱਤਰ ਗੁਣ ਗਾਉਂਦੇ ਹਨ ਜੀ ਜੰਤ ਸਗਲੇ ਪ੍ਰਤਪਾਰੇ ਸਨ ਪਰਿਓ ਨਾਨਕ ਹਰਦੁਆਰੇ ਸਾਰੇ ਸਥੂਲ ਸੂਖਮ ਜੀਵਾਂ ਦੀ ਤੁਸੀਂ ਪਾਲਣਾ ਕਰਨ ਵਾਲੇ ਪਾਤਸ਼ਾਹਾਂ ਦੇ ਨਿਰੰਕਾਰ ਅਸੀਂ ਤਾਂ ਤੁਹਾਡੇ ਸਤਸੰਗ ਦੁਆਰੇ ਵਿੱਚ ਆ ਕੇ ਝੁੱਕ ਗਏ ਹਾਂ ਪੈ ਗਏ ਹਾਂ ਸਾਡੀ ਲਾਜ ਰੱਖ ਲਓ ਵਡਾਂਸ ਮਹੱਲਾ ਪੰਜਾ ਤੂੰ ਵੱਡਦਾ ਤਾਂ ਅੰਤਰ ਜਾਮੀ ਸਭ ਮੈਂ ਰਵਿਆ ਪੂਰਨ ਪ੍ਰਭ ਸਵਾਮੀ ਇਹ ਨਿਰੰਕਾਰ ਤੁਸੀਂ ਸਾਰਿਆਂ ਤੋਂ ਵੱਡੇ ਆ ਅੰਤਰਜਾਮੀ ਆ ਹੇ ਪੂਰਨ ਮਾਲਕ ਤੁਸੀਂ ਸਾਰਿਆਂ 'ਚ ਰਵ ਰਹੇ ਵਿਆਪਕ ਹੋ ਰਹੇ ਹੋ ਮੇਰੇ ਪ੍ਰਭੀ ਤੁਮ ਨਾਮ ਆਧਾਰਾ ਹੁਣ ਸੁਣ ਸੁਣ ਜੀਵਾ ਨਾਮ ਤੁਮਾਰਾ ਰਹੋ ਇੱਕ ਵਾਰੀ 84 ਫੌਜੀ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਆ ਗਏ ਉਹਨਾਂ ਵਿੱਚੋਂ ਕਈਆਂ ਨੇ ਕੋਈ ਸੰਕਲਪ ਧਾਰ ਲਿਆ ਅਤੇ ਸਾਡਾ ਸੰਕਲਪ ਆ ਸਾਨੂੰ ਸ਼ਗਨ ਨੂੰ ਦੇਣ ਸਾਡੇ ਦਿਲ ਦੀ ਗੱਲ ਬੁੱਝਣ ਮਹਾਂਪੁਰਖ ਦਾ ਅੰਤਰਜਾਮੀ ਸੀ ਅਤੇ ਸਾਰਿਆਂ ਦੀ ਭਾਵਨਾ ਪੂਰੀ ਕਰ ਦਿੱਤੀ ਇੱਕ ਦੇ ਮਨ ਸੀ ਵੀ ਮਹਾਂਪੁਰਖ ਪ੍ਰਭੂ ਜੇ ਛਕਾਉਣ ਉਦੋਂ ਪ੍ਰਭੂ ਜੀ ਤੋਂ ਰੁਤਾਇਆ ਨਾ ਸੀ ਅਤੇ ਪ੍ਰੇਮੀ ਨੂੰ ਕਹਿੰਦੇ ਭਾਈ ਫਲਾਨੀ ਜਗ੍ਹਾ ਜਾ ਉਹ ਝੌਂਪੜੀ ਆ ਉੱਥੋਂ ਵੇਲਾਂ ਦੇ ਖਰਬੂਜੇ ਲਿਆ ਉਹ ਹੁਣ ਹੈਰਾਨ ਵੀ ਅੱਜ ਕੱਲ੍ਹ ਤਾਂ ਖਰਬੂਜੇ ਹੁੰਦੇ ਨਹੀਂ ਅਤੇ ਬਚਨ ਮੰਨ ਕੇ ਚਲੇ ਗਿਆ ਅਤੇ ਉੱਥੇ ਵੇਲਾਂ ਲੈ ਲਾ ਰਹੇ ਸੀ ਖਰਬੂਜੇ ਲਿਆ ਕਹਿੰਦੇ ਲਿਆ ਵੀ ਪ੍ਰੇਮੀਆਂ ਹੈਂ ਤੂੰ ਖਰਬੂਜਾ ਮੰਗਦਾ ਸੀ ਛੱਕਦਾ ਅਤੇ ਥੋੜ੍ਹਾ ਜਿਹਾ ਸ਼ਰਮਿੰਦਾ ਜਿਹਾ ਵੀ ਹੋਇਆ ਮਾਫ਼ੀ ਵੀ ਮੰਗੀ ਕਹਿੰਦੇ ਭਾਈ ਜਦੋਂ ਸੰਗ 'ਚ ਆਈਏ ਨਾ ਇਵੇਂ ਧਿਆਨ ਨਹੀਂ ਲਈਦਾ ਹੁੰਦਾ ਫਿਰ ਮਨ 'ਚ ਸੀ ਕਿ ਮਹਾਰਾਜ ਸੰਤ ਮਹਾਂਪੁਰਖ ਸਾਨੂੰ ਆਪਣੇ ਮੁਖਾਰ ਬਿਨ ਤੋਂ ਇੱਕੋ ਸ਼ਬਦ ਨਾਲ ਗਿਆਨ ਦੀ ਰਾਤ ਬਖਸ਼ਿਸ਼ ਕਰਨ ਉਹ ਵੀ ਮਹਾਂਪੁਰਖਾਂ ਨੇ ਜਦੋਂ ਸ਼ਬਦ ਆਚਾਰਿਆਂ ਨਾਲ ਬੁਲਾਇਆ ਅਤੇ ਸਾਰਿਆਂ ਦੀ ਬੁੱਧੀ ਤੋਂ ਪੜਦਾ ਚੁੱਕ ਕੇ
ਗਿਆਨ ਦਾ ਪ੍ਰਕਾਸ਼ ਕਰਦਾ। ਇਸ ਵਾਸਤੇ ਨਿਰੰਕਾਰ ਵੀ ਐਸਾ ਹੈ ਜਿਹੜੇ ਉਹਦੇ ਪਿਆਰੇ ਆ ਉਹਨਾਂ 'ਚ ਵੀ ਉਹ ਬਰਕਤਾਂ ਆ ਜਾਂਦੀਆਂ। ਸਭ ਮੈਂ ਰਵਿਆ ਪੂਰਨ ਪ੍ਰਭ ਸਵਾਮੀ, ਉਹ ਸਾਰਿਆਂ 'ਚ ਪੂਰਨ ਸਵਾਮੀ ਰਵਿਆ ਵਿਆਪਕ ਹੋ ਰਿਹਾ ਹੈ। ਮੇਰੇ ਪ੍ਰਪ੍ਰੀਤਮ ਨਾਮਾ ਦਾ ਰਾਹ ਸੁਣ ਸੁਣ ਜੀਵਾ ਨਾਮ ਤੁਮਾਰਾ ਰਾਹ। ਇਹ ਮੇਰੇ ਨਿਰੰਕਾਰ ਪਿਆਰੇ, ਸਾਨੂੰ ਤੇਰਾ ਹੀ ਅਧਾਰਾ ਆਸਰਾ ਹੈ। ਔਰ ਮੈਂ ਕਹਿੰਦੇ ਤੁਹਾਡੇ ਨਾਮ ਨੂੰ ਸੁਣ ਸੁਣ ਕੇ ਜਿਉਂਦਾ ਹਾਂ। ਇਹਦੇ ਵਿੱਚ ਸਾਡੀ ਜ਼ਿੰਦਗੀ ਹੈ, ਉਹ ਹਰ ਵੇਲੇ ਬਾਣੀ ਸੁਣਨ 'ਚ ਲੱਗੇ ਰਹਿੰਦੇ ਆ। ਰਾਹੋ ਤੇਰੀ ਸਾਰਨ ਸਤਿਗੁਰ, ਮੇਰੇ ਪੂਰੇ ਮਨ ਨਿਰਮਲ ਹੋਏ ਸੰਤਾਂ ਤੂੰ ਕੇ ਪੂਰੇ ਸਤਿਗੁਰੂ ਤੁਹਾਡੀ ਚਰਨ 'ਚ ਆਏ। ਕਿਰਪਾ ਕਰੋ ਸੰਤਾਂ ਦੇ ਚਰਨ ਦੀ ਧੂੜੀ ਦਿਓ ਕਿ ਸਾਡਾ ਜਿਹੜਾ ਮਨ ਉਹ ਨਿਰਮਲ ਮੈਨੇ ਪਵਿੱਤਰ ਹੋ ਜਾਏ। ਚਰਨ ਕਮਲ ਹਿਰਦਾ ਹੈ ਔਰ ਤਾਰੇ ਤੇਰੇ ਦਰਸ਼ਨ ਹੋ ਜਾਏ। ਬਲਿਹਾਰੇ ਆਪਦੇ ਪਿੱਤਰ ਚਰਨ ਕਰਨ ਨੂੰ ਔਰ ਅਸੀਂ ਹਿਰਦੇ ਹੀ ਧਾਰਿਆ ਹੋਇਆ। ਆਪ ਜੀ ਦੇ ਦਰਸ਼ਨ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪ ਸੁਖ ਪਾ। ਕਿਰਪਾ ਕਰੋ ਤੁਹਾਡੇ ਗੁਣ ਗਾਉਂਦੇ ਰਹੀਏ ਔਰ ਤੇਰਾ ਨਾਮ ਜਪ ਕੇ ਅਸੀਂ ਸੁਖ ਪਾਵਾਂਗੇ। ਵਡਾਂਸ ਮਹੱਲਾ ਪੰਜਵਾਂ, ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜਿਉ ਮਰਨ ਕਭੂ ਛੀਜੈ। ਜੇ ਸੰਗਤ 'ਚ ਆ ਜਾਓ ਤੇ ਨਾਮ ਰੂਪੀ ਅੰਮ੍ਰਿਤ ਪੀਤਾ ਜਾਂਦਾ ਹੈ, ਫਿਰ ਇਹ ਜਿਹੜਾ ਜੀਵ ਨਾ ਮਰਦਾ ਹੈ ਅਤੇ ਨਾ ਇਹਦੀ ਉਮਰ ਨਿਸਫਲ ਜਾਂਦੀ ਹੈ, ਨਾ ਕਦੇ ਚੀਜ਼ ਦੁਖੀ ਵੀ ਨਹੀਂ ਹੁੰਦਾ, ਨਾਸਤਾ ਨੂੰ ਪ੍ਰਾਪਤ ਨਹੀਂ ਹੁੰਦਾ। ਵਡਭਾਗੀ ਗੁਰ ਪੂਰਾ ਪਾਜਿਆ ਗੁਰ ਕਿਰਪਾ ਤੇ ਪ੍ਰਭੂ ਤੇ ਆਈਆ ਰਾਹੋ। ਬਲਸਰਾਮ ਦੇ ਕਿਰਪਾ ਕਰਦੇ ਵੱਡੇ ਭਾਗਾਂ ਨਾਲ ਪੂਰੇ ਗੁਰੂ ਪ੍ਰਾਪਤ ਹੁੰਦੇ। ਸਤਿਗੁਰਾਂ ਦੀ ਕਿਰਪਾ ਨਾਲ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਜਾਂਦਾ ਹੈ। ਰਤਨ ਜਵਾਹਰ ਹਰ ਮਾਨ ਕੱਲਾ ਲਾ ਸਿਮਰ ਸਿਮਰ ਭਾਏ ਨਿਹਾਲਾ। ਜਿਨ੍ਹਾਂ ਨੇ ਪਰਮੇਸ਼ਰ ਦਾ ਮਨ ਬਣ ਸ਼੍ਰੀ ਕਰ ਸਿਮਰਨ ਕੀਤਾ, ਰਤਨ ਬਰਾਗ ਜਵਾਹਰ ਗਿਆਨ ਮਾਨਕ ਸਰਵਣ ਮੰਨਣ ਨਦੀ ਆਸਣ ਲਾ ਲਾ ਮੈਨੇ ਪ੍ਰੇਮ ਨੂੰ ਪਾਇਆ, ਉਹ ਗੁਰੂ ਪਿਆਰੇ ਭਾਏ ਨਿਹਾਲਾ। ਉਹ ਨਿਹਾਲ ਹੋ ਜਾਂਦੇ ਆ, ਕ੍ਰਿਤ ਕ੍ਰਿਤ ਹੋ ਜਾਂਦੇ, ਉਹਨਾਂ ਦਾ ਜੋ ਕਰਨਾ ਸੀ ਕਰ ਲਿਆ, ਕੁਝ ਕਰਨਾ ਵਕਾਇਆ ਨਹੀਂ ਰਹਿੰਦਾ। ਜਦ ਕਦ ਵੇਖੋ ਸਾਧੂ ਸਰਨਾ ਹਰ ਗੁਣ ਗਾਇ ਨਿਰਮਲ ਮਨ ਕਰਨਾ। ਮਹਾਰਾਜ ਇੱਕ ਵਾਰੀ ਕਹਿਣ ਲੱਗੇ ਭਾਈ ਅਸੀਂ ਤਾਂ ਇਹ ਤੁਹਾਨੂੰ ਲਾਉਣ ਵਾਸਤੇ ਕਰਦੇ ਹਾਂ, ਹੁਣ ਸਾਡੇ ਵਾਸਤੇ ਕੋਈ ਕਰਤੱਵ ਨਹੀਂ ਰਹਿ ਗਿਆ, ਜਿਹੜੀ ਮੰਜ਼ਿਲ 'ਤੇ ਪਹੁੰਚਣਾ ਅਸੀਂ ਪਹੁੰਚ ਰਹੇ ਹਾਂ। ਅੰਮ੍ਰਿਤ ਵੇਲੇ ਉੱਠਦੇ ਹਾਂ, ਨਹਾਉਂਦੇ ਹਾਂ, ਇਸ਼ਨਾਨ ਕਰਦੇ ਹਾਂ, ਸਾਰਾ ਕਿਰਿਆ ਕਰਦੇ ਹਾਂ ਕਿ ਜੇ ਅਸੀਂ ਜੜ ਜਾਈਏ ਤੁਸੀਂ ਸਾਡੀ ਰੀਸ ਕਰਨੇ ਆ, ਅਵਸਥਾ ਤੁਹਾਡੀ ਬਣੀ ਨਹੀਂ, ਤੁਹਾਡਾ ਜੀਵਨ ਬਰਬਾਦ ਹੋ ਜਾਏਗਾ। ਕਰਦੇ ਤਾਂ ਆ ਕਿ ਲੋਕ ਮਹਾਂਪੁਰਖ ਆਪ ਕਰਦੇ ਆ, ਸਾਨੂੰ ਵੀ ਕਰਨਾ ਚਾਹੀਦਾ। ਇਸ ਕਰਕੇ ਉਹ ਮਰਯਾਦਾ ਵਿੱਚ ਰਹਿੰਦੇ ਆ। ਜਦ ਤੱਕ ਦੇਖੋ ਸਾਧੂ ਸਰਨਾ ਹਰ ਗੁਣ ਗਾਏ ਨਿਰਮਲ ਮਨ ਕਰਨ। ਜਿੱਧਰ ਕਿੱਧਰ ਵੀ ਦੇਖਦੇ ਹਾਂ ਮੈਂ ਸੰਤਾਂ ਨੂੰ ਦੇਖਦੇ ਹਾਂ, ਕਿਉਂਕਿ ਸੰਤ ਮਹਾਂਪੁਰਖ ਸ਼ਰਨ 'ਚ ਪੈ ਕੇ ਪਰਮੇਸ਼ਰ ਗੁਣਾਂ ਨੂੰ ਗਾ ਕੇ ਆਪਣੇ ਮਨ ਨੂੰ ਨਿਰਮਲ ਪਵਿੱਤਰ ਕਰਦੇ ਹਨ। ਘੜ ਘੜ ਅੰਤਰ ਮੇਰਾ ਸਵਾਮੀ ਬੂਠਾ ਨਾਨਕ ਨਾਮ ਪਾਇਆ ਪ੍ਰਭ ਤੂਠਾ। ਉਹ ਮੇਰਾ ਮਾਲਕ ਘਟਾਂ ਘਟਾਂ ਵਿੱਚ ਬੂਠਾ ਵੱਸ ਰਿਹਾ, ਨਿਵਾਸ ਕਰ ਰਿਹਾ। ਪਾਤਸ਼ਾਹ ਕਿਰਪਾ ਕਰਦੇ ਆ, ਕਹਿੰਦੇ ਨਿਰੰਕਾਰ ਵਿੱਚ ਬੂਠਾ ਪ੍ਰਸੰਨ ਹੋਇਆ, ਸਤਿਗੁਰਾਂ ਤੋਂ ਇਹ ਨਾਮ ਰੂਪੀ ਧਨ ਪਾ ਲਿਆ, ਫਿਰ ਸੰਸਾਰ ਸਾਗਰ ਤੋਂ ਇਉਂ ਤਰ ਜਾਈਦਾ ਹੈ। ਵਡਹੰਸ ਮਹੱਲਾ ਪੰਜਵਾਂ, ਵਿਸਰਨਾ ਹੀ ਪ੍ਰਭ ਜੀਨ ਦਇਆਲਾ। ਤੇਰੀ ਸਰਨ ਪੂਰਨ ਕਿਰਪਾਲਾ ਰਹੋ, ਇਹ ਦੀਨਾਂ ਦੇ ਦਇਆ ਕਰਨ ਸਾਨੂੰ ਭੁੱਲੋ ਨਾ। ਇਹ ਕਿਰਪਾਲੂ ਅਸੀਂ ਤੇਰੀ ਚਰਨ ਛਰਨ ਵਿੱਚ ਆਏ ਹਾਂ, ਰਹੋ ਵਿਸਰਾਮ ਦੇ ਕਿਰਪਾ ਕਰਦੇ ਹਨ। ਜੈ ਜਿਤ ਆਵ ਹੈ ਸੋ ਥਾਨ ਸੁਹਾਵਾ, ਜਿਤ ਵੇਲਾ ਵਿਸਰਿਆ ਥਾਂ ਲੱਗ ਰਿਹਾ ਹਵਾ। ਜਿਹੜੀ ਜਗ੍ਹਾ ਤੁਸੀਂ ਯਾਦ ਆਉਂਦੇ ਹੋ ਉਹ ਸਥਾਨ ਬੜਾ ਸੋਭਾ ਵਾਲਾ, ਜੇ ਸਮੇਂ ਤੁਸੀਂ ਭੁੱਲ ਜਾਂਦੇ ਹਾਂ ਤਾਂ ਉਸ ਵੇਲੇ ਹਵਾ ਮੈਂ ਸਾਨੂੰ ਬੜਾ ਝੋਰਾ ਲੱਗ ਜਾਂਦਾ, ਬੜਾ ਪਸ਼ਚਾਤਾਪ ਹੁੰਦਾ ਹੈ। ਤੇਰੇ ਜੀ ਤੂੰ ਸਦੇ ਹੀ ਸਾਥੀ, ਸੰਸਾਰ ਸਾਗਰ ਤੇ ਕੱਢ ਦੇ ਹਾਥੀ। ਇਹ ਜੀਵ ਜੰਤੂ ਸਾਰੇ ਤੇਰੇ ਆ, ਤੂੰ ਸਾਰਿਆਂ ਦਾ ਸਾਥੀ ਹੈ, ਹਾਥੀ ਮੈਨੇ ਕਿਰਪਾ ਮਿਹਰ ਦਾ ਹੱਥ ਸਹਾਰਾ ਦੇ ਕੇ ਸੰਸਾਰ ਸਾਗਰ ਨੂੰ ਕੱਢ ਲੋ ਇੱਕ ਡੁੱਬ ਰਹੇ ਹਾਂ। ਸਰਵਣ ਮੰਨਣ ਦੇ ਆਸਣ ਰੂਪੀ ਹਾਥੀ, ਹਾਂਜੀ ਸਹਾਰਾ ਦੇ ਕੇ ਸਾਨੂੰ ਇਸ ਸੰਸਾਰ ਸਾਗਰ 'ਚੋਂ ਕੱਢ ਲਓ। ਪ੍ਰੀਤੀ ਰੂਪੀ ਹਾਥੀ ਮੈਨੂੰ ਚੱਪੀ ਦੇ ਕੇ ਸਾਨੂੰ ਡੁੱਬਦਿਆਂ ਨੂੰ ਕੱਢ ਲਓ, ਬਚਾ ਲਓ। ਜਿਵੇਂ ਹਾਥੀ ਨੂੰ ਆਪਣੇ ਤੰਦੂਏ ਨੇ ਫੜ ਲਿਆ ਸੀ ਨਾ ਹਰੀ ਹਰ ਖੇਤਰ, ਜਿਵੇਂ ਉਹਨੂੰ ਕੱਢਿਆ ਸੀ ਸਾਨੂੰ ਵੀ ਕੱਢ ਲਓ। ਆਵਣ ਜਾਣਾ ਤੁਮ ਹੀ ਕੀ ਆ, ਜਿਸ ਤੂੰ ਰੱਖਿਆ ਤੇ ਦੁੱਖ ਨਾ ਠੀਕ ਆ। ਇਹ ਆਉਣਾ ਜਾਣਾ ਜੰਮਣ ਮਰਨਾ ਇਹ ਤੁਹਾਡੇ ਹੁਕਮ 'ਚ, ਤੁਸੀਂ ਨਹੀਂ ਕੀਤਾ। ਜਿਹਨੂੰ ਤੁਸੀਂ ਜੰਮਣ ਮਰ ਤੋਂ ਰੱਖ ਲੈਂਦੇ ਹਾਂ ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਦਾ ਦੁੱਖ ਨਾ ਥੀਆ, ਦੁੱਖ ਨਹੀਂ ਹੁੰਦਾ ਹੈ। ਤੂੰ ਇੱਕੋ ਸਾਹਿਬ ਅਵਰ ਨਾ ਹੋਰ ਬਿਨੋ ਕਰੈ ਨਾਨਕ ਕਰ ਜੋਰ। ਤੂੰ ਤਾਂ ਇੱਕੋ ਇੱਕ ਪਰਮੇਸ਼ਰ ਮਾਲਕ ਹੈ, ਦੂਜਾ ਸਾਨੂੰ ਤੇਰੇ ਬਿਨਾਂ ਕੋਈ ਸਹਾਰਾ ਹੀ ਨਹੀਂ।
ਪਾਤਸ਼ਾਹ ਜੀ ਕਿਰਪਾ ਕਰਦੇ ਮੈਂ ਤਾਂ ਕਹਿੰਦੇ ਹੱਥ ਜੋੜ ਕੇ ਕਰ ਮੈਨੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵਡਾਂਸ ਮੱਲਾ ਪੰਜਵਾ ਤੂੰ ਜਾਣ ਆਹੇ ਤਾਂ ਕੋਈ ਜਾਣਾ ਤੇਰਾ ਦੀਆ ਨੰਬ ਖਾਣ ਇਹ ਨਾ ਕਰ ਜਿਹਨੂੰ ਤੂੰ ਜਣਾਵੇ ਸਮਝਾਵੇ ਉਹ ਤੁਹਾਨੂੰ ਕਿਵੇਂ ਪ੍ਰਾਪਤ ਕਰਨਾ ਇਸ ਢੰਗ ਨੂੰ ਜੁਗਤੀ ਨੂੰ ਜਾਣਦਾ ਹੈ ਔਰ ਆਪ ਹੀ ਆਪ ਜੀ ਦਾ ਦਿੱਤਾ ਹੋਇਆ ਜਿਹੜਾ ਤੁਹਾਡਾ ਨਾਮ ਆ ਇਹਨੂੰ ਅਸੀਂ ਹਰ ਵੇਲੇ ਕਥਨ ਕਰਦੇ ਹਾਂ ਤੂੰ ਅਚਾਰਜ ਤੇਰੀ ਕੁਦਰਤ ਤੇਰੀ ਬਿਸਮਾ ਰਹੋ ਆਪ ਜੀ ਅਚਾਰਜ ਰੂਪ ਹੈ ਆਪ ਜੀ ਦੀ ਕੋਈ ਬਿਸਮਾ ਜਿਹੜੀ ਇਹ ਵੀ ਅਚਾਰਜ ਰੂਪ ਹੈ ਤੁਹਾਡੇ ਆਪੇ ਕਾਰਨ ਆਪੇ ਕਰਨਾ ਹੁਕਮੇ ਜੰਮਣ ਹੁਕਮੇ ਮਰਨ ਤੁਸੀਂ ਕਰਤੇ ਵੀ ਆਪ ਹੈ ਅਤੇ ਕਾਰਨ ਵੀ ਆਪ ਹੈ ਕਾਰਜ ਰੂਪ ਵੀ ਆਪ ਹੀ ਹੈ ਕਰਨ ਕਰਾਉਣ ਵਾਲੇ ਤੁਸੀਂ ਹੈ ਆਪ ਜੀ ਦੇ ਹੁਕਮ ਜਨਮ ਹੁੰਦਾ ਤੇਰੇ ਹੁਕਮ ਵਿੱਚ ਪਾਤਸ਼ਾਹ ਮੌਤ ਹੋ ਜਾਂਦੀ ਹੈ ਨਾਮ ਤੇਰਾ ਮੰਤਨ ਆਧਾਰੀ ਨਾਨਕ ਦਾ ਸੁਖੀ ਤੁਮਾਰੀ ਆਪ ਜੀ ਦਾ ਨਾਂ ਸਾਡੇ ਮਨ ਅਤੇ ਤਨ ਦਾ ਆਧਾਰੀ ਆਸਰਾ ਆ ਪਾਤਸ਼ਾਹ ਕਹਿੰਦੇ ਮੈਂ ਦਾਸ ਤਾਂ ਹਾਂਜੀ ਤੁਹਾਡੀ ਕੇਵਲ ਆਪ ਦੀ ਬਖਸ਼ਿਸ਼ ਹੈ ਜੇ ਮਨੁਸ਼ਿਆਂ ਨੂੰ ਮਿਲਿਆ ਵੀ ਬਖਸ਼ਿਸ਼ ਨੇ ਮਿਲਿਆ ਚਿਤਰਾਜ ਨੂੰ ਤਾਂ ਮਿਲਦਾ ਹੀ ਨਹੀਂ ਇਹ ਹੋਰ ਮਾਇਆ ਪਦਾਰਥ ਉਹ ਵੀ ਤੁਹਾਡੀ ਬੁੱਧੀ ਮਿਲੀ ਉਹ ਵੀ ਤੁਹਾਡੀ ਕਿਰਪਾ ਨਾਲ ਵਡਹੰਸ ਮਹੱਲਾ ਪੰਜਵਾਂ ਕਰ ਦੂਜਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਇੱਕ ਹਨ ਵਡਹੰਸ ਰਾਗ ਪੰਜਵੇਂ ਪਾਤਸ਼ਾਹ ਦੂਜੇ ਘਰ ਵਿੱਚ ਸਿੰਚਨ ਨਿਆਇ ਰੀਤੀ ਦਾ ਮੰਗਲਾ ਚਰਨ ਵਸਤੂ ਨਿਰਦੇਸ਼ ਮੰਗਲ ਕਰ ਰਹੇ ਹਾਂ ਵਾਹਿਗੁਰੂ ਜੀ ਇੱਕ ਹਨ ਓਂਕਾਰ ਪ੍ਰਕਾਸ਼ ਰੂਪ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ ਹੋ ਕਿਉਂ ਕਰ ਪਾਈ ਗੁਰ ਪੂਰੇ ਕਿ ਪੂਰੇ ਸਤਿਗੁਰੂ ਸਾਡੇ ਮਨ ਵਿੱਚ ਤੁਹਾਡੇ ਮਿਲਣ ਦੀ ਲੋਚਾ ਇੱਛਾ ਲੱਗ ਰਹੀ ਹੈ ਮੈਂ ਆਪ ਜੀ ਨੂੰ ਹਿਰਨਾ ਘਰ ਕਿਵੇਂ ਪਾਉਣਾ ਕਰਾਂ ਜੇ ਸੋ ਖੇਲ ਖਲਾਈਆ ਬਾਲਕ ਰਹਿ ਨਾ ਸਕਿਆ ਬਿਨ ਖੀਰੇ ਭਾਵੇਂ ਬੱਚੇ ਨੂੰ ਸੌ ਸੈਂਕੜੇ ਤਰ੍ਹਾਂ ਦੀਆਂ ਖੇਡਾਂ ਖਿਡਾਉਣੇ ਦੇ ਕੇ ਖਿਡਾਈਏ ਫਿਰ ਵੀ ਜਿਹੜਾ ਬੱਚਾ ਖੀਰੇ ਦੁੱਧ ਜਿਹੜਾ ਹੈ ਉਹ ਤੋਂ ਬਿਨਾਂ ਨਹੀਂ ਬਚ ਸਕਦਾ ਰਹਿ ਸਕਦਾ ਹੈ ਇਸੇ ਤਰ੍ਹਾਂ ਮੇਰੇ ਅੰਤਰ ਭੁੱਖ ਨਾ ਉਤਰੈ ਅੰਬਾਲੀ ਜੇ ਸੋ ਭੋਜਨ ਮੈਂ ਨੀਰੇ ਹੇ ਅੰਬਾਲੀ ਅੰਮਾ ਨੂੰ ਪਿਆਰ ਕਰਨ ਵਾਲੇ ਮਾਤਾ ਨੂੰ ਇਹ ਕੋਈ ਸਾਨੂੰ ਸੈਂਕੜੇ ਤਰ੍ਹਾਂ ਦੇ ਹਾਂਜੀ ਕਈ ਤਰ੍ਹਾਂ ਦੇ ਭੋਜਨ ਸਾਨੂੰ ਅਤੇ ਨੀਰੇ ਹਾਂਜੀ ਪਰੋਸ ਕੇ ਦੇਵੇ ਅਤੇ ਫਿਰ ਵੀ ਸਾਡੇ ਅੰਦਰ ਜਿਹੜੀ ਉਹ ਭੁੱਖ ਹੈ ਉਹ ਉਤਰਦੀ ਨਹੀਂ ਨੀਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਜੂਸ ਪਾਣੀ ਵੀ ਪਿਲਾਏ ਜਾਣ ਅਤੇ ਵੀ ਭੁੱਖ ਨਹੀਂ ਉਤਰਦੀ ਹੈ ਮੇਰੇ ਮਨ ਤਨ ਪ੍ਰੇਮ ਪਰਮਕਾ ਬਿਨ ਦਰਸ਼ਨ ਕਿਉਂ ਮਨ ਧੀਰੇ ਮੇਰੇ ਮਨ ਤਨ 'ਚ ਹਿਨ ਪਰਮੇਸ਼ਵਰ ਜੀ ਆਪ ਦਾ ਪਿਆਰ ਲੱਗ ਰਿਹਾ ਤੁਹਾਡੇ ਦਰਸ਼ਨ ਤੋਂ ਬਿਨਾਂ ਸਾਡੇ ਮਨ ਨੂੰ ਕਿਵੇਂ ਧੀਰ ਜਾ ਸਕਦੀ ਨਹੀਂ ਆਉਂਦੀ ਹੈ ਸੁਣ ਸਾਜਨ ਮੇਰੇ ਪ੍ਰੀਤਮ ਭਾਈ ਮੈਂ ਮਿਲੇ ਹੋ ਮਿੱਤਰ ਸੁਖਦਾਤਾ ਇਹ ਮੇਰੇ ਸੱਜਣ ਮਿੱਤਰ ਭਰਾਓ ਸੁਣੋ ਸੁੱਖਾਂ ਦੇ ਦਾਤੇ ਮਿੱਤਰ ਕੌਣ ਮਹਾਂਪੁਰਖੋ ਸਤਿਗੁਰਾਂ ਨਾਲ ਮੇਲੋ ਮਿਲਾਉਣਾ ਕਰੋ ਉਹ ਜੀ ਕੀ ਮੇਰੀ ਸਭ ਬੇਦਨ ਜਾਣ ਨਿੱਤ ਸੁਣਾਵੈ ਹਰ ਕੀਆ ਬਾਤਾਂ ਉਹ ਤਾਂ ਮੇਰੇ ਮਨ ਦੀਆਂ ਬੇਦਨ ਪੀੜਾਂ ਨੂੰ ਜਾਣਦਾ ਹਮੇਸ਼ਾ ਪਰਮਾਤਮਾ ਦੀਆਂ ਬਾਤਾਂ ਗੱਲਾਂ ਸੁਣਾਉਂਦੇ ਹਨ ਕਿਉਂਕਿ ਸੁਣਨੇ ਨਾਲ ਉਤਸ਼ਾਹ ਪੈਦਾ ਹੁੰਦਾ ਹੈ ਹਉ ਇੱਕ ਹਨ ਤਿਸਮੇ ਰਹਿ ਨਾ ਸਕਾਂ ਜਿਉਂ ਚਾਤਰਕ ਜਲ ਕੋ ਬਿਲ ਲਾਤਾਂ ਹਉ ਮੈਂ ਤਾਂ ਇੱਕ ਹਨ ਥੋੜ੍ਹਾ ਮਾਤਰ ਉਸ ਪਿਆਰੇ ਬਿਨਾਂ ਰਹਿ ਨਹੀਂ ਸਕਦਾ ਜਿਸ ਤਰ੍ਹਾਂ ਚਾਤਰ ਪਪੀਹਾ ਜਿਹੜਾ ਜਲ ਕੋ ਸੁਆਤੀ ਬੂੰਦ ਵਾਸਤੇ ਬਿਲਾਤਾ ਬਰਲਾਪ ਕਰ ਰਿਹਾ ਹੈ ਹੁਣ ਕਿਆ ਗੁਣ ਤੇਰੇ ਸਾਰ ਸੰਭਾਲੀ ਮੈਂ ਨਿਰਗੁਣ ਕੋ ਰੱਖ ਲੇਤਾ ਤੇਰੇ ਜਿਹੜੇ ਅੱਗੇ ਕਿਹੜੇ ਕਿਹੜੇ ਗੁਣ ਸਾਰ ਸੰਭਾਲ ਕੇ ਸੁਣਾਵਾਂ ਉਹ ਤਾਂ ਮੇਰੇ ਜਿਹੇ ਗੁਣਾਂ ਤੋਂ ਹੀਣਿਆਂ ਦੀ ਰੱਖਿਆ ਕਰਦਾ ਰੱਖ ਲੈਂਦਾ ਹੁਣ ਭਈ ਉਡੀਣੀ ਕੰਤ ਕੋ ਅੰਬਾਲੀ ਸੋ ਫਿਰ ਕਦ ਨੈਣੀ ਦੇਖਾ ਹੇ ਅੰਮਾ ਦੀ ਨਿਆਈ ਪਿਆਰੇ ਹਾਂਜੀ ਕਹਿੰਦੇ ਸਾਨੂੰ ਉਹਦੇ ਮਿਲਣ ਦੀ ਉਡੀਣੀ ਮੈਨੇ ਬੜੀ ਉਡੀਕ ਆ ਅਤੇ ਉਦਾਸ ਹੋ ਰਹੇ ਹਾਂ ਅਤੇ ਬੜੇ ਨਿੰਮੋ ਝੋਣੇ ਹੋ ਰਹੇ ਹਾਂ ਕਿ ਇਹਨਾਂ ਨੇਤਰਾਂ ਨਾਲ ਉਸ ਮਾਲਕ ਦਾ ਕਦੋਂ ਦਰਸ਼ਨ ਦੇਖਾਂਗੇ ਸਭ ਰਸ ਭੋਗਣ ਬਿਸਰੇ ਬਿਨ ਫਿਰ ਕਿਤੇ ਨਾ ਲੇਖਾ ਮੈਨੂੰ ਸਾਰੇ ਜਿਹੜੇ ਪਦਾਰਥਾਂ ਦੇ ਰਸ ਭੋਗਣੇ ਤੋਂ ਭੁੱਲ ਗਿਆ ਕਿਉਂਕਿ ਨਿਰੰਕਾਰ ਤੋਂ ਬਿਨਾਂ ਇਹ ਕਿਸੇ ਵੀ ਕਿੱਤ ਲੇਖਾ ਕਿਸੇ ਲੇਖੇ ਵਿੱਚ ਨਹੀਂ ਕਿਸੇ ਗਿਣਤੀ 'ਚ ਨਹੀਂ ਇਹੋ ਕਾਪੜ ਤਨ ਸੁਖਾਵੇ ਕਰਨਾ ਸਕੋ ਹੋਵੇ ਸਾ ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਹਿਣੇ ਇਹ ਵੀ ਸਰੀਰ ਨੂੰ ਸੁਖਾਉਂਦੇ ਨਹੀਂ ਚੰਗੇ ਨਹੀਂ ਲੱਗਦੇ ਮੈਂ ਬੇਸਾ ਹੈਂ ਹੁਣ ਕਿਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਸ਼ਿੰਗਾਰ ਸ਼ੂਰ ਨਹੀਂ ਕਰ ਸਕਦੀ ਹਾਂ ਜਿਹਨੇ ਸਖੀ ਲਾਲ ਰਾਵਿਆ ਪਿਆਰਾ ਅਤੇ ਨਿਆਗੇ ਹਮਾ ਦੇ ਸਾਂ ਜਿਹਨਾਂ ਮਹਾਤਮਾ ਰੂਪੀ ਸਖੀਆਂ ਨੇ ਉਹ ਨਿਰੰਕਾਰ ਦੇ ਆਨੰਦ ਨੂੰ ਰਾਵਿਆ ਮਾਣਿਆ ਹੈਂਜੀ ਅਸੀਂ ਤਾਂ ਉਹਨਾਂ ਅੱਗੇ ਜਾ ਕੇ ਨਮਸਕਾਰਾਂ ਕਰਦੇ ਹਾਂ ਤੁਸੀਂ ਧੰਨ ਹੋ ਮੈਂ ਸਭ ਸ਼ਿੰਗਾਰ ਬਣਾਇਆ ਅੰਬਾਲੀ ਦਿਨ ਫਿਰ ਕਾਮਨਾ ਆਏ ਇਹ ਮਾਲੀ ਅੰਮਾ ਦੇ ਪਿਆਰੀ ਸਖੀ ਮੈਂ ਸਾਰੇ ਸਾਧਨ ਰੂਪੀ ਬਹੁਤ ਤਰ੍ਹਾਂ ਦੇ ਸ਼ਿੰਗਾਰਾਂ ਨੂੰ ਬਣਾਇਆ ਲੇਕਿਨ
ਨਿਰੰਕਾਰ ਤੋਂ ਬਿਨਾਂ ਕਿਸੇ ਕੰਮ ਲੇਖੇ 'ਚ ਨਹੀਂ ਆਏ। ਜਾਂ ਸਾਹਿਬ ਬਾਤ ਨੇ ਪੁੱਛਿਆ ਮਾਲੀ ਤਾਂ ਬਿਰਥਾ ਜੋ ਨੂੰ ਸਮਝ ਆਏ ਹੇ ਮਾਲੀ, ਜੇ ਉਹ ਨਿਰੰਕਾਰ ਸਾਡੀ ਗੱਲ ਇਹਨਾਂ ਪੁੱਛੇ ਤਾਂ ਫਿਰ ਇਹ ਜਿਹੜਾ ਪ੍ਰਤੱਖ ਸਾਡੀ ਜਵਾਨ ਉਮਰ ਹੈ, ਪ੍ਰੇਮ ਰੂਪੀ ਸਾਰਾ ਜੀਵਨ ਜਿਹੜਾ ਇਹ ਵਿਅਰਥ ਹੀ ਬਤੀਤ ਹੁੰਦਾ ਜਾ ਰਿਹਾ ਹੈ। ਧੰਨ ਧੰਨ ਤੇ ਸੁਹਾਗਣੀ ਮਾਲੀ ਜਿਨ ਸਹੁ ਰਹਿਆ ਸਮਾਏ। ਪਿਆਮਾ ਮੰਗ ਪਿਆਰਿਓ, ਉਹ ਮਲਾਪ ਵਾਲੇ ਸੁਹਾਗਣੀ ਮਲਾਪ ਵਾਲੀਆਂ ਧੰਨ ਧੰਨ ਆ ਜਿਨ੍ਹਾਂ ਦੇ ਘਰ ਵਿੱਚ ਉਹਨਾਂ ਦਾ ਮਾਲਕ ਸਮਾ ਰਿਹਾ ਹੈ। ਹੁਣ ਵਾਰਿਆ ਤਿੰਨ ਸੁਹਾਗਣੀ ਮਾਲੀ ਤਿਨਕੇ ਧੋਬਾਂ ਸਦ ਪਾਏ। ਅਸੀਂ ਉਹਨਾਂ ਤੋਂ ਬਲਿਹਾਰ ਕਰਵਾਉਣ ਜਾਂਦੇ ਹਾਂ ਸੁਹਾਗਣੀਆਂ ਤੋਂ ਜਿਹੜੇ ਪ੍ਰਭੂ ਦੇ ਮਲਾਪ ਵਾਲੇ ਆ, ਅਸੀਂ ਉਹਨਾਂ ਦੇ ਪਾਏ ਮੈਨੇ ਚਰਨਾਂ ਨੂੰ ਧੋਂਦੇ ਹਾਂ। ਸਦ ਮੈਨੇ ਹਮੇਸ਼ਾ ਪਾਏ ਪੈਰਾਂ ਨੂੰ ਧੋਂਦੇ ਹਾਂ। ਜੇ ਚਿਰ ਦੂਜਾ ਭਰਮ ਸਾਮ ਮਾਲੀ ਤੇ ਚਿਰ ਮੈਂ ਜਾਣਿਆ ਪ੍ਰਭੂ ਦੂਰੇ। ਹੇ ਮਾਲੀ, ਜਿੰਨਾ ਚਿਰ ਹਿਰਦੇ 'ਚ ਦਵੈਸ਼ ਭਾਵ ਭਰਮ ਸੀ ਉਤਨੀ ਦੇਰ ਅਸੀਂ ਨਿਰੰਕਾਰ ਨੂੰ ਦੂਰ ਜਾਣਿਆ, ਕਿਉਂਕਿ ਇਹ ਬੁੱਧੀ 'ਤੇ ਪੜਦਾ ਪਿਆ ਸੀ। ਜਾਂ ਮਿਲਿਆ ਪੂਰਾ ਸਤਿਗੁਰੂ ਮਾਲੀ ਤਾਂ ਆਸਾ ਮਨਸਾ ਸਭ ਪੂਰੇ। ਜਦੋਂ ਮਾਲੀ ਪੂਰਾ ਸਤਿਗੁਰ ਮਿਲ ਗਿਆ ਤਾਂ ਮਨਸਾ ਜਿਹੜੀ ਬੁੱਧੀ ਦੀਆਂ ਸਾਰੀਆਂ ਜਿਹੜੀਆਂ ਆਸਾ ਇੱਛਾ ਸੀਆਂ ਉਹ ਪੂਰੀਆਂ ਹੋ ਗਈਆਂ। ਮੈਂ ਸਰਬ ਸੁੱਖਾ ਸੁੱਖ ਪਾਇਆ ਮਾਲੀ, ਫਿਰ ਰੱਬ ਰਹਿਆ ਪਰ ਪੂਰੇ। ਇਹ ਮਾਲੀ, ਮੈਂ ਸਾਰੇ ਸੁੱਖਾਂ ਦਾ ਸੁੱਖ ਕੌਣ ਨਿਰੰਕਾਰ ਪਾ ਲਿਆ, ਉਹ ਪਰਮਾਤਮਾ ਸਾਰਿਆਂ 'ਚ ਭਰਪੂਰ ਵਿਆਪਕ ਹੋ ਰਿਹਾ ਹੈ। ਜਾਂ ਨਾਨਕ ਰੰਗ ਮਾਣਿਆ ਮਾਲੀ, ਗੁਰ ਸਤਿਗੁਰ ਕਹਿ ਲੱਗ ਪੈਰੇ। ਪਾਤਸ਼ਾਹ ਕਹਿੰਦੇ ਹੇ ਮਾਲੀ, ਗੁਰੂ ਜਿਹੜੇ ਪੂਜਾ ਯੋਗ ਹੈ, ਸਤਿਗੁਰਾਂ ਦੇ ਚਰਨੀ ਲੱਗ ਕੇ ਅਸੀਂ ਦਾਸਾਂ ਨੇ ਪਰਮਾਤਮਾ ਦੇ ਆਨੰਦ ਨੂੰ ਮਾਣਿਆ ਭੋਗਿਆ ਹੈ। ਇਸ ਵਾਸਤੇ ਜਿੰਨੇ ਸ਼ਬਦ ਉੱਤੇ ਆਏ ਆ ਇਹਨਾਂ ਪਾਠੀਆਂ ਵਾਸਤੇ ਆ, ਅੰਬਾਲੀ ਪਾਤੇ ਸਾਰੇ ਵਿਸਰਾਮ ਲਾਉਣੇ ਹਨ। ਵਡਹੰਸ ਮਹਲਾ ਤੀਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਡਹੰਸ ਰਾਗ ਤੀਸਰੇ ਸਤਿਗੁਰੂ ਅਸ਼ਟਪਦੀਆਂ ਆਚਾਰਦੇ ਆ। ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਕਿਰਪਾ ਨਾਲ ਮਿਲਦੇ ਹਨ। ਸੱਚੀ ਬਾਣੀ ਸੱਚ ਤੋਂ ਸੱਚ ਸ਼ਬਦ ਵਿਚਾਰਾ ਕਹਿੰਦੇ। ਅਸੀਂ ਤਾਂ ਇਸ ਗੱਲ ਨੂੰ ਸੱਚ ਨਿਸ਼ਚੇ ਕਰਕੇ ਜਾਣਿਆ ਕਿ ਨਾਮ ਬਾਣੀ ਨੂੰ ਧੁਨ ਉਚਾਰਿਆ ਸੱਚੀ ਜਾਣ ਕੇ, ਅਚੇ ਸੱਚੇ ਸ਼ਬਦ ਮੈਨੇ ਬ੍ਰਹਮ ਦਾ ਵਿਚਾਰ ਵੀ ਕੀਤਾ ਹੈ। ਅੰਦਨ ਸੱਚ ਸਲਾਹਣਾ, ਧੰਨ ਧੰਨ ਵਡਭਾਗ ਹਮਾਰਾ, ਜਿਹੜਾ ਦਿਨ ਰਾਤ ਅੰਦਨ ਮੈਨੇ ਸੱਚੇ ਨੂੰ ਸਲਾਹਣਾ ਕੀਤਾ, ਇਸ ਕਰਕੇ ਸਾਡੇ ਭਾਗ ਵੱਡੇ ਆ, ਧਨਤਾ ਯੋਗ ਵੀ ਹੈਗੇ ਆ। ਮਨ ਮੇਰੇ ਸੱਚੇ ਨਾਮ ਬਿਟ ਹੰਬਲ ਜਾਓ, ਮਨ ਨੂੰ ਸੰਬੋਧਨ ਕਰ ਕਹਿੰਦੇ ਆ ਕਿ ਮਨਾ ਸੱਚੇ ਨਾਮ ਤੋਂ ਕੁਰਬਾਨ ਜਾਣਾ ਕਰੋ। ਦਾਸਨ ਦਾਸਾ ਹੋ ਰਿਹਾ ਹੈ ਤਾਂ ਪਾਵੇ ਸੱਚਾ ਨਾਮ ਰਹੋ। ਜੋ ਦਾਸਾਂ ਦਾ ਦਾਸ ਹੋ ਜਾਏਗਾ ਨਾ, ਫਿਰ ਸੱਚੇ ਨਾਮ ਨੂੰ ਪਾਤਸ਼ਾਹ ਕਹਿੰਦੇ ਪਾਲਵੇਂਗਾ। ਰਹੋ ਵਿਸਰਾਮ ਦੇ ਕੇ ਕਹਿੰਦੇ ਹਨ, ਇਹ ਵਾ ਸੱਚੀ ਸੱਚ ਰਤੀ ਤਨ ਮਨ ਸੱਚਾ ਹੋਏ। ਉਹ ਜੀਵ ਵੀ ਸੱਚੀ ਹੈ ਜਿਹੜਾ ਸੱਚੇ ਨਾਮ ਵਿੱਚ ਰਤੀ ਹੋਈ ਹੈ, ਰੰਗੀ ਹੋਈ ਹੈ। ਹਾਂਜੀ, ਇਸ ਕਰਕੇ ਤਨ ਅਤੇ ਮਨ ਵੀ ਸੱਚਾ ਫਿਰ ਹੀ ਸਫਲਾ ਹੁੰਦਾ ਹੈ। ਬਿਨ ਸੱਚੇ ਹੋਰ ਸਾਲਾਹਣ ਜਸ ਹੈ ਜਨਮ ਸਭ ਹੋਏ। ਸੱਚੇ ਨਾਮ ਤੋਂ ਬਿਨਾਂ ਜਿਹੜਾ ਹੋਰ ਐਵੇਂ ਝੂਠੀਆਂ ਗੱਲਾਂ ਦੀ ਸਲੋਤਾ ਕਰਨੀ, ਉਹ ਤਾਂ ਕਹਿੰਦੇ ਆਪਣਾ ਮਨੁੱਖ ਅਨੁਸਾਰਾ ਬੰਦਾ ਨਿਸਫਲ ਗੁਆ ਕੇ ਚਲੇ ਜਾਂਦਾ ਹੈ। ਸੱਚੇ ਨਾਮ ਦੀ ਉਸਤ ਕਰਨੀ ਚਾਹੀਦੀ ਹੈ। ਸੱਚ ਖੇਤੀ ਸੱਚ ਬੀਜਣਾ, ਸੱਚਾ ਵਾ ਪਾਰਾ ਅੰਦਨ ਰਾਹਾ, ਸੱਚ ਨਾਮ ਧਨ ਭਗਤ ਫੇਰ ਭੰਡਾਰਾ। ਪਾਤਸ਼ਾਹ ਕਹਿੰਦੇ ਉਹਦੀ ਜਿਹੜੀ ਪ੍ਰਗਟੋਰ ਖੇਤੀ ਕਰਨੀ ਹੈ ਸੱਚ ਸਫਲੀ, ਬੀਜ ਬੀਜਣਾ ਵੀ ਸਫਲਾ, ਵਪਾਰ ਕਰਨਾ ਵੀ ਸਫਲਾ, ਜਿਹਨੇ ਦਿਨ ਰਾਤ ਸੱਚੇ ਨਾਮ ਦਾ ਲਾਹਾ ਖੱਟਿਆ ਹੈ। ਔਰ ਭਗਤੀ ਰੂਪੀ ਧਨ ਦੇ ਅੰਤਿਸ਼ਕਰਨ ਰੂਪੀ ਭੰਡਾਰੇ ਜਿਹੜੇ ਭਰ ਲਏ ਹਨ। ਸੱਚ ਸੁਣਾ ਸੱਚ ਪਹਿਨਣਾ, ਸੱਚ ਟੇਕ ਹਰ ਨਾਓ, ਜਿਸ ਨੂੰ ਬਖਸ਼ੇ ਤਿਸ ਮਿਲਿਆ ਮਹਿਲੀ ਪਾਏ ਥਾਓ। ਉਹ ਪਰਮਾਤਮਾ ਦਾ ਨਾਮ ਸੱਚਾ, ਸਾਰਿਆਂ ਦਾ ਟੇਕ ਆਸਰਾ, ਉਹਨਾਂ ਦਾ ਖਾਣਾ ਵੀ ਸੱਚਾ ਸਫਲਾ, ਸੱਚ ਸਫਲਾ, ਕੱਪੜਿਆਂ ਦਾ ਪਹਿਨਣਾ ਵੀ ਸਫਲਾ। ਜਿਨ੍ਹਾਂ 'ਤੇ ਪਰਮੇਸ਼ਰ ਬਖਸ਼ਿਸ਼ ਕਰਦਾ ਉਹਨਾਂ ਨੂੰ ਨਾਮ ਸਿਮਰਨ ਦੀ ਦਾਤ ਮਿਲਦੀ ਹੈ। ਉਹ ਗੁਰਮੁਖ ਪਿਆਰੇ ਸਰੂਪ ਨੂੰ ਪ੍ਰਾਪਤ ਕਰਦੇ ਹਨ, ਆਤਮਾ ਗਿਆਨ। ਆਵ ਹੈ ਸੱਚੇ, ਜਾਵ ਹੈ ਸੱਚੇ, ਫਿਰ ਜੂਨ ਜੂਨੀ ਮੂਲ ਨਾ ਪਾਹੇ। ਉਹ ਜਿਹੜੇ ਸੱਚੇ ਗੁਰਮੁਖ ਪਿਆਰੇ ਆ ਉਹ ਸੁਤੰਤਰ ਆਪਣੀ ਮਰਜ਼ੀ ਨੂੰ ਆਉਂਦੇ ਆ ਜਾਂਦੇ ਆ। ਹਾਂਜੀ, ਆਪਣੀ ਮਰਜ਼ੀ ਦੇ ਨਾਲ ਸੁਤੰਤਰ ਹੋ ਜਾਂਦੇ ਆ। ਜੂਨੀਆਂ ਦੇ ਫੇਰੇ ਵਿੱਚ ਮੂਲ ਕਦਾ ਚਿੱਤ ਨਹੀਂ ਪੈਂਦੇ, ਉਹਨਾਂ ਦਾ ਜੰਮਣ ਮਰਨਾ ਕੱਟਿਆ ਜਾਂਦਾ ਹੈ। ਗੁਰਮੁਖ ਦਰ ਸੱਚ ਹੈ, ਸੁਚਾਰ ਹੈ ਸੱਚੇ ਮਾਹ ਸਮਾਜ। ਉਹ ਗੁਰਮੁਖ ਪਰਮੇਸ਼ਵਰ ਦਰਬਾਰ ਸੱਚੇ ਆ, ਅੰਤ ਨੂੰ ਸੱਚੇ ਨਿਰੰਕਾਰ ਵਿੱਚ ਹੀ ਹਾਂਜੀ ਅਭੇਦ ਹੋ ਜਾਂਦੇ ਹਨ, ਸਮਾ ਜਾਂਦੇ ਹਨ। ਅੰਤਰ ਸੱਚਾ ਸੱਚ ਮਨ, ਅੰਤਰ ਸੱਚਾ ਮਨ ਸੱਚਾ ਸੱਚੀ ਸ਼ਬਦ ਸੁਣਾਏ। ਉਹਨਾਂ ਦਾ ਅੰਤਰ ਮੈਨੇ ਹਿਰਦਾ ਜਿਹੜਾ ਉਹ ਵੀ ਸੱਚਾ, ਮਨ ਵੀ ਸੱਚਾ। ਨਿਰੰਕਾਰ ਦੀ ਸਿਫਤ ਨੂੰ ਸੁਣਾਏ ਮੈਨੇ, ਸੁਣਾਏ ਮੈਨੇ ਹੁੰਦਾ ਪਛਾਣਨਾ, ਪਛਾਣਦੇ ਹਨ।
ਸੱਚਾ ਥਾਨ ਸੱਚ ਸਾਲਾਹਣਾ ਸਤਿਗੁਰ ਬਿਹਾਰਾ ਜਾਓ। ਸੱਚੀ ਸੰਗਤ ਸੱਚੇ ਅਸਥਾਨ ਤੇ ਬੈਠ ਕੇ ਸੱਚ ਦੀ ਸਲੋਤਾ ਕਰਦੇ ਹਾਂ। ਐਸੇ ਸਤਿਗੁਰਾਂ ਤੋਂ ਹੀ ਬਲਿਹਾਰ ਬਲਿਹਾਰ ਜਾਂਦੇ ਹਾਂ। ਸੱਚ ਵੇਲਾ ਮੂਰਤ ਸੱਚ ਜੇ ਸੱਚੇ ਨਾਲ ਪਿਆਰ, ਜਦੋਂ ਸੱਚੇ ਨਾਲ ਪ੍ਰੀਤੀ ਲੱਗ ਜਾਏ ਉਹ ਵੇਲਾ ਵੀ ਸੱਚ ਸਫਲਾ, ਉਹ ਮੂਰਤ ਮੈਨੂੰ ਦੋ ਘੜੀਆਂ ਉਹ ਵੀ ਸਫਲੀਆਂ। ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ, ਉਹ ਸੱਚ ਨੂੰ ਵੇਖਦੇ ਆ ਸੱਚ ਬੋਲਦੇ ਆ, ਉਹਨਾਂ ਦੇ ਸਰੀਰ ਦਾ ਆਕਾਰ ਜਿਹੜਾ ਉਹ ਵੀ ਸੱਚਾ ਸਫਲਾ ਹੈ। ਨਾਨਕ ਸੱਚਾ ਮੇਲੇ ਤਾਂ ਮਿਲੇ ਆਪੇ ਲੈ ਮਿਲਾਏ। ਪਾਤਸ਼ਾਹ ਕਹਿੰਦੇ ਆ ਨਿਰੰਕਾਰ, ਹੈਂ ਜਦੋਂ ਗੁਰਾਂ ਨਾਲ ਨਿਰੰਕਾਰ ਨਾਲ ਮਿਲਾਤਾ ਸਤਿਗੁਰਾਂ ਨਾਲ ਮਿਲੇ, ਫਿਰ ਕਹਿੰਦੇ ਉਹਨਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਹੈ। ਸੱਚਿਆ ਮਿਲੇ ਸੱਚਾ ਨਿਰੰਕਾਰ ਮਿਲੇ ਤਾਂ ਗੁਰੂ ਮਿਲਦੇ ਆ, ਗੁਰੂ ਦੇ ਨਾਲ ਮਿਲ ਜਾਈਏ ਉਹ ਨਿਰੰਕਾਰ ਨਾਲ ਮਿਲਾ ਦਿੰਦੇ ਆ। ਜਿਉਂ ਭਾਵਿਆ ਤਿਉਂ ਰੱਖਦੀ ਆਪੇ ਕਰੇ ਰਜਾਏ, ਜਿਵੇਂ ਉਹਨੂੰ ਪਾਉਂਦਾ ਉਵੇਂ ਸੇਵਕ ਨੂੰ ਰੱਖਦਾ ਹੈ। ਕਿਉਂ? ਉਹ ਸਾਰਾ ਕੁਛ ਆਪਣੀ ਰਜ਼ਾਏ ਮਰਜ਼ੀ ਨਾਲ ਕਰਦਾ ਕਰਾਉਂਦਾ ਹੈ। ਵਡਾਂਸ ਮੱਲਾ ਤੀਜਾ ਮਨਮੋਹਨ ਦੇ ਤਾਪ ਦਾ ਉਹ ਕੈਸੇ ਅਰਗੁਣ ਗਾ। ਇਹ ਜਿਹੜੇ ਮਨਮੁੱਖ ਲੋਕ, ਇਹਨਾਂ ਦਾ ਮਨ ਤਾਂ ਦਸਾਂ ਦਾ ਭੱਜਿਆ ਹੀ ਫਿਰਦਾ, ਉਹ ਕਿਵੇਂ ਪਰਮਾਤਮਾ ਦੇ ਗੁਣ ਨੂੰ ਗਾ ਸਕਦੇ? ਨਹੀਂ ਗਾ ਸਕਦੇ ਹਨ। ਇੰਦਰੀ ਵਿਆਪ ਰਹੀ ਅਧਿਕਾਰੀ ਕਾਮ ਕ੍ਰੋਧ ਨਿਰਸੰਤਾਪ ਹੈ, ਉਹਨਾਂ ਦੀਆਂ ਇੰਦਰੀਆਂ ਪੋਥੀ ਦੇ ਦੇਖ ਭਾਈ, ਜੇ ਤਾਂ ਪੜ੍ਹਨ ਦਾ ਸ਼ੌਂਕ ਹੈ ਤਾਂ ਨਿਗਾਹ ਵਿੱਚ ਰੱਖ। ਹੈਂ ਸਕੂਲ 'ਚ ਕਹਿੰਦਾ 14-15 ਸਾਲ ਗਿਆ ਹੋਏਗਾ, ਪੋਥੀ ਕਿਤੇ ਹੈ ਦੇਖਦਾ ਕਿੱਧਰ ਆ? ਇੰਦਰੀ ਵਿਆਪ ਰਹੀ ਅਧਿਕਾਰੀ ਕਾਮ ਕ੍ਰੋਧ ਨਿਰਸੰਤਾਪ ਹੈ, ਉਹਨਾਂ ਜਿਹੜੀਆਂ ਇੰਦਰੀਆਂ ਆ ਅਧਿਕਾਰੀ ਮੈਨੇ ਬਹੁਤ ਕਰਕੇ ਵਿਸ਼ੇਸ਼ ਕਰਕੇ ਆਪਣੇ ਵਿਕਾਰਾਂ ਵੱਲ ਵਿਆਪ ਰਹੀਆਂ, ਲੱਗ ਰਹੀਆਂ, ਦੌੜ ਰਹੀਆਂ। ਇਹ ਜਿਹੜੇ ਕਾਮ ਕਰੂ ਲੋਕ ਮੰਕਾਰ ਨੇ ਤਾਂ ਹਮੇਸ਼ਾ ਉਹਨਾਂ ਨੂੰ ਸੁਤਾਉਂਦੇ ਰਹਿੰਦੇ ਹਨ। ਅਤੇ ਡਿਊਟੀ 'ਤੇ ਵੀ ਸੁੱਤਾ ਹੀ ਰਹਿੰਦਾ ਹੋਵੇਗਾ, ਕੀ ਵਿਦਿਆਰਥੀਆਂ ਨੂੰ ਕਰਦਾ ਹੋਵੇਗਾ ਤੂੰ? ਬਾਹੋ ਸਹਿਜੇ ਗੁਣ ਰਾਗ ਬੀਜੈ ਰਬੀਜੈ, ਆਰਾਮ ਨਾਮ ਇਸ ਜਗ ਮਹਿ ਦੁਰਲੱਭ ਹੈ, ਗੁਰਮਤਿ ਹਰਿ ਰਸ ਬੀਜੈ ਰਹੋ। ਉਸ ਨਿਰੰਕਾਰ ਉਹ ਜਿਹੜਾ ਪਰਮੇਸ਼ਰ ਹੈ, ਵਾਹੋ ਵਾਹੋ ਧੰਨਤਾ ਯੋਗ ਹੈ, ਧੰਨਤਾ ਯੋਗ ਹੈ। ਹਾਂਜੀ, ਅਸਚਰਜ ਰੂਪ ਹੈ, ਅਸਚਰ ਰੂਪ ਹੈ, ਸਹਿਜੇ ਇਸ ਤਰ੍ਹਾਂ ਸੁਭਾਵਕ ਉਹਨਾਂ ਦੇ ਗੁਣ ਰਵੀਜੇ ਮੈਨੇ ਉਚਾਰਨ ਕਰਦੇ ਰਹੀਏ। ਇਸ ਕਲਯੁਗ ਦੇ ਅੰਦਰ ਪਰਮੇਸ਼ਰ ਦਾ ਨਾਮ ਬੜੀ ਦੁਰਲੱਭ ਵਸਤੂ ਆ। ਪਰਮਾਤਮਾ ਦੇ ਨਾਮ ਰਸ ਨੂੰ ਸਤਿਗੁਰਾਂ ਦੀ ਸਿੱਖਿਆ ਦੁਆਰਾ, ਗੁਰਮਤਿ ਨੇ ਗੁਰੂ ਦੀ ਮਤ ਦੁਆਰਾ ਸਿੱਖਿਆ ਦੁਆਰਾ ਪੀਜੈ, ਪੀਣਾ ਕਰੀਏ। ਰਾਵ ਸਭ ਚੀਨ ਮਨ ਨਿਰਮਲ ਹੋਵੇ ਤਾਂ ਹਰ ਕੇ ਗੁਣ ਗਾਵੇ। ਸਤਿਗੁਰਾਂ ਦੇ ਬਿਨ ਚੀਨ ਪਛਾਣੇ ਫਿਰ ਇਹ ਮਨ ਪਵਿੱਤਰ ਹੁੰਦਾ। ਜੇ ਮਨ ਸ਼ੁੱਧ ਹੋ ਜਾਏ ਫਿਰ ਇਹ ਪਰਮੇਸ਼ਰ ਗੁਣ ਗਾਉਂਦਾ। ਮੈਲਾ ਮਨ ਜਿਹੜਾ ਹੁਣ ਗੁਣ ਕੀ ਗਾਉਣੇ ਆ? ਗੁਰਮਤੀ ਆਪੇ ਆਪ ਪਛਾਣੇ ਤਾਂ ਜੇਕਰ ਵਾਸਾ ਪਾਵੇ, ਗੁਰੂ ਦੀ ਮਤ ਸਿੱਖਿਆ ਲੈ ਕੇ ਆਪਣੇ ਸਰੂਪ ਨੂੰ ਪਛਾਣਨਾ ਕਰੇ, ਮਿਹਨਤ ਕਰਨੀ, ਤਾਂ ਫਿਰ ਆਪਣੇ ਸਰੂਪ ਘਰ ਵਿੱਚ ਉਹ ਵਾਸਾ ਪਾਉਂਦਾ ਹੈ। ਇਹ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਓ, ਇਹ ਮੇਰੇ ਮਨਾਂ ਸਦਾ ਨਿਰੰਕਾਰ ਦੇ ਰੰਗ ਪ੍ਰੇਮ ਵਿੱਚ ਹਾਂਜੀ ਰੰਗੇ ਹੋਏ, ਤੂੰ ਹਮੇਸ਼ਾ ਹਮੇਸ਼ਾ ਉਹਦੇ ਗੁਣਾਂ ਨੂੰ ਗਾਉਣਾ ਕਰ, ਕਦੀ ਵੀ ਦਲਿੱਦਰ ਨਾ ਧਾਰ, ਹਰ ਨਿਰਮਲ ਸਦਾ ਸੁਖਦਾ ਤਾਂ ਮਨ ਚਿੰਦਿਆ ਫਲ ਪਾਓ। ਇਹ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਓ, ਇਹ ਮੇਰੇ ਮਨ ਸਦਾ ਉਹਦੇ ਰੰਗ 'ਚ ਆਪਣੇ ਆਪ ਨੂੰ ਰੰਗ ਲੈ, ਸਦਾ ਵਾਸਤੇ ਉਹਦੇ ਗੁਣਾਂ ਨੂੰ ਗਾ। ਉਹ ਪਰਮੇਸ਼ਰ ਪਵਿੱਤਰ ਹੈ, ਸਦਾ ਸੁੱਖਾਂ ਦਾ ਦਾਤਾ ਆ, ਇਹ ਤੂੰ ਮਨ ਇਸ ਫਲ ਪਾ ਲਵੇਗਾ। ਹਮ ਨੀਚ ਹੈ ਉਤਮ ਪਾਏ ਹਰ ਕੀ ਸਰਨਾਈ, ਪਾਥਰ ਡੁੱਬਦਾ ਕਾਢ ਲਈਆ ਸਾਚੀ ਵਡਿਆਈ। ਅਸੀਂ ਬੜੇ ਨੀਚ ਸੀ, ਜਦੋਂ ਉਹਦੀ ਸ਼ਰਨ ਪਏ ਪਵਿੱਤਰ ਹੋ ਗਏ, ਸ੍ਰੇਸ਼ਟ ਬਣ ਗਏ। ਕਹਿੰਦੇ ਸਾਨੂੰ ਪੱਥਰਾਂ ਨੂੰ ਡੁੱਬਦੇ ਜਾਂਦਿਆਂ ਨੂੰ ਪਰਮਾਤਮਾ ਨੇ ਕੱਢ ਲਿਆ, ਬੁਰਾਈ ਵਿੱਚੋਂ ਵਿਕਾਰਾਂ ਦੀ ਬਤਰਨੀ ਨਦੀ ਡੁੱਬ ਰਿਹਾ ਹੀ ਕੱਢ ਲਿਆ, ਇਹ ਉਹ ਸੱਚੇ ਦੀ ਵਡਿਆਈ ਹੈ। ਵਿਕਸੇ ਅੰਮ੍ਰਿਤ ਪਏ ਗੁਰਮਤਬੁੱਧ ਪਾਈ, ਅਕਹੋਂ ਪਰਮਲ ਪਏ ਅੰਤਰ ਵਾਸਨਾ ਵਸਾਈ। ਕਹਿੰਦੇ ਸਤਿਗੁਰਾਂ ਦੀ ਸਿੱਖਿਆ ਦੁਆਰਾ ਜਦੋਂ ਆਤਮਾ ਵਿਛਣੀ ਬੁੱਧੀ ਸ੍ਰੇਸ਼ਟ ਪ੍ਰਾਪਤ ਕਰ ਲਈ, ਉਦੋਂ ਤੋਂ ਫਿਰ ਕਹਿੰਦੇ ਇਹ ਜਿਹੜਾ ਜ਼ਹਿਰ ਸੀ ਨਾ, ਇਹ ਅੰਮ੍ਰਿਤ ਰੂਪ ਹੋ ਗਿਆ। ਸਤਿਗੁਰਾਂ ਨੇ ਮੇਰੇ ਜਿਹੜੇ ਅੰਤਿਸ਼ਕਰਨ ਵਿੱਚ ਭਗਤੀ ਰੂਪੀ ਜਿਹੜੀ ਵਾਸ਼ਨਾ ਹੈ ਵਸਾ ਦਿੱਤੀ ਹੈ, ਇਸ ਕਰਕੇ ਅੱਕ ਤੋਂ ਹੁਣ ਪਰਮਲ ਮੈਨੇ ਚੰਦਨ ਰੂਪ ਹੋ ਗਏ ਹਾਂ। ਮਾਨਸ ਜਨਮ ਦੁਲੰਬ ਹੈ, ਜਗ ਮੈਂ ਖਟਿਆ ਆਏ, ਇਹ ਦੁਲੰਬ ਜਨਮ, ਇਹ ਮਨੁੱਖ ਜਨਮ ਦਾ ਪ੍ਰਾਪਤ ਹੋਣਾ ਬੜਾ ਦੁਰਲੱਭ ਆ। ਸੰਸਾਰ ਚੱਲ ਕੇ ਇਹਨੂੰ ਖੱਟ ਲਿਆ, ਭਾਵ ਕੀ ਸਫਲਾ ਕਰ ਲਿਆ ਹੈ। ਪੂਰੇ ਭਾਗ ਸਤਿਗੁਰ ਮਿਲਿਆ ਹਰਨਾਮ ਧਿਆਏ, ਪੂਰੇ ਭਾਗਾਂ ਨਾਲ ਸਤਿਗੁਰ ਸੱਚੇ ਪਾਤਸ਼ਾਹ ਮਿਲਦੇ ਆ, ਉਹਨਾਂ ਦੀ ਕਿਰਪਾ ਨਾਲ ਨਾਮ ਧਿਆਉਣਾ ਕੀਤਾ ਹੈ।
ਸਾਨੂੰ ਭੂਲੇ ਦਿਖ ਲਗੇ ਅਹਿਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸਭ ਜਨਮ ਪਾਇਆ ਮਾਂ ਨੂੰ ਜਿਹੜੇ ਨਿਰੰਕਾਰ ਨੂੰ ਭੁੱਲੇ ਆ ਬਸ ਵਿਸ਼ੇ ਵਿਕਾਰਾਂ ਲੱਗੇ ਹੋਏ ਆ ਇੱਕ ਮਹਾਂਪੁਰਖ ਕਹਿੰਦੇ ਅਸੀਂ ਸੈਲ ਕਰਨ ਚਲੇ ਗਏ ਅਤੇ ਬਾਹਰ ਫਾਰਮ ਵਿੱਚ ਬਹੁਤ ਸੋਹਣੇ ਸੋਹਣੇ ਦਰਖਤ ਫੁੱਲ ਬੂਟੇ ਲੱਗੇ ਅਸੀਂ ਚਲੇ ਗਏ ਦੇਖਣ ਕਹਿੰਦੇ ਚਲੇ ਗਏ ਬੜੇ ਸੁੰਦਰ ਕੋਠੀਆਂ ਮਹਿਲਾਂ ਵਾਂਗ ਬਣਾਈਆਂ ਜਿਹੜੇ ਉੱਥੇ ਗਏ ਅਤੇ ਉੱਥੇ ਬਸ ਫਿਰ ਸ਼ਰਾਬਾਂ ਦੇ ਦੌਰ ਚੱਲਣ ਡਏ ਸੀ ਕੰਜਰੀਆਂ ਦੇ ਨਾਚ ਦੇਖ ਕੇ ਹੈਰਾਨ ਹੋਏ ਕਿ ਦੇਖੋ ਬਾਕੀ ਕਿੰਨਾ ਕੋਈ ਸੋਹਣਾ ਇੰਨੇ ਸੋਹਣੇ ਬਾਗ ਬਗੀਚੇ ਬਣਾ ਕੇ ਇੰਨੇ ਸੁੰਦਰ ਕੋਠੀਆਂ ਬਣਾ ਕੇ ਅਤੇ ਕੀ ਕੰਮ ਕਰ ਰਹੇ ਹੈ ਇਸ ਕਰਕੇ ਜਿਹੜੇ ਮਨਮੁੱਖ ਆ ਮਨ ਭੁੱਲੇ ਬਿਖ ਲੱਗੇ ਉਹ ਮਨਮੁੱਖ ਹਾਂਜੀ ਭੁੱਲੇ ਹੋਏ ਪਰਮੇਸ਼ੁਰ ਨੂੰ ਬੀਜੇ ਵਿਕਾਰਾਂ 'ਚ ਲੱਗੇ ਹੋਏ ਆ ਹਾਂਜੀ ਅਤੇ ਅਹਿਲਾ ਜਨਮ ਗਵਾਇਆ ਆਪਣੇ ਜਨਮ ਅਹਿਲਾ ਮੈਨੇ ਵਿਅਰਥ ਗਵਾ ਲੈਂਦੇ ਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਉਹਨਾਂ ਨੇ ਪਾਇਆ ਪਰਮੇਸ਼ੁਰ ਦਾ ਨਾਮ ਜਿਹੜਾ ਸੱਚਾ ਆ ਸੁੱਖਾਂ ਦਾ ਸਾਗਰ ਆ ਪਰ ਮਨਮੁੱਖਾਂ ਨੂੰ ਪਾਇਆ ਨਾ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ ਹੈ ਨਾਮ ਨਹੀਂ ਉਹਨਾਂ ਨੂੰ ਚੰਗਾ ਲੱਗਦਾ ਮੁਖੋਂ ਹਰ ਹਰ ਸਭ ਕੋ ਕਰੈ ਬਿਰਲੇ ਹੈ ਲਵਸਾ ਮੂੰਹ ਤੋਂ ਤਾਂ ਕਈ ਬਹੁਤ ਰਾਮ ਰਾਮ ਕਰੀ ਜਾਂਦੇ ਆ ਬਿਰਲੇ ਆ ਯਾਨੀ ਆਪਣੇ ਹਿਰਦੇ 'ਚ ਪਰਮੇਸ਼ੁਰ ਦੇ ਨਾਮ ਦੀ ਬਰਕਤ ਨੂੰ ਵਸਾਇਆ ਹੈ ਨਾਨਕ ਜਨ ਕਾ ਹਿਰਦਾ ਵਸਿਆ ਮੁੱਖ ਮੂੰਹ ਸਨ ਪਾਇਆ ਪਾਤਸ਼ਾਹ ਕਹਿੰਦੇ ਜਿਹਨਾਂ ਦੇ ਹਿਰਦੇ 'ਚ ਪਰਮੇਸ਼ੁਰ ਨਾਮ ਵਸ ਗਿਆ ਉਹਨਾਂ ਨੇ ਫਿਰ ਮੋਖ ਮੁਕਤ ਕਹਿੰਦੇ ਜਿਹੜੀ ਕੈਵਲ ਮੋਖ ਸੀ ਆਲਿਆ ਤਾਂ ਸਰੂਪ ਆ ਸਮੀਪ ਆ ਸੁਜੋਜਿਆ ਸਲੋਕ ਆ ਚਾਰ ਆ ਇਹ ਪੰਜਵੀਂ ਕੈਵਲ ਮੋਖ ਉੱਚਾ ਭੇਦ ਹੋ ਜਾਣਾ ਇਹਨੂੰ ਪਾ ਲਿਆ ਹੈ ਬਡਹੰਸ ਮਹਲਾ ਪਹਿਲਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਬਡਹੰਸ ਰਾਗ ਵਿੱਚ ਪਹਿਲੇ ਪਾਤਸ਼ਾਹ ਛੰਤਾਂ ਦੀ ਬਾਣੀ ਦੁਆਰਾ ਛੰਦ ਹਾਂਜੀ ਜਿਹੜਾ ਛੰਦ ਆ ਛੰਤ ਜਸ ਵਿਚਾਰਦੇ ਹਨ ਵਾਹਿਗੁਰੂ ਜੀ ਇੱਕ ਹਨ ਓਂਕਾਰ ਪ੍ਰਕਾਸ਼ ਰੂਪ ਹਨ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ ਕਾਇਆ ਕੂੜ ਵਿਗਾੜ ਕਾਹੇ ਨਹਾਈਏ ਨਾਤਾ ਸੋ ਪ੍ਰਵਾਨ ਸੱਚ ਕਮਾਈਏ ਜਦੋਂ ਕਾਇਆ ਦਾ ਮਤਲਬ ਬੁੱਧੀ ਨੂੰ ਕੂੜ ਮੈਨੇ ਝੂਠ ਨੇ ਵਿਗਾੜਤਾ ਇਹ ਬੁੱਧੀ ਜਿਹੜੀ ਨਾ ਇਹਨੂੰ ਝੂਠ ਵਿਗਾੜ ਦਿੰਦਾ ਆ ਔਰ ਫਿਰ ਕਹਿੰਦਾ ਮਹਾਰਾਜ ਕਹਿੰਦੇ ਨਹਾਉਣ ਦਾ ਫਲ ਕੀ ਹੋਣਾ ਨਹਾਉਣਾ ਤਾਂ ਉਹਨਾਂ ਦਾ ਹੀ ਪ੍ਰਵਾਨ ਹੋਏਗਾ ਪ੍ਰਮਾਣਿਤ ਹੋਏਗਾ ਜਿਹੜੇ ਸੱਚੇ ਨਾਮ ਨੂੰ ਕਮਾਉਂਦੇ ਹਨ ਜਦ ਸਾਚ ਅੰਦਰ ਹੋਏ ਸਾਚਾ ਤਾਂ ਸਾਚਾ ਪਾਈਐ ਲਿਖੇ ਵਾਜੋਂ ਸੁਰਤ ਨਾ ਹੀ ਬੋਲ ਬੋਲ ਅਗਵਾਈਐ ਜਦੋਂ ਕਹਿੰਦੇ ਸੱਚਾ ਨਾਮ ਜਪਿਆ ਨਾਮ ਜਪਣ ਕਰਕੇ ਅੰਦਰ ਮੈਨੇ ਅੰਤਕਰਨ ਵੀ ਸੱਚਾ ਹੋ ਜਾਂਦਾ ਤਾਂ ਮੈਨੇ ਤਦੋਂ ਹੀ ਸੱਚਾ ਜਿਹੜਾ ਪਰਮੇਸ਼ੁਰ ਪਾਈਦਾ ਹਿਰਦੇ 'ਚ ਕਹਿੰਦੇ ਸਤਿਗੁਰੂ ਦੇ ਸ਼ਬਦ ਲਿਖੇ ਤੋਂ ਬਿਨਾਂ ਪੂਰਵਲੇ ਜਿਹੜੇ ਪਵਿੱਤਰ ਕਰਮਾਂ ਦੇ ਲਿਖੇ ਤੋਂ ਬਿਨਾਂ ਸੁਰਤ ਇਹ ਜਿਹੜੀ ਗਿਆਤ ਨਹੀਂ ਹੁੰਦੀ ਸ਼ੁਭ ਗਿਆਤ ਵਿਰਤੀ ਤੋਂ ਬਿਨਾਂ ਬੋਲ ਬਚਨਾਂ ਨੂੰ ਬੋਲ ਕੇ ਗਵਾ ਲਈਦਾ ਐਵੇਂ ਬੋਲ ਬੋਲ ਕੇ ਉਮਰ ਨੂੰ ਗਵਾਉਣਾ ਹੈ ਕੀ ਫਾਇਦਾ ਦਿਨ ਰਾਤ ਅੰਡ ਵੰਡ ਬੋਲੀ ਜਾਣਾ ਫਜ਼ੂਲ ਗੱਲਾਂ ਕਰੀ ਜਾਣੀਆਂ ਪੁੜਪੜੀ ਪਾਠ ਆ ਉਹ ਤਾਂ ਪੰਜ ਮਧਾਣੀ ਉਹ ਤੋਂ ਲੱਜਣਾ ਤਾਂ ਕੁਝ ਹੈ ਨਹੀਂ ਜਿੱਥੇ ਜਾਇਜ਼ ਰਹੀਏ ਭਲਾ ਕਹੀਏ ਸੁਰਤ ਸ਼ਬਦ ਲਿਖਾਈਏ ਕਾਇਆ ਕੂੜ ਵਿਗਾੜ ਕਾਹੇ ਨਹਾਈਏ ਜਿੱਥੇ ਵੀ ਜਾ ਕੇ ਬੈਠੋ ਚੰਗੇ ਵਚਨ ਕਰੋ ਪਰਮਾਤਮਾ ਦਾ ਕੋਈ ਭਲਾ ਜਿਹੜਾ ਪਰ ਪੁਕਾਰ ਆ ਉਹ ਕਹਿੰਦੇ ਰਹੀਏ ਔਰ ਸਤਿਗੁਰੂ ਦੇ ਸ਼ਬਦ ਦੀ ਸੁਰਤ ਜਿਹੜੀ ਗਿਆਤ ਆ ਚੰਗੇ ਵਚਨ ਲਿਖੀਏ ਜਦੋਂ ਕਹਿੰਦੇ ਕਾਇਆ ਬੁੱਧੀ ਨੂੰ ਝੂਠ ਨੇ ਵਿਗਾੜ ਦਿੱਤਾ ਅਤੇ ਨਹਾਉਣ ਨਾਲ ਕਹਿੰਦੇ ਕੀ ਹੋਣਾ ਹੈ ਤਾਂ ਮੈਂ ਕਿਹਾ ਕਹਿਣ ਜਾਂ ਤੁਝੇ ਕਹਾਇਆ ਅੰਮ੍ਰਿਤਾਰ ਕਾ ਨਾਮ ਮੇਰਾ ਮਨ ਪਾਇਆ ਇਹ ਨਿਰੰਕਾਰ ਜਦੋਂ ਤੁਸੀਂ ਸਾਨੂੰ ਪ੍ਰੇਰਿਆ ਪ੍ਰੇਰ ਕੇ ਕਹਾਇਆ ਤਾਂ ਅਸੀਂ ਇਹ ਕਹਿਣ ਜਿਹੜਾ ਬਚਨ ਕਿਹਾ ਹੈ ਇਸ ਵਾਸਤੇ ਇਹ ਨਿਰੰਕਾਰ ਸਾਡੇ ਮਨ 'ਚ ਇੱਕ ਆਪ ਜੀ ਦਾ ਪਵਿੱਤਰ ਅੰਮ੍ਰਿਤ ਨਾਮ ਪਾਇਆ ਮੈਨੇ ਬਹੁਤ ਚੰਗਾ ਲਗਾ ਹੈ ਨਾਮ ਮਿੱਠਾ ਮਨ ਹੈ ਲਾਗਾ ਦੂਹ ਡੇਰਾ ਢਾਹਿਆ ਸੂਖ ਮਨ ਮੈਂ ਆਏ ਵਸਿਆ ਜਾਮ ਤੈ ਫਰਮਾਇਆ ਆਪਦਾ ਪਵਿੱਤਰ ਅੰਮ੍ਰਿਤ ਰੂਪੀ ਨਾਮ ਮੇਰੇ ਹਿਰਦੇ ਨੂੰ ਬੜਾ ਮਿੱਠਾ ਪਿਆਰਾ ਲੱਗਿਆ ਉਹ ਨਾਮ ਨੇ ਦੁੱਖਾਂ ਦਾ ਡੇਰਾ ਅਗਿਆਨ ਜਿਹੜਾ ਸੀ ਢਾਹ ਦਿੱਤਾ ਜਾਮ ਕਹਿੰਦੇ ਜਦੋਂ ਆਪ ਜੀ ਨੇ ਹੁਕਮ ਕੀਤਾ ਉਸ ਸਮੇਂ ਤੋਂ ਮੇਰੇ ਮਨ ਵਿੱਚ ਸੋ ਖਾ ਕੇ ਬਸ ਗਿਆ ਹੈ ਨਜ਼ਰ ਤੋਂ ਦਾ ਅਰਦਾਸ ਮੇਰੀ ਜਿਹਨੇ ਆਪੋ ਪਾਇਆ ਤਾਂ ਮੈਂ ਕਿਹਾ ਕਹਿਣ ਜਾਂ ਤੁਝੇ ਕਹਾਇਆ ਪਾਤਸ਼ਾਹ ਕਹਿੰਦੇ ਮੇਰੀ ਤਾਂ ਤੁਹਾਡੇ ਅੱਗੇ ਅਰਦਾਸ ਹੈ ਇਹ ਜੀਵੋ ਇਉਂ ਬੇਨਤੀ ਕਰੋ ਨਦਰ ਆਪਣੀ ਮਿਹਰ ਕਰਕੇ ਆਪਣੀ ਹੈ ਸਾਡੇ 'ਤੇ ਮਿਹਰ ਦੀ ਨਜ਼ਰ ਕਰਿਓ ਮਿਹਰ ਕਰਨੀ ਸਾਡੇ 'ਤੇ ਜਿਸ ਨੇ ਆਪਣੇ ਇੱਛਾ ਤੋਂ ਸੰਸਾਰ ਪੈਦਾ ਕੀਤਾ ਅਤੇ ਆਪ ਹੀ ਪ੍ਰੇਰ ਕੇ ਬਚਨ ਗਾਇਆ ਤਾਂ ਹੀ ਕਹਿੰਦੇ ਬਚਨ ਜਿਹੜਾ ਕਹਿਣ ਬਚਨ ਆ ਹਾਂਜੀ ਇਹ ਕਿਹਾ ਤਾਂ ਹੀ ਕਹਿੰਦੇ ਮੈਂ ਇਹ ਕਹਿਣ ਮੈਨੂੰ ਬਚਨ ਅਤੇ ਜਪਾਵੇਂ ਕਹਿੰਦੇ ਅਤਥਾ ਅਲੰਬਾ ਕਿਹਾ ਵਾਰੀ ਖਾਨੂੰ ਘਟਾਏ ਕਿਰਤ ਕਮਾਵਣਾ ਮੰਦਾ ਕਿਸੇ ਨੇ ਆਪ ਝਗੜਾ ਪਾਵਣਾ ਖਾਸ ਮੈਨੇ
ਉਸ ਪਰਮੇਸ਼ਰ ਕਢਾਏ ਉਚਾਰਨੇ ਦੀ ਵਾਰੀ ਹੈ। ਨਾਮ ਜਪਣੇ ਰੂਪੀ ਕਿਰਤ ਇਹਨਾਂ ਕਰਮਾਂ ਨੂੰ ਕਮਾਉਣਾ ਕਰੋ। ਪਾਤਸ਼ਾਹ ਦੇ ਕਰਮਾਂ ਦੇ ਕਮਾਏ ਦੇ ਮੁਤਾਬਕ ਖਸਮ ਨੇ ਇਹ ਸਾਨੂੰ ਮਨੁੱਖਾ ਦੇ ਰੂਪੀ ਵਾਰੀ ਕਢਾ ਦਿੱਤੀ ਹੈ। ਹੁਣ ਕਿਸੇ ਨੂੰ ਮੰਦਾ ਬੁਰਾ ਸ਼ਬਦ ਕਹਿ ਕੇ ਐਵੇਂ ਆਪਣੇ ਗੱਲ 'ਚ ਝਗੜਾ ਕਰ ਲਈ ਪਾਉਣਾ। ਕਈ ਬੰਦੇ ਨਾ ਐਵੇਂ ਪੁੱਠਾ ਬੋਲ ਕੇ ਮੱਲੋ ਮੱਲੀ ਰਾਹ ਜਾਂਦੇ ਝਗੜਾ ਛੇੜ ਕੇ ਬਹਿ ਜਾਣਗੇ। ਨਾ ਪਾਏ ਝਗੜਾ ਸਵਾਮੀ ਸੇਤੀ ਆਪ ਵਣਜਾਵਣਾ, ਜਿਸ ਨਾਲ ਸੰਗਤ ਕਰ ਸਰੀਕੀ ਜਾਏ ਕਿਆ ਰੁਆਵਣਾ। ਕਹਿੰਦੇ ਆਪਣੇ ਮਾਲਕ ਨਾਲ ਝਗੜਾ ਨਹੀਂ ਕਰਨਾ ਚਾਹੀਦਾ, ਆਪਣੇ ਗੁਰੂ ਦੇ ਉੱਪਰ ਤਰਕ ਨਹੀਂ ਕਰਨੀ ਚਾਹੀਦੀ। ਜੇ ਝਗੜਾ ਕਰਾਂਗੇ ਤਾਂ ਅਸੀਂ ਆਪਣਾ ਆਪ ਹੀ ਗੁਆ ਲੈਣਾ। ਹਾਂਜੀ, ਆਪਣੇ ਮਾਲਕ ਦੇ ਨਾਲ ਹੰਕਾਰ ਜਿਹੜਾ ਆ ਆਪਾ ਭਾਵ ਪੰਜਾਬਣਾ ਗੁਆ ਦੇਣਾ ਚਾਹੀਦਾ। ਹਾਂਜੀ, ਅਤੇ ਜਿਹੜੇ ਮਾਲਕ ਦੀ ਗੁਰੂ ਦੀ ਸੰਗਤ ਕਰਨੀ ਹੈ ਉਹਦੇ ਨਾਲ ਸਰੀਕੀ ਕਰੀਏ, ਅਤੇ ਉਹਦਾ ਤਾਂ ਕਹਿੰਦੇ ਕੋਈ ਵਿਗੜਨਾ ਨਹੀਂ, ਅਤੇ ਜੀਵ ਦੇ ਪੱਲੇ ਉਹ ਰੋਣਾ ਧੋਣਾ ਹੀ ਰਹਿ ਜਾਣਾ। ਅਤੇ ਇਸ ਜੀਵ ਨੇ ਹੀ ਰੋਣਾ ਆ ਕਿ ਗੁਰੂ ਤੋਂ ਬੇਮੁੱਖ ਹੋ ਕੇ ਕੀ ਖੱਟੀ ਖੱਟੀ, ਜੋ ਦੇ ਸਹਿਣਾ ਮਨ ਹੈ ਕਹਿਣਾ, ਆਖ ਨਾ ਹੀ ਬਾਵਣਾ, ਬਾਹਰੀ ਖਸਮ ਕਢਾਏ ਕਿਰਤ ਕਮਾਵਣਾ। ਕਹਿੰਦੇ ਉਹ ਮਾਲਕ ਦੁੱਖ ਦੇਵੇ ਸੁੱਖ ਦੇਵੇ ਫਿਰ ਵੀ ਉਸ ਨੂੰ ਸਹਾਰ ਨਾ ਕਰੋ। ਹੈਂ, ਉਹਦੇ ਉਲਟ ਕਹਿਣਾ ਮਨਾ ਆ, ਕਿਉਂਕਿ ਮਾਲਕ ਨੇ ਮੈਨੂੰ ਦੁੱਖ ਕਿਉਂ ਦਿੱਤਾ। ਹਾਂਜੀ, ਇਸ ਤਰ੍ਹਾਂ ਕਹਿਣ ਤੋਂ ਮਨਾ ਹੋਵੇ, ਇਸ ਤਰ੍ਹਾਂ ਦਾ ਕੁਝ ਸ਼ਬਦ ਕਹਿ ਕੇ ਨਹੀਂ ਬਾਵਣਾ ਗੁਆਉਣਾ ਨਾ ਕਰੇ। ਪਾਤਸ਼ਾਹ ਕਹਿੰਦੇ ਸਾਡਾ ਕਹਿਣਾ ਮੰਨ ਲਾ, ਉਲਟ ਆਖ ਕੇ ਗੁਆਉਣਾ ਨਾ ਕਰੇ। ਉਹ ਮਾਲਕ ਦੇ ਨਾਮ ਨੂੰ ਉਚਾਰਨ ਦੀ ਇਹ ਵਾਰੀ ਵੇਲਾ, ਇਸ ਵਾਸਤੇ ਨਾਮ ਜਪਣੇ ਰੂਪੀ ਜਿਹੜਾ ਕਰਮ ਆ ਕਿਰਤ ਕਮਾਵਣਾ, ਇਹ ਕਿਰਤ ਕਮਾਉਣੀ, ਇਹ ਕਰਮ ਕਮਾਉਣਾ ਕਰ। ਸਭ ਉਪਾਈਆਂ ਆਪ ਆਪੇ ਨਜ਼ਰ ਕਰੇ, ਕੌੜਾ ਕੋਈ ਨਾ ਮਾਗਾ ਮਿੱਠਾ ਸਾ ਮਾਗਾ। ਇਹ ਜਿੰਨੀ ਦੁਨੀਆਂ ਪੈਦਾ ਕੀਤੀ ਹੈ ਆਪ ਸਾਰਿਆਂ 'ਤੇ ਮਿਹਰ ਕਰ ਰਹੇ ਹਾਂ। ਕਹਿੰਦੇ ਉਹਦੇ ਕੋਲ ਕੌੜਾ ਦੁੱਖ ਕੋਈ ਨਹੀਂ ਮੰਗਦਾ, ਸਾਰੇ ਮਿੱਠਾ ਸੁੱਖ ਮੰਗਦੇ ਆ। ਸਭ ਕੋਈ ਮਿੱਠਾ ਮੰਗਦੇ ਖੈ ਕਸਮ ਭਾਵੇ ਸੋ ਕਰੇ, ਕਿਛ ਪੁੰਦਾ ਨਾ ਨੇ ਕਰਨੀ ਨਾਮ ਤੁਲਨਾ ਸਮਸਰੇ। ਸਾਰੇ ਮਿੱਠਾ ਸੁੱਖ ਮੰਗਦੇ ਆ, ਇਹੀ ਨਜ਼ਰ ਆਉਂਦੇ। ਜਿਹੜਾ ਮਾਲਕ ਨੂੰ ਪਾਉਂਦਾ ਉਹ ਕਰਦਾ ਉਹ ਕੁਝ ਹੈ। ਹੈਂ, ਪੌਂਦਾਨ ਆਦਿਕ ਅਨੇਕ ਤਰ੍ਹਾਂ ਦੀਆਂ ਸ਼ੁਭ ਕਰਮ ਕਰਦੇ ਆ, ਪਰ ਕਹਿੰਦੇ ਜੇ ਤੁਲ ਵਿਚਾਰਿਆ ਜਾਏ ਨਾਮ ਦੇ ਬਰਾਬਰ ਕੋਈ ਵੀ ਚੀਜ਼ ਨਹੀਂ। ਫਿਰ ਸ਼ਾਹੂਕਾਰ ਬੜਾ ਦਾਨ ਕਰਦਾ ਸੀ, ਅਤੇ ਸਾਰੇ ਆਏ ਭਗਤ ਜੀ ਨਾ ਆਏ ਨਾਮ ਦੇ। ਹੈਂ, ਸੁਨੇਹਾ ਭੇਜਿਆ ਮਹਾਰਾਜ ਤੁਸੀਂ ਵੀ ਸੋਨਾ ਲੈ ਲਓ, ਸੋਨਾ ਦਾਨ ਹੋ ਗਏ। ਭਗਤ ਜੀ ਗਏ ਨੇ, ਸ਼ਾਹੂਕਾਰ ਆਪ ਆ ਗਿਆ। ਕਹਿੰਦੇ ਮਹਾਰਾਜ ਮੇਰਾ ਭੰਡਾਰਾ ਤਾਂ ਹੀ ਪੂਰਾ ਹੋਏਗਾ। ਉਹ ਕਹਿੰਦੇ ਭਾਈ ਸਾਨੂੰ ਇੱਛਾ ਨਹੀਂ, ਜਿਹੜੇ ਨਾ ਹੀ ਹਟਿਆ। ਉਹਨੇ ਫਿਰ ਕਾਗਜ਼ 'ਤੇ ਪਰਮੇਸ਼ਰ ਨਾਮ ਲਿਖ ਕੇ ਰੱਖਤਾ। ਕਹਿੰਦੇ ਲਓ ਇਹਦੇ ਬਰਾਬਰ ਦੇ ਦਿਓ। ਕਹਿੰਦੇ ਮਹਾਰਾਜ ਕਿਉਂ ਟੀਚਰ ਕਰਦੇ ਹਾਂ, ਕਾਗਜ਼ ਦਾ ਕੀ ਭਾਰ ਹੈ? ਕਹਿੰਦੇ ਨਹੀਂ, ਇਹ ਰੱਖੇ ਉਹ ਸੋਨਾ ਬਹੁਤ ਚੜ੍ਹ ਗਈ ਜਾਏ, ਉਹ ਤਾਂ ਉਹਨਾਂ ਦੀ ਕਲਾ ਹੁੰਦੀ ਹੈ, ਘਰ ਦਾ ਵੀ ਸਾਰਾ ਲਿਆ ਕੇ। ਹੈਂ, ਉਹ ਪੱਲੜਾ ਹਿੱਲੇ ਨੂੰ ਫਿਰ ਚਾਲਣਾ ਡਿੱਪਿਆ। ਹਾਂਜੀ, ਫਿਰ ਮਹਾਰਾਜ ਬਖਸ਼ ਲਓ। ਕਹਿੰਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ, ਇਹ ਦ੍ਰਿਸ਼ਟਾਂਤ ਉਹਨਾਂ ਨੇ ਆਪਣੀ ਕਲਾ ਨਾਲ ਦਿਖਾਇਆ। ਇਸ ਵਾਸਤੇ ਹਾਂਜੀ ਉਹਦੇ ਬਰਾਬਰ ਕੁਝ ਵੀ ਨਹੀਂ। ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਤੁਰ ਕਰੇ, ਸਭ ਪੰਜ ਨਾ ਬਾਪੇ ਨਦਰ ਕਰੇ। ਪਾਤਸ਼ਾਹ ਕਿਰਪਾ ਕਰੇ ਜਿਹਨਾਂ ਨੂੰ ਨਾਮ ਮਿਲ ਗਿਆ ਉਹਨਾਂ ਗੁਰਮੁਖਾਂ ਨੂੰ ਕਦੇ ਨਾ ਕਦੇ ਤੁਰਦਾ ਕਰਮ ਕਰਮ ਨਾਮ ਆ ਅਨੁਗ੍ਰਹ ਕਿਰਪਾ ਦਾ, ਸਮਝੋ ਕਿਰਪਾ ਵੀ ਹੋਈ ਜਾਣੋ। ਹੈਂ, ਸਾਰੀ ਦੁਨੀਆ ਉਹਨਾਂ ਨੇ ਆਪੇ ਪੈਦਾ ਕੀਤੀ ਆ, ਆਪੇ ਸਾਰਿਆਂ ਦੇ ਮਿਹਰ ਦੀ ਨਜ਼ਰ ਕਰਦਾ ਹੈ। ਇੱਕ ਪ੍ਰੇਮੀ ਨੇ ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ ਚਰਨਾਂ 'ਚ ਆਉਣਾ, ਜਦੋਂ ਆਉਣਾ ਇਹੀ ਮੰਗਣਾ, ਮਹਾਰਾਜ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ। ਦੂਜੀ ਕੋਈ ਗੱਲ ਨਹੀਂ। ਇੱਕ ਵਾਰੀ ਪ੍ਰੇਮੀ ਕਹਿਣ ਲੱਗੇ ਮਹਾਰਾਜ ਜਦੋਂ ਆਉਂਦਾ ਇੱਕੋ ਹੀ ਗੱਲ, ਇਹੋ ਹੀ ਰਟਣ ਲਾਉਂਦਾ। ਮਹਾਰਾਜ ਹੱਸਦਾ, ਕਹਿੰਦੇ ਪਏ ਜਦੋਂ ਕਿਰਪਾ ਹੋਣੀ ਹੋਵੇ ਉਦੋਂ ਕਿਰਪਾ ਮੰਗਦਾ, ਨਹੀਂ ਤਾਂ ਦੁਨੀਆ ਕਹਿ ਰਹੀ ਮੰਗਦੀ ਹੈ। ਕਹਿਰ ਮੰਗਦਾ ਸੰਸਾਰ, ਕਿਰਪਾ ਨਹੀਂ ਮੰਗਦਾ। ਕਿਰਪਾ ਉਦੋਂ ਹੀ ਮੰਗਦਾ ਜਦੋਂ ਉਹਦੇ 'ਤੇ ਮਹਾਰਾਜ ਮਿਹਰ ਕਰੇ। ਵੱਡਾ ਹੰਸ ਮਹੱਲਾ ਪਹਿਲਾ, ਕਰੋ ਦਇਆ ਤੇਰਾ ਨਾਮ ਬਖਾਣਾ, ਸਭ ਉਪਾਈਏ ਆਪ ਆਪੇ ਸਰਬ ਸਮਾਣ। ਇਹ ਨਾ ਕਰ ਐਸੀ ਦਇਆ ਦ੍ਰਿਸ਼ਟੀ ਕਰੋ, ਅਸੀਂ ਹਮੇਸ਼ਾ ਤੁਹਾਡੇ ਨਾਮ ਦਾ ਕਥਨ ਕਰਦੇ ਰਹੀਏ। ਇਹ ਸਾਰੀ ਸ੍ਰਿਸ਼ਟੀ ਤੁਸੀਂ ਪੈਦਾ ਕੀਤੀ ਹੈ, ਆਪੇ ਸਾਰਿਆਂ ਸਮਾਣਾ ਮੈਨੇ ਸਮਾ ਰਹੇ ਹੋ। ਸਰਵੇ ਸਮਾਣਾ ਆਪ ਤੂੰ ਹੈ, ਉਪਾਏ ਤੰਦਾ ਲਾਈਆ, ਇੱਕ ਕੁਝ ਹੀ ਕੀ ਹੈ ਰਾਜੇ, ਇੱਕ ਨਾ ਭਿੱਖ ਭਵਾਈਆ ਹੈ ਭਵਾਈਆ, ਇੱਕ ਨਾ ਭਿੱਖ ਭਵਾਈਆ। ਤੁਸੀਂ ਸਾਰਿਆਂ ਹੀ ਸਮਾ ਰਹੇ ਹੋ, ਔਰ ਪੈਦਾ ਕਰਕੇ ਜਗ੍ਹਾ ਜਗ੍ਹਾ ਧੰਦਿਆਂ 'ਚ ਇਹਨਾਂ ਨੂੰ ਲਾਇਆ, ਇੱਕ ਨਾ ਤਾਂ ਰਾਜੇ ਬਣਾਤਾ, ਇਹ ਕਰਮਾਂ ਦਾ ਮੰਗਤੇ ਬਣ ਕੇ ਭੇਖਿਆ ਮੰਗਦੇ ਫਿਰਦੇ, ਪੁਆਇਆ ਗਲੀਆਂ ਗਲੀਆਂ 'ਚ ਪੁਆਇਆ ਮੈਨੇ, ਘੁਮਾਏ ਜਾਂਦੇ ਘੁੰਮਦੇ ਫਿਰਦੇ, ਉਹਨਾਂ ਨੂੰ ਇਸ ਤਰ੍ਹਾਂ ਪੁਆਇਆ ਹੋਇਆ, ਇਸ ਤਰ੍ਹਾਂ ਘੁੰਮ ਰਹੇ।
ਲੋ ਮੋਤ ਹੋ ਜੀ ਕੀਆ ਮਿੱਠਾ ਏਤ ਪਰਮ ਭੁਲਾਣਾ ਸਦਾ ਦਇਆ ਕਰੋ ਆਪਣੀ ਤਾਮ ਨਾਮ ਬਖਾਣਾ। ਪਾਤਸ਼ਾਹ ਕਹਿੰਦੇ ਤੁਸੀਂ ਇਹ ਲੋਭ ਅਤੇ ਮੋਹ ਨੂੰ ਮਿੱਠਾ ਬਣਾ ਤਾ, ਬਸ ਜੀਵ ਨੂੰ ਭਰਮ ਭੁਲਾ ਤਾ, ਇਸ ਵਾਸਤੇ ਤੁਸੀਂ ਆਪਣੀ ਹਮੇਸ਼ਾ ਦਇਆ ਸਾਡੇ 'ਤੇ ਰੱਖੋ ਕਿ ਅਸੀਂ ਤੁਹਾਡੇ ਨਾਮ ਦਾ ਬਖਾਣਾ ਮੈਂ ਕਥਨ ਕਰਦੇ ਰਹੀਏ। ਬਾਕੀ ਸੰਸਾਰ ਤਾਂ ਇਹਨਾਂ ਚੀਜ਼ਾਂ 'ਚ ਭੁਲਿਆ, ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਭਾਣਾ, ਦੁੱਖ ਗਿਆ ਸੁਖ ਆਏ ਸਮਾਣਾ, ਤੁਹਾਡਾ ਨਾਮ ਹਮੇਸ਼ਾ ਸੱਚਾ ਆ, ਮੇਰੇ ਮਨੂੰ ਭਾਣਾ ਮੈਨੂੰ ਬੜਾ ਚੰਗਾ ਲੱਗਦਾ ਹੈ। ਉਸ ਨਾਮ ਦੇ ਕਰਕੇ ਸਾਡੇ ਦੁੱਖ ਦੂਰ ਹੋ ਗਏ ਅਤੇ ਸੁੱਖ ਆ ਕੇ ਮਨ 'ਚ ਸਮਾ ਗਏ ਹਨ। ਗਾਵਨ ਸੁਰ ਨਾਲ ਸੁਗੜ ਸੁਜਾਣਾ, ਸੁਰ ਨਾਲ ਸੁਗੜ ਸੁਜਾਣ ਗਾਵ ਹੈ ਜੋ ਤੇਰਾ ਮਨ ਭਾਵੇ, ਸੁਰ ਮੈਨੇ ਦੇਵਤੇ ਨਰ ਮੈਨੇ ਮਨੁੱਖ ਸੁਗੜ ਮੈਨੇ ਇਹ ਸ੍ਰੇਸ਼ਟ ਘਾਟਤਾ ਨੂੰ ਘਟਣ ਵਾਲੇ ਸੁਜਾਣਾ ਮੈਨੇ ਬੜੇ ਚਤਰ, ਸਾਰੇ ਤੁਹਾਡੀ ਮਹਿਮਾ ਜਸ ਨੂੰ ਗਾਉਂਦੇ ਆ। ਸੁਰ ਨਾਲ ਦੇਵਤੇ ਮਨੁੱਖ ਸੁਗੜ ਸੁਜਾਣ ਸਾਰੇ ਆਪ ਦੇ ਪਵਿੱਤਰ ਮਹਿਮਾ ਵਡਿਆਈ ਜਸ ਨੂੰ ਗਾਉਂਦੇ ਆ, ਕਿਹੜੇ ਜਿਹੜੇ ਤੇਰੇ ਮਨ ਨੂੰ ਭਾਉਂਦੇ ਆ। ਮਾਇਆ ਮੋਹੇ ਚੇਤੇ ਨੇ ਐਲਾ ਜਨਮ ਗਵਾਵੇ, ਜਿਹੜੇ ਮਾਇਆ ਦੇ ਮੋਹੇ ਹੋਏ ਆ ਉਹ ਤਾਂ ਤੈਨੂੰ ਚੇਤੇ ਨਹੀਂ ਕਰਦੇ। ਉਹ ਜਿਹੜਾ ਸੁੰਦਰ ਮਨੁੱਖ ਜਨਮਿਆ ਇਹਨੂੰ ਬਸ ਮਾੜਿਆਂ ਕੰਮਾਂ 'ਚ ਰੱਖ ਕੇ ਗਵਾ ਦਿੰਦੇ ਹਨ। ਇੱਕ ਮੂੜ ਮੁਗਦਣਾ ਚੇਤਾ ਮੂਲੇ ਜੋ ਆਇਆ ਤੇ ਜਾਣਾ, ਨਾਮ ਤੇਰਾ ਸਦਾ ਸਾਚਾ ਸੋਏ ਮੈਂ ਮਨ ਭਾਣ। ਇੱਕ ਐਸੇ ਮੂਰਖ ਪੁਰਖ ਹੈ ਮੁਗਧ ਜੜ ਆ ਜਿਹੜੇ ਮੂਲੇ ਕਦਾ ਚ ਉਹ ਨਿਰੰਕਾਰ ਦਾ ਭਜਨ ਹੀ ਨਹੀਂ ਕਰਦੇ। ਹੈਂ ਸੰਸਾਰ ਆਇਆ ਆ ਉਹਨੇ ਇੱਕ ਦਿਨ ਚਲੇ ਜਾਣਾ, ਪਰ ਆਪਦਾ ਨਾਮ ਸੱਚਾ ਕਹਿੰਦੇ ਉਹ ਨਾਮ ਸਾਡੇ ਮਨ ਨੂੰ ਤਾਂ ਬਹੁਤ ਭਾਇਆ ਚੰਗਾ ਲੱਗਾ ਹੈ। ਤੇਰਾ ਵਕਤ ਸੁਹਾਵਾ ਅਮਰ ਤੇਰੀ ਬਾਣੀ, ਸੇਵਕ ਸੇਵਾ ਭਾਉ ਕਰ ਲਾਗਾ ਸਾਉ ਪੁਰਾਣੀ। ਇਹ ਨਿਰੰਕਾਰ ਇਹ ਮਨੁੱਖ ਦੇ ਰੂਪੀ ਵਕਤ ਜਿਹੜਾ ਸਮਾਂ ਇਹ ਆਪ ਦਾ ਦਿੱਤਾ ਹੈ, ਇਹ ਬੜਾ ਸੋਭਾ ਵਾਲਾ। ਤੇਰੀ ਜਿਹੜੀ ਬੇਦਵਾਣੀ ਹੈ ਔਰ ਤੇ ਨਾਮ ਬਾਣੀ ਅੰਮ੍ਰਿਤ ਰੂਪ ਹੈ, ਜਿਹੜੇ ਸੇਵਕ ਭਾਉ ਪ੍ਰੇਮ ਕਰਕੇ ਤੇਰੇ ਘਰ ਦੀ ਸੇਵਾ ਕਰਦੇ ਆ ਉਹਨਾਂ ਗੁਰਮੁਖਾਂ ਨੂੰ ਪ੍ਰਾਣੀਆਂ ਨੂੰ ਸਾਓ ਬੜਾ ਆਨੰਦ ਲਾਗਾ ਪ੍ਰਾਪਤ ਹੋਇਆ, ਉਹਨਾਂ ਪ੍ਰਾਣੀਆਂ ਨੂੰ ਬੜਾ ਆਨੰਦ ਪ੍ਰਾਪਤ ਹੋਇਆ। ਸਾਓ ਮੈਨੇ ਆਨੰਦ ਲਾਗਾ ਮੈਨੇ ਪ੍ਰਾਪਤ ਹੋਇਆ, ਸਾਓ ਪ੍ਰਾਣੀ ਤੇ ਨਾ ਲਾਗਾ ਜਿਹਨੇ ਅੰਮ੍ਰਿਤ ਪਾਇਆ, ਨਾਮ ਤੇਰਾ ਜੋ ਇਹ ਰਾਤੇ ਨੇ ਚੜਿਆ ਸੁਆਇਆ। ਉਹਨਾਂ ਪ੍ਰਾਣੀਆਂ ਨੂੰ ਸਾਓ, ਤੇਰੇ ਮਿਲਾਪ ਦਾ ਬੜਾ ਆਨੰਦ ਲੱਗਾ ਕਿਹਨਾਂ ਨੂੰ, ਜਿਹਨਾਂ ਨੇ ਨਾਮ ਅੰਮ੍ਰਿਤ ਪਾ ਲਿਆ ਉਹ ਗੁਰਮੁਖ ਆਪ ਦਾ ਸਿਮਰਨ ਜਿਹੜਾ ਕਰਦੇ ਚਰੱਤੇ ਹੋਏ ਰੰਗੇ ਹੋਏ, ਉਹਨਾਂ ਦਾ ਜਿਹੜਾ ਤੇਜ ਪ੍ਰਤਾਪ ਆ ਉਹ ਹਮੇਸ਼ਾ ਸਵਾਇਆ ਹੀ ਸਵਾਇਆ ਚੜ੍ਹਦਾ ਜਾਂਦਾ, ਮਹਿਮਾ ਘਟਦੀ ਨਹੀਂ। ਜੇ ਨਿੰਦਕ ਨਿੰਦਿਆ ਕਰਦੇ ਉਹਨਾਂ ਦੀ ਮਹਿਮਾ ਹੋਰ ਵੱਧ ਜਾਂਦੀ। ਇੱਕ ਕਰਮ ਧਰਮ ਨਾ ਹੋਵੇ ਸੰਜਮ ਜਾਮ, ਇੱਕ ਨਾ ਜਾਮ ਨੇ ਇੱਕ ਪਛਾਣੇ, ਬਾਗ ਸੁਹਾਵਾ ਸਦਾ ਤੇਰਾ ਅਮਰ ਤੇਰੀ ਬਾਣੀ। ਜਾਮ ਜਦੋਂ ਤੱਕ ਨਿਰੰਕਾਰ ਇੱਕ ਤੇਰੀ ਪਛਾਣ ਵਾਲਾ ਨਾ ਹੋਵੇ ਉਦੋਂ ਤੱਕ ਕਰਮ ਧਰਮ ਸੰਜਮ ਇਹ ਜਿੰਨੇ ਕੀਤੇ ਹੈ ਸਫਲ ਨਹੀਂ ਹੁੰਦੇ। ਫਿਰ ਕਹਿੰਦੇ ਆਪ ਦਾ ਜਿਹੜਾ ਮਨੁੱਖਾ ਦੇ ਰੂਪੀ ਵਕਤ ਸਮਾਂ ਦਿੱਤਾ ਇਹ ਤਾਂ ਹੀ ਸੋਭਾ ਵਾਲਾ। ਹਾਂਜੀ ਕਿ ਜੇ ਬਾਣੀ ਨਾਮ ਅਭਿਆਸ ਕੀਤਾ ਜੇ, ਤੇਰੀ ਜਿਹੜੀ ਨਾਮ ਬਾਣੀ ਅੰਮ੍ਰਿਤ ਰੂਪ ਹੈ, ਇਸ ਰਸਨਾ ਨੂੰ ਅੰਮ੍ਰਿਤ ਅਮਰ ਕਰਨ ਵਾਲੀ ਹੈ। ਜਿਹੜੇ ਇੱਥੇ ਪਹੁੰਚ ਗਏ ਅਤੇ ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਵੇਲੇ ਮਹਿਮਾ ਫੈਲੀ, ਉਹ ਹੁਣ ਦੇਸ ਪਠਾਣਾ ਦਾ ਉਹ ਕਹਿੰਦੇ ਵੀ ਇਹ ਤਾਂ ਇਸਲਾਮ ਨੂੰ ਖਤਰਾ, ਅਤੇ ਚਲੋ ਸੰਤ ਨੂੰ ਪਾਸਟਾ ਬੜੀ ਇਹਨੂੰ ਖਤਮ ਕਰੇਗੀ। ਉਹ ਬਦਮਾਸ਼ ਇਕੱਠੇ ਹੋਏ ਹਥਿਆਰ ਲੈ ਲੈ ਹਾਂਜੀ ਅਤੇ ਜਿਹੜੇ ਲੈ ਕੇ ਆਏ ਆ ਅਤੇ ਉਹ ਹਥਿਆਰ ਮਾਰਦੇ ਅਤੇ ਬਚਦੇ ਹੀ ਨਹੀਂ, ਮੋਹਰੇ ਬੈਠੇ ਦੀਦੇ ਆ। ਜਿਵੇਂ ਹੁਣ ਸੂਰ ਦਾ ਪ੍ਰਕਾਸ਼ ਇਹ 'ਚ ਹੁਣ ਕਿਰਪਾਨ ਚਲਾ ਉਹਦੇ ਪ੍ਰਕਾਸ਼ ਥੋੜ੍ਹੀ ਵੱਢਿਆ ਜਾਊਗਾ, ਬੜੇ ਹੈਰਾਨ ਹੈ ਕਿ ਤਾਂ ਬੜਾ ਜਾਦੂ ਆ ਰਿਹਾ। ਫਿਰ ਚਲੇ ਗਏ, ਫਿਰ ਇੱਕ ਦਿਨ ਆ ਗਏ, ਜੇ ਲੈ ਆਏ ਅਤੇ ਅੰਗ ਜੁਦੇ ਜੁਦੇ ਪਏ ਆ। ਕਹਿੰਦੇ ਚਲੋ ਆ ਵੀ ਚੰਗਾ ਹੋਇਆ, ਆਪਣੇ 'ਤੇ ਕਤਲ ਨਹੀਂ ਪਾਏਗਾ ਜੇ ਕੋਈ ਹੋਰ ਹੀ ਕਰ ਗਿਆ। ਹਾਂਜੀ ਜਿਹੜੇ ਦੇਖਿਆ ਮਹਾਰਾਜ ਹੁਣੇ ਪਏ ਉੱਥੇ ਬੈਠੇ, ਭਜਨ ਬਾਣੀ ਹੋ ਰਹੀ। ਅਖੀਰ ਸੋਹਣੀ ਸਕੀਮ ਬਣਾਈ, ਇਹਨਾਂ ਨੂੰ ਚੁੱਕ ਕੇ ਲੈ ਜਾਈਏ ਕਿਤੇ। ਉਹ ਹਿੰਦੂ ਸਿੱਖ ਕਹਿਣਗੇ ਵੀ ਸਾਡਾ ਪੀਰ ਪਤਾ ਨਹੀਂ ਕਿੱਥੇ ਗਏ, ਜਿਵੇਂ ਅਗਵਾ ਕਰ ਲੈਂਦੇ ਨਾ, ਅਗਵਾ ਕਰ ਲੈਂਦੇ। ਅਤੇ ਅਸੀਂ ਕਹਾਂਗੇ ਇੰਨੇ ਲੱਖ ਕਰੋੜ ਰੁਪਈਏ ਦਿਓ ਅਤੇ ਫਿਰ ਤੁਹਾਡਾ ਪੀਰ ਦਿਆਂਗੇ। ਯਾਰ ਉਹ ਚੋਰੀਆਂ ਡਾਕੇ ਕਰਦੇ ਆ, ਇਹਨਾਂ ਵੀ ਕੋਈ ਬਰਕਤ ਨਹੀਂ ਬਣਦੀ, ਹੈਂ ਸਾਧਨ ਮਜ਼ਦੂਰੀ ਪਸੜੇ ਬਣਾਉਂਦੇ ਫਿਰ ਕੁਝ ਨਹੀਂ ਬਣਦਾ।
ਤੇ ਫਿਰ ਖੁੱਲੀ ਮਾਇਆ ਲੈ ਲਵਾਂਗੇ ਸਾਰੀ ਉਮਰ ਪੁੱਤ ਪੋਤਿਆਂ ਦੀਆਂ ਜਗ੍ਹਾ ਜਾਵਾਂਗੇ। ਹਾਂਜੀ ਹੁਣ ਜਿਹੜੇ ਆ ਗਏ ਤੇ ਮਾਰੋ ਹੁਣੀ ਦਰਿਆ ਦੇ ਪਰਲੇ ਕਿਨਾਰੇ ਤੇ ਉਹ ਜਿਹੜੇ ਜਾਂਦੇ ਆ ਇੱਕਦਮ ਪਾਣੀ ਚੜ੍ਹ ਜਾਂਦਾ ਹੜ ਆ ਗਿਆ ਜਦੋਂ ਜਦੋਂ ਇਹਨਾਂ ਦਾ ਨਿਵੇਂ ਹੋ ਜਾ ਇੱਕ ਫਿਰ ਗੱਬੀ ਸ਼ਕਤੀ ਆਈ ਉਹਦਾ ਇਹਨਾਂ ਦਾ ਸਰਦਾਰ ਸੀ ਨਾ ਸੰਗੀ ਨੂੰ ਫੜ ਕੁੱਟਿਆ ਉਹ ਫਿਰ ਕਹੀਏ ਸੁਭਾਨ ਅੱਲਾ ਹੈਂ ਉਹ ਕਹਿੰਦੇ ਕੀ ਗੱਲ ਹੈ ਕਿ ਨਹੀਂ ਨਹੀਂ ਹੁਣ ਚਾਰੋਂ ਦਾ ਮਾਰਾ ਦੱਸੇ ਵੇ ਨਾ ਕਿ ਮੇਰਾ ਨਾਮ ਵਾਪਰ ਰਹੀ ਹੈ ਫਿਰ ਜਿਉਣ ਦੇ ਉਹ ਚਲਾ ਫਿਰ ਨਹੀਂ ਬਾਜ ਆਏ ਫਿਰ ਟੋਲਾ ਬਣਾਇਆ ਹੈਂ ਅਤੇ ਜਿਹੜਾ ਧਨ ਆਪਾਂ ਅਗਵਾ ਕਰਕੇ ਲਵਾਂਗੇ ਨਾ ਅਸੀਂ ਇੰਨਾ ਹਿੱਸਾ ਅਸੀਂ ਇੰਨਾ ਲੈਣਾ ਉਹ ਦੋ ਪਾਰਟੀਆਂ ਬਣ ਗਈਆਂ ਉਹ ਪਾਰਟੀਆਂ ਬਣੀਆਂ ਆਪ ਫਿਰ ਕੋਈ ਸਾਨੂੰ ਮੁੱਕੀ ਡਾਂਗੋ ਡਾਂਗੀ ਹੋ ਗਏ ਅਤੇ ਇੱਕ ਦੂਜੇ ਦਾ ਸਿਰ ਫੜਾ ਫੜੂ ਕੇ ਚਲੇ ਗਏ ਹਾਂਜੀ ਇਹ ਫਿਰ ਬਚਨ ਇੱਕ ਟਾਂਗਾ ਵਾਹੁੰਦਾ ਸੀ ਅਤੇ ਸੰਤ ਬਾਬਾ ਮਾਝਾ ਸਿੰਘ ਜੀ ਉਹ ਕਿਤੇ ਟਾਂਗੇ 'ਤੇ ਉਹਦੇ 'ਤੇ ਬੈਠੇ ਜਾ ਰਹੇ ਸੀ ਉਹ ਟਾਂਗੇ ਵਾਲੇ ਨੇ ਇਹ ਸਾਰੀ ਕਹਾਣੀ ਦੱਸੀ ਅਤੇ ਮੈਂ ਵੀ ਉਹਨਾਂ ਵਿੱਚ ਸੀ ਅਤੇ ਅਸੀਂ ਆਹ ਕਰਤੂਤਾਂ ਕਰਦੇ ਰਹੇ ਹਾਂ ਅਤੇ ਫਿਰ ਜਾ ਕੇ ਮਾਫੀਆਂ ਮੰਗੀਆਂ ਅਤੇ ਹੁਣ ਕਹਿੰਦੇ ਮੈਂ ਟਾਂਗਾ ਵਾਹ ਕੇ ਆਪਣਾ ਬੜਾ ਸੋਹਣਾ ਗੁਜ਼ਾਰਾ ਕਰਦਾ ਕਹਿੰਦੇ ਇਸ ਤਰ੍ਹਾਂ ਦੇ ਕਰਮ ਕਰਦੇ ਰਹੇ ਪਰ ਜਿਹੜੇ ਫਿਰ ਉਹਦੇ ਨਾਲ ਭੇਦ ਹੋ ਗਿਆ ਹੈਂ ਪਰਮਾਤਮਾ ਸਾਖਿਆ ਤੋਂ ਕਹਿੰਦਾ ਉਹਨਾਂ ਦੀ ਮਹਿਮਾ ਸਵਾਈ ਚੜ੍ਹਦੀ ਜਾਂਦੀ ਫਿਰ ਤੋਂ ਪਠਾਣ ਆ ਕੇ ਬੜੀ ਸੇਵਾ ਕਰਦੇ ਸੀ ਇੱਕ ਕਰਮ ਧਰਮ ਨਾਲ ਹੋਏ ਸੰਜਮ ਜਾਮਨੇ ਇੱਕ ਪਛਾਣੇ ਬਖਸੁਆਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਣ ਜਾਮਨ ਜਦੋਂ ਤੱਕ ਇਹ ਨਿਰੰਕਾਰ ਹੈਂ ਇੱਕ ਤੇਰੀ ਪਛਾਣ ਵਾਲੇ ਨਾਲ ਬਣੀ ਉਦੋਂ ਤੱਕ ਕਿੰਨੇ ਕਰਮ ਧਰਮ ਸੰਜਮ ਕਰ ਲਈਏ ਉਹ ਸਫਲ ਨਹੀਂ ਹੁੰਦੇ ਕਿ ਮਨੁੱਖ ਦੇ ਰੂਪੀ ਬੇਲਾ ਤੁਸੀਂ ਦਿੱਤਾ ਆ ਇਹ ਵੀ ਤਾਂ ਹੀ ਸੋਭਾ ਵਾਲੇ ਸਿਮਰਨ ਕਰੀਏ ਤੇਰੀ ਜਿਹੜੀ ਨਾਮ ਆ ਬਾਣੀ ਆ ਅੰਮ੍ਰਿਤ ਰੂਪ ਆ ਅਤੇ ਜੇ ਨਾਮ ਬਾਣੀ ਦਾ ਅਭਿਆਸ ਰਸਨਾ ਕਰੀਏ ਇਹ ਰਸਨ ਨੂੰ ਵੀ ਪਵਿੱਤਰ ਅਮਰ ਕਰ ਦੇਣ ਵਾਲੀ ਹੈ ਓਮ ਬਲਿਹਾਰੀ ਸੱਚੇ ਨਾਮ ਹੈ ਰਾਜ ਤੇਰਾ ਕਬੂ ਨਾ ਜਾਵੇ ਇਹ ਨਿਰੰਕਾਰ ਤੇਰੇ ਸੱਚੇ ਨਾਮ ਤੋਂ ਅਸੀਂ ਬਲਿਹਾਰ ਜਾਂਦੇ ਹਾਂ ਤੇਰਾ ਰਾਜ ਜਿਹੜਾ ਹੁਕਮ ਰਾਜ ਮੈਨੂੰ ਪ੍ਰਕਾਸ਼ ਇਹ ਨਿਸ਼ਚਲ ਹੋਣ ਕਰਕੇ ਕਦੀ ਜਾਂਦਾ ਹੀ ਨਹੀਂ ਉਹ ਤੇਰਾ ਸਦਾ ਹੀ ਰਹਿੰਦਾ ਹੈ ਰਾਜੋ ਦਾ ਤੇਰਾ ਸਦਾ ਨਿਸ਼ਚਲ ਇਹੋ ਕਬੂ ਨਾ ਜਾਵੇ ਚਾਕਰ ਤਾਂ ਤੇਰਾ ਸੋਈ ਹੋਵੇ ਜੋ ਇਹ ਸਹੀ ਸਮਾਵੇ ਤੇਰਾ ਰਾਜ ਅਚਲ ਆ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇ ਬਾਲ ਗਏ ਅਤੇ ਅਲੇ ਚੋਰ ਝੁੱਲ ਰਹੇ ਆ ਹਾਂਜੀ ਇਸ ਵਾਸਤੇ ਐਸਾ ਰਾਜ ਮਹਾਰਾਜ ਨੇ ਪੈਦਾ ਕਰਤਾ ਤੇਰਾ ਹੁਕਮ ਸਦਾ ਚੱਲਿਆ ਇਹ ਕਦੀ ਨਹੀਂ ਜਾਏਗਾ ਇਸ ਵਾਸਤੇ ਤੇਰਾ ਚਾਕਰ ਸੇਵਕ ਉਹ ਤੇਰੀ ਦਰਗਾਹ 'ਚ ਪ੍ਰਵਾਨ ਹੁੰਦਾ ਜਿਹੜਾ ਸਹਿਜ ਸ਼ਾਂਤੀ ਗਿਆਨ ਵਿੱਚ ਸਮਾ ਜਾਂਦਾ ਹੈ ਦੁਸ਼ਮਣ ਤਾਂ ਦੁੱਖ ਨਾ ਲੱਗਿਆ ਮੂਲੇ ਪਾਪ ਨੇੜੇ ਨਾ ਆਵੇ ਓਮ ਬਲਿਹਾਰੀ ਸਦਾ ਹੋਵਾਂ ਏਕ ਤੇਰੇ ਨਾਵੇ ਪਾਤਸ਼ਾਹ ਕਹਿੰਦੇ ਆ ਜਿਹੜੇ ਦੁਸ਼ਮਣ ਦੁੱਖ ਉਹਨੂੰ ਮੂਲੇ ਕਦਾ ਚਿੱਤ ਨਹੀਂ ਲੱਗਦੇ ਉਹਨਾਂ ਨੇੜੇ ਪਾਪ ਵੀ ਨਹੀਂ ਆਏਗਾ ਕਹਿੰਦੇ ਅਸੀਂ ਤਾਂ ਤੇਰੇ ਇੱਕ ਨਾਮ ਤੋਂ ਸਦਾ ਵਾਸਤੇ ਪਾਤਸ਼ਾਹ ਕੁਰਬਾਨ ਬਲਿਹਾਰ ਜਾਂਦੇ ਹਾਂ ਜਦੋਂ ਫਿਰ ਫੌਜ ਵਾਲੇ ਸਿੰਘ ਨੂੰ ਪਤਾ ਲੱਗਾ ਕਹਿੰਦੇ ਮਾਰਾ ਅਸੀਂ ਪਹਿਰਾ ਦਿਆ ਕਰੀਏ ਇਸ ਤਰ੍ਹਾਂ ਦੇ ਰੋਜ਼ ਇਹ ਲੋਕ ਆ ਕੇ ਬੜਾ ਖੌਰੂ ਪਾਉਂਦੇ ਤੰਗ ਕਰਦੇ ਅਤੇ ਇਸ ਤਰ੍ਹਾਂ ਇੱਕ ਪਠਾਣ ਸੀ ਉਹ ਬਾਬਾ ਨੇ ਥੜੇ ਬਣਾਉਣੇ ਉੱਥੇ ਗੰਦ ਕਰ ਜਾਣਾ ਗੁਫਾ ਦੇ ਮੂੰਹ ਮੂਹਰੇ ਗੰਦ ਕਰ ਜਾਣਾ ਫਿਰ ਬਸ ਉਹ ਵੇਲੇ ਹਾਂਜੀ ਉਹਦੀ ਬੁੱਧੀ ਭ੍ਰਿਸ਼ਟ ਹੋ ਗਈ ਮਰ ਗਿਆ ਸੂਰ ਵਰਗਾ ਮੂੰਹ ਹੋ ਗਿਆ ਅਤੇ ਮੁਸਲਮਾਨ ਸੰਸਕਾਰ ਨਾ ਕਰਨ ਅਤੇ ਸੂਰਿਆ ਸੂਰ ਦੀ ਸੌਂਹ ਖਾਂਦੇ ਫਿਰ ਮਹਾਰਾਜ ਆ ਕੇ ਮਾਫੀਆਂ ਮੰਗੀਆਂ ਮਹਾਰਾਜ ਹੁਣ ਚਲੋ ਬੁਰਦਾ ਸਾਂਭਣਾ ਮਹਾਰਾਜ ਕਹਿੰਦੇ ਅਜੇ ਤਾਂ ਕੁਝ ਕਿਹਾ ਨਹੀਂ ਇਹ ਆਪਣੀ ਕਰਤੂਤ ਦਾ ਫਲ ਆਪੇ ਭੋਗ ਕੇ ਮਰ ਗਿਆ ਸੋ ਇਸ ਵਾਸਤੇ ਫਿਰ ਦਿਆਲੂ ਹੁੰਦੇ ਆ ਉਹ ਦ੍ਰਿਸ਼ਟੀ ਕੀਤੀ ਉਹਦਾ ਮੂੰਹ ਠੀਕ ਹੋਇਆ ਫਿਰ ਉਹਨੇ ਦੁਖਨਾਇਆ ਦੁਖਨਾਇਆ ਇਸ ਤਰ੍ਹਾਂ ਜਿਹੜੇ ਫਿਰ ਜਿਹੜੇ ਮੂੰਹ ਨਾਲ ਨਿੰਦਿਆ ਕਰਦੇ ਆ ਭੈੜੇ ਕਰਮ ਕਰਦੇ ਆ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਸਜਾਵਾਂ ਮਿਲਦੀਆਂ ਜੁਗਾ ਜੁਗਾਂਤਰ ਭਗਤ ਮਾਰੇ ਕੀਰਤ ਕਰੇ ਸਵਾਮੀ ਤੇਰਾ ਦੁਆਰੇ ਜਪਾਂ ਦਾ ਸੱਚ ਆਏ ਇੱਕ ਮੋਰਾਰੇ ਕਹਿੰਦੇ ਜੁਗਾ ਜੁਗਾਂਤਰ ਜੁਗਾਂ ਜੁਗਾਂ 'ਚ ਜਿਹੜੇ ਆਪ ਜੀ ਦੇ ਭਗਤ ਆ ਇਹ ਮਾਲਕ ਉਹ ਸਦਾ ਸਤਸੰਗਤ ਦੁਆਰ ਵਿੱਚ ਆ ਕੇ ਖੜ੍ਹੇ ਹੋਏ ਤੇਰੀ ਮਹਿਮਾ ਵਡਿਆਈ ਕਰਦੇ ਆ ਹਾਂਜੀ ਜਿਹੜੇ ਨਾਮ ਜਪਦੇ ਆ ਇਹ ਸੱਚੇ ਮਰਾਰੀ ਮਨ ਰੂਪੀ ਦੈਂਤ ਨੂੰ ਮਾਰਨ ਵਾਲੇ ਉਹ ਆਪ ਜੀ ਦੇ ਨਾਮ ਨੂੰ ਜਪਦੇ ਆ ਸੱਚਾ ਮਰਾਰੇ ਤਾਮ ਜਪ ਹੈ ਜਾਮ ਮਨ ਵਸਾਵੇ ਵਸਾਵੇ ਭਰਮ ਭਲਾਵਾ ਤੁਸੀਂ ਹੈਗੀ ਆ ਜਾਮ ਇਹੋ ਚੁਕਾਵੇ ਇਹ ਸੱਚੇ ਨਿਰੰਕਾਰ ਮੁਰਾਰੀ ਜਿਹੜੇ ਆਪ ਜੀ ਦੇ ਨਾਮ ਨੂੰ ਜਪਦੇ ਜਾਮ ਜਦ ਉਹਨਾਂ ਦੇ ਮਨ 'ਚ ਤੁਸੀਂ ਇਹ ਨਾਮ ਦੀ ਮਹਿਮਾ ਵਸਾ ਦਿਓ ਫਿਰ ਕਹਿੰਦੇ ਮਨ ਵਿੱਚ ਸਤੂ ਰੱਬ ਤੇਸ਼ ਵਸਾਰਨ ਭਰਮ ਦਾ ਭੁਲੇਖਾ ਇਹ ਤੁਸਾਂ ਨੇ ਕੀਤਾ ਆ ਅਤੇ ਜਦੋਂ ਤੁਸੀਂ ਮਿਹਰ ਕਰਦੇ ਹਾਂ ਤੁਸੀਂ ਇਹਨੂੰ ਦੂਰ ਕਰ ਦਿੰਦੇ ਹਾਂ ਤਾਂ ਹੀ ਦੂਰ ਹੁੰਦਾ ਇਹ
ਗੁਰ ਪ੍ਰਸਾਦੀ ਕਰੋ, ਕਿਰਪਾ ਲਿਓ ਜਮਾਂ ਵਾਰੇ, ਜੋਗਾ ਜੋ ਅੰਤਰ ਭਗਤ ਮਾਰੇ। ਆਪ ਕਿਰਪਾ ਕਰੋ ਤਾਂ ਹੀ ਗੁਰੂ ਦੀ ਕਿਰਪਾ ਹੁੰਦੀ, ਆਪ ਦੀ ਪ੍ਰਸਾਦੀ ਕਿਰਪਾ ਸਾਰਿਆਂ ਤੋਂ ਗੁਰਮੈਂ ਨੇ ਵੱਡੀ ਹੈ। ਤੁਹਾਡੀ ਕਿਰਪਾ ਨੇ ਸਾਨੂੰ ਜਮਾਂ ਤੋਂ ਬਚਾ ਲਿਆ, ਬਚਾ ਲਓ ਸਾਨੂੰ ਜੋਗਾ ਜੋਗਾਂ ਅੰਦਰ। ਜਿਹੜੇ ਆਪ ਦੇ ਪਿਆਰੇ ਭਗਤ ਹੈ, ਤੇਰੀ ਵਡਿਆਈ ਕਰਦੇ ਆ ਅਤੇ ਆਨੰਦ ਸਰੂਪ ਆ। ਵੱਡੇ ਮੇਰੇ ਸਾਹਿਬ ਵਾਲਾ ਕਾ ਪਾਰਾ, ਕਿਉਂ ਕਰ ਕਰੋ ਬੇਨਤੀ, ਹੁਣ ਆਖ ਨਾ ਜਾਣਾ, ਅਦਰ ਕਰਦਾ ਸਾਚ ਪਛਾਣਾ। ਇਹ ਮੇਰੇ ਵੱਡੇ ਸਾਹਿਬ, ਤੁਸੀਂ ਇਲਾਕਿਆਂ ਅਪਾਰ ਆ, ਹੈਂ ਤੇਰੇ ਅੱਗੇ ਮੈਨੂੰ ਸੋਝੀ ਨਹੀਂ ਕਿਵੇਂ ਬੇਨਤੀ ਕਰਾਂ, ਮੈਨੂੰ ਬੋਲਣਾ ਨਹੀਂ ਆਉਂਦਾ। ਤੁਸੀਂ ਨਦਰ ਮਿਹਰ ਕਰੋਗੇ ਤਾਂ ਅਸੀਂ ਸੱਚ ਨੂੰ ਪਛਾਣਾਂਗੇ। ਮੈਂ ਨਦਰ ਕਰਿਆ, ਜੇ ਮਿਹਰ ਕਰੋ ਫਿਰ ਸੱਚ ਨੂੰ ਪਛਾਣਿਆ ਜਾਂਦਾ ਹੈ। ਸੱਚੋ ਪਛਾਣਾ ਤਾਂ ਤੇਰਾ ਜਾਮ ਆਪ ਜਾਵੇ, ਧੂਫ ਸੰਸਾਰ ਕੀ ਐਸਾ ਸਾਖ ਚੁਕਾਵੇ। ਜਾਮ ਜਦੋਂ ਤੂੰ ਆਪ ਸਮਝਾਵੋਗੇ ਫਿਰ ਸੱਚੇ ਨਾਮ ਨੂੰ ਪਛਾਣਾਂਗੇ। ਜਦੋਂ ਤੁਸੀਂ ਸੰਸਾਰ ਦੁੱਖ ਪੋ ਕੇ ਸੰਸਾਰ ਪੈਦਾ ਕੀਤਾ ਆ, ਤਾਂ ਤੁਸੀਂ ਆਪੇ ਕਿਰਪਾ ਕਰਕੇ ਚੁਕਾਵੇ ਦੂਰ ਕਰ ਦਿਓ। ਤੁਹਾਡੀ ਕਿਰਪਾ ਬਿਨਾਂ ਇਹ ਸੰਸੇ ਕਿੱਥੇ ਦੂਰ ਹੋਣੇ ਆ, ਕਿੱਥੇ ਚੁੱਕਣੇ ਆ। ਬਿਨਵੰਤ ਨਾਨਕ ਜਾਇ ਸਾਹਿਬ ਬੂਝਿਆ ਗੁਰੂ ਵਿਚਾਰਾ, ਵੱਡਾ ਮੇਰਾ ਸਾਹਿਬ ਹੈ ਆਪ ਅਲਖ ਅਪਾਰਾ। ਪਾਤਸ਼ਾਹ ਦੇ ਸਾਧੂ ਦੀ ਸ਼ਬਦ ਦੀ ਵਿਚਾਰ ਨੂੰ ਬੁੱਝਣਾ ਕਰੋ, ਇਹ ਸੰਸਾ ਦੂਰ ਹੋ ਜਾਏਗਾ। ਉਹ ਮੇਰਾ ਜਿਹੜਾ ਮਾਲਕ ਆ, ਸਾਰਿਆਂ ਤੋਂ ਵੱਡਾ ਆ, ਅਲੱਖ ਆ, ਪਾਰਾ ਵਰਤ ਰਿਹਾ ਹੈ। ਪਹਿਲਾਂ ਜਿਹੜਾ ਜੀਵ ਆ, ਇਹਨੂੰ ਨਿਰਗੁਣ ਬ੍ਰਹਮ ਦੀ ਪਾਸ਼ਨਾ ਕਰਨੀ ਚਾਹੀਦੀ ਹੈ। ਜਦੋਂ ਨਿਰਗੁਣ ਪਾਸ਼ਨਾ ਨਾ ਹੋ ਸਕੇ, ਸਰਗੁਣ ਦੀ ਪਾਸ਼ਨਾ ਕਰੇ। ਜੇ ਸਰਗੁਣ ਦੀ ਪਾਸ਼ਨਾ ਨਾ ਹੋਵੇ ਤੇ ਈਸ਼ਰ ਨੇ ਫਿਰ ਇਹ ਜਿਹੜੇ ਅਵਤਾਰ ਧਾਰੇ ਆ, ਉਹਨਾਂ ਅਵਤਾਰਾਂ ਦੀ ਪਾਸ਼ਨਾ ਕਰੇ। ਹੁਣ ਪਹਿਲਾਂ ਅਰਥਾਂ ਵਿੱਚ ਮਹਾਰਾਜ ਕਿਰਪਾ ਕਰਕੇ ਕ੍ਰਿਸ਼ਨ ਮਹਾਰਾਜ ਦੀ ਉਸਤਤ ਵਿੱਚ ਬਚਨ ਕਰਦੇ ਹਨ। ਤੇਰੇ ਬਾਂਕੇ ਲੋਣ ਦੰਤ ਰੀਸਾਲਾ, ਸੋਹਣੇ ਨੱਕ ਦੇ ਲੰਬੜੇ ਵਾਲਾ, ਕੰਚਨ ਕਾਇਆ ਸੋਨੇ ਕੀ ਢਾਲਾ। ਆਪ ਜੀ ਦੇ ਜਿਹੜੇ ਲੋਣ ਨੇਤਰ ਬਾਂਕੇ ਬੜੇ ਸੁੰਦਰ ਆ, ਦੰਤ ਰੀਸਾਲਾ ਦੰਦ ਵੀ ਬੜੇ ਸੁੰਦਰ ਆ, ਹੈਂ ਪੰਗਤੀ ਐਨ ਇੱਕੋ ਜਿਹੀ ਹੈ। ਇਹ ਨਹੀਂ ਕਿ ਉੱਚੇ ਨੀਵੇਂ ਆ, ਉਵੇਂ ਹੋਡਾਂ ਜਿਹੀਆਂ ਕੱਢੀਆਂ, ਬੜੀ ਪੰਗਤੀ ਜਿਵੇਂ ਅਨਾਰ ਦੇ ਦਾਣਿਆਂ ਨੇ ਚਿਣੇ ਹੁੰਦੇ, ਬੜੇ ਸੁੰਦਰ ਤੁਹਾਡੇ ਦੰਦ ਹਨ। ਨੱਕ ਵੀ ਬੜਾ ਸੋਹਣਾ ਹੈ, ਇਹ ਨਹੀਂ ਕਈ ਫੀਨੇ ਜਿਹਾ ਹੁੰਦੇ, ਕਈ ਚਪਟੇ ਜਿਹਾ, ਕਈ ਉਵੇਂ ਚੌੜੇ ਜਿਹਾ ਹੁੰਦੇ, ਹਾਂਜੀ ਮੱਖੀਆਂ ਬੜ ਬੜ ਨਿਕਲੀ ਜਾਣ। ਤੁਹਾਡਾ ਨੱਕ ਵੀ ਬੜਾ ਸੋਹਣਾ ਹੈ, ਔਰ ਆਪ ਜੀ ਦੇ ਜਿਹੜੇ ਬਾਲਾ ਬਾਲ ਕੇਸ ਬੜੇ ਲੰਮੇ ਘੁੰਗਰਾ ਵਾਲੇ ਆ, ਸੋਨੇ ਰੰਗ, ਕੰਚਨ ਸੋਨੇ ਵਰਗੀ ਤੇਰੀ ਪਵਿੱਤਰ ਦੇਹ, ਸੋਨੇ ਦੀ ਢਾਲਾ, ਸੋਨੇ ਵਾਂਗ ਚਮਕ ਰਹੀ ਹੈ, ਔਰ ਸੋਨੇ ਦੀ ਢਾਲੀ ਹੋਈ ਇਉਂ ਨਜ਼ਰ ਆਉਂਦੀ ਹੈ। ਸੁਬੰਨ ਢਾਲਾ ਕ੍ਰਿਸ਼ਨ ਵਾਲਾ ਜਪੋ ਤੁਸੀਂ ਸਹੇਲੀ ਹੋ, ਕਹਿੰਦੇ ਉਹ ਸੋਨੇ ਦੀ ਢਾਲੀ ਹੋਈ ਹੈ। ਜਿਸ ਪ੍ਰਕਾਰ ਕ੍ਰਿਸ਼ਨ ਦੇ ਗਲ ਵਿੱਚ ਕ੍ਰਿਸ਼ਨ ਮਾਲਾ, ਬਜੰਤੀ ਮਾਲਾ, ਪੰਸੀ ਸੁੱਕੀ ਸੁਕਰੀ, ਕਰੀਗਿਰੀ ਮਟਸਾਲ, ਇਹ ਘੱਟ ਮੋਤੀ ਪਾਈਏ ਬਣੀ ਬਜੰਤੀ ਮਾਲ, ਇਹ ਛੇ ਮੋਤੀਆਂ ਦੀ ਹੁੰਦੀ ਹੈ। ਬਜੰਤੀ ਮਾਲਾ ਪਾਈ ਹੈ ਇਹ ਸਹੇਲੀ, ਤੁਸੀਂ ਉਸ ਨਿਰੰਕਾਰ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਕਰੋ। ਜਮ ਦੁਆਰ ਨਾ ਹੋ ਖੜੀ ਆ ਸਿੱਖ ਸੁਣ ਮਹਿਲੀਓ, ਇਹ ਮਹਿਲੀਓ ਜਿਹੜਾ ਸੁਰੂ ਕੇ ਸਭੀਓ, ਇਹ ਸਾਡੀ ਸਿੱਖਿਆ ਸੁਣੋ, ਫਿਰ ਤੁਸੀਂ ਜਮ ਰਾਜ ਦਰਬਾਰ 'ਚ ਖੜੀਆਂ ਨਾ ਹੋਵੋਗੇ, ਉੱਥੇ ਨਹੀਂ ਤੁਹਾਨੂੰ ਜਾਣਾ ਪਏਗਾ। ਹੰਸ ਹੰਸਾ ਬਗ ਬਗਾ ਲਹਿਰ ਮਨਕੀ ਜਾਲਾ, ਬਾਂਕੇ ਲਾਉਣ ਦੰਤਰੀ ਸਾਲਾ, ਜਿਹੜੇ ਪਹਿਲਾਂ ਬਗ ਬਗਾ ਬਗਲਿਆਂ ਤੋਂ ਬਗਲਿਆਂ ਮਨ, ਪਖੰਡੀਆਂ ਤੋਂ ਬਹੁਤ ਬੜੇ ਬੜੇ ਪਖੰਡੀ ਸਨ, ਮਨ ਦੀ ਜਾਲਾ ਹੈ ਅਵਿਦਿਆ ਦੇ ਲਹਿ ਜਾਣ ਤੇ ਉਹ ਹੰਸਾਂ ਤੋਂ ਹੰਸ ਭਾਵ ਪਰਮ ਹੰਸ ਅਥਵਾ ਬੜੇ ਤੱਤਵੇ ਤੇ ਗਿਆਨਵਾਨ ਮਹਾਂਪੁਰਖ ਬਣ ਗਏ। ਅਤੇ ਆਪ ਜੀ ਦੇ ਜਿਹੜੇ ਨੇਤਰ ਬਾਂਕੇ ਬੜੇ ਸੁੰਦਰ ਆ, ਦੰਦ ਵੀ ਰਸਾਲਾ ਬੜੇ ਸੁੰਦਰ ਹਨ, ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ, ਕੋਹਕਨ ਕੋਕਲਾ ਤਰਲ ਜਵਾਣੀ। ਇਹ ਕ੍ਰਿਸ਼ਨ ਜੀ ਮਹਾਰਾਜ, ਤੁਹਾਡੀ ਚਾਲ ਵੀ ਬੜੀ ਸੋਭਣੀ ਪਿਆ, ਤੁਹਾਡੀ ਜਿਹੜੀ ਬਾਣੀ ਬੋਲਬਾਣੀ ਉਹ ਬੜੀ ਮਿੱਠੀ ਹੈ, ਮਨ ਨੂੰ ਕੋਕਲਾ, ਕੋਇਲਾਂ ਦੀ ਕੋਹਕਨ, ਜਿਵੇਂ ਕੋਇਲਾਂ ਕੂਕਦੀਆਂ ਨਾ ਤਿੱਖੀ ਜਿਹੀ ਆਵਾਜ਼, ਬਾਣੀ ਤੁਹਾਡੀ ਬੜੀ ਸੁਰੀਲੀ, ਬੜੀ ਬੜੀ ਪਿਆਰੀ ਹੈ। ਤਰਲ ਚੜ੍ਹਦੀ ਜਵਾਨੀ ਹੈ, ਚੰਚਲ ਜਵਾਨੀ ਵਾਲੀ ਆਪ ਜੀ ਦੀ ਅਵਸਥਾ ਹੈ। ਤਰਲਾ ਜਵਾਨੀ ਆਪ ਪਾਣੀ ਇਸ ਮਨ ਕੀ ਪੂਰੀਏ, ਸਾਰੰਗ ਜੋ ਭਗਤ ਹਰਿਆ ਠਿਮ ਠਮ ਆਪ ਆਪ ਸੰਧੂਰੇ। ਪਾਤਸ਼ਾਹਾਂ ਦੇ ਆਪ ਤਰਲਾ ਚੜ੍ਹਦੀ ਜਵਾਨੀ ਸਾਨੂੰ ਬੜੀ ਚੰਗੀ ਲੱਗਦੀ ਹੈ, ਆਪ ਮਨ ਦੀਆਂ ਇੱਛਾ ਨੂੰ ਪੂਰੀਆਂ ਕਰਦੇ ਹਾਂ। ਸਾਰੰਗ ਮੱਖਣੇ ਆਥੀ ਮੂੰਗ ਠੁਮਕ ਠੁਮਕ ਕੇ ਆਪਣੇ ਚਰਨ ਰੱਖਦੇ ਹਾਂ ਛੋਟੇ ਛੋਟੇ ਕਦਮ, ਫਿਰ ਆਪ ਆਪਣੇ ਆਪ ਵਿੱਚ ਸੰਧੂਰੇ ਮਸਤ ਰਹਿੰਦੇ ਹਾਂ। ਉਹ ਮੱਖਣਾ ਹਾਥੀ ਹਾਥੀ ਦੇ ਬੱਚੇ ਨੂੰ ਕਹਿੰਦੇ ਆ, ਜਿਹਦੇ ਬਾਹਰਲੇ ਦੰਦਾ ਜੇ ਨਾ ਨਿਕਲੇ ਹੋਣ ਉਹਨੂੰ ਕਹਿੰਦੇ ਆ। ਸ੍ਰੀ ਰੰਗ ਰਾਤੀ ਫਿਰ ਮਾਤੀ ਉਦੋਂ ਗੰਗਾ ਬਾਣੀ,
ਮੈਨੂੰ ਅੰਤਨ ਅੰਗਦਾਸ ਵਰਗਾ ਤੇਰੀ ਚਾਲ ਸੋਭਾ ਵੀ ਮਧਰਾੜੀ ਬਣ ਸ੍ਰੀ ਮੈਨ ਲਛਮੀ। ਉਹ ਆਪ ਜੀ ਦੇ ਰੰਗ ਪਿਆਰ ਵਿੱਚ ਰੰਗੀ, ਮਾਤੀ ਮੈਨੂੰ ਮਸਤ ਹੋਈ ਫਿਰਦੀ। ਆਪ ਜੀ ਦੀ ਜਿਹੜੀ ਬਾਣੀ ਉਹ ਗੰਗਾ ਉਦਕ, ਗੰਗਾ ਦੇ ਜਲ ਨੂੰ ਬੜੀ ਪਵਿੱਤਰ ਹੈ। ਹੁਣ ਤਾਂ ਪਵਿੱਤਰ ਰਹਿਣੀ ਨਹੀਂ ਦਿੱਤਾ ਨਾ, ਅੱਗੇ ਤਾਂ ਗੰਗਾ ਦੇ ਚਾਨ ਦਿੰਦੇ ਸੀ, ਪਰ ਇਹਨਾਂ ਨੇ ਸਾਰੀਆਂ ਦੇਵ ਨਦੀਆਂ ਜਿੰਨੇ ਦਰਿਆ ਆ ਗੰਦੇ ਨਾਲੇ

ਬੜੇ ਸੁੰਦਰ ਦਿੱਤੇ, ਸੋਹਣੇ ਨੱਕ ਨੇ ਲੰਬੜੇ ਵੱਲ, ਉਹ ਨੱਕ ਨੱਕ ਵੀ ਸੋਹਣਾ ਦਿੱਤਾ, ਬਾਲਾ ਕੇਸ ਵੀ ਬੜੇ ਲੰਬੇ ਦਿੱਤੇ। ਕੰਚਨ ਕਾਇਆ ਸੋਨੇ ਕੀ ਢਲ, ਸੋਨੇ ਵਰਗੀ ਤੇਰੀ ਦੇਹ ਕਾਇਆ ਦਿੱਤੀ, ਐਸੀ ਸੁੰਦਰ ਮਨ ਨੂੰ ਸੋਨੇ ਦੀ ਢਾਲੀ ਹੋਈ। ਹਾਂਜੀ, ਰਾਜੇ ਲੋਕਾਂ ਨੂੰ ਸੋਨੇ ਦੀਆਂ ਢਾਲਾਂ ਦਿੱਤੀਆਂ ਹੋਈਆਂ। ਹਾਂਜੀ, ਸੁਗਨ ਢਾਲਾ ਕ੍ਰਿਸ਼ਨ ਵਾਲਾ ਜਪ ਉਹਨੇ ਕਹਿ ਲਈ, ਸੋਨੇ ਵਰਗੀ ਤੁਹਾਡੀ ਇਹ ਦੇਹ, ਜਿਸ ਨਿਰੰਕਾਰ ਦੇ ਵਿੱਚ ਕਹਿੰਦੇ ਕ੍ਰਿਸ਼ਨ, ਕ੍ਰਿਸ਼ਤਾ ਹੀ ਨਹੀਂ ਹੁੰਦੀ, ਕਦੀ ਕਮਜ਼ੋਰੀ ਨਹੀਂ ਆਉਂਦੀ, ਸਰੀਰ ਕ੍ਰਿਸ਼ ਨਹੀਂ ਹੁੰਦਾ, ਹੈ ਸਦਾ ਸਰੀਰ ਜਿਹੜਾ ਇੱਕ ਰਸ ਰਹਿੰਦਾ। ਇਸ ਸਖੀਓ, ਤੁਸੀਂ ਮਾਲਾ ਲੈ ਕੇ ਉਸ ਪਰਮੇਸ਼ਰ ਨੂੰ ਜਪਣਾ ਕਰੋ, ਜਮਦੁਆਰ ਨੂੰ ਹੋ ਖੜੀ ਆ, ਸਿੱਖ ਸੁਣੋ ਮਿਲਿਓ, ਇਹ ਮੇਹ ਲਿਓ ਪਿਆਰੀ ਸਖੀਓ, ਸਾਡੀ ਸਿੱਖਿਆ ਸੁਣੋ ਧਾਰੋ, ਤੁਹਾਨੂੰ ਜਮਰਾਜ ਦੁਆਰ 'ਤੇ ਖੜਨਾ ਨਹੀਂ ਪਵੇਗਾ, ਉੱਥੇ ਨਹੀਂ ਜਾਣਾ ਪਵੇਗਾ। ਇਸ ਵਾਸਤੇ ਹੰਸ ਹੰਸਾ ਬਗ ਬਗਾ ਲਹੇ ਮਨ ਕੀ ਜਾਲਾ, ਜਿਨ੍ਹਾਂ ਦੇ ਮਨ ਦੀ ਜਾਲਾ ਅਵਿਦਿਆ ਲੈ ਗਈ, ਉਹਨਾਂ ਨੇ ਯਕੀਨ ਕਰ ਲਿਆ ਹੰਸ ਹੀ ਹੰਸ ਪਾ ਮਹਾਤਮਾ ਮਹਾਤਮਾ ਹਨ, ਔਰ ਬਗਲੇ ਬਗਲੇ ਹਨ, ਪਾ ਪਖੰਡੀ ਪਖੰਡੀ ਹੀ ਹਨ, ਬਾਂਕੇ ਲਵਨ ਡਾਂਤਰੀ ਸਾਲਾ। ਇਸ ਵਾਸਤੇ ਹੀ ਜੀ ਉਸ ਨਿਰੰਕਾਰ ਨੇ ਸੁੰਦਰ ਨੇਤਰ ਸੁੰਦਰ ਦੰਦ ਦਿੱਤੇ ਆ, ਉਸ ਨਿਰੰਕਾਰ ਦਾ ਸਿਮਰਨ ਕਰ, ਤੇਰੀ ਚਾਲ ਸੁਭਾਅ ਮਧਰਾੜੀ ਬਣੇ। ਇਹ ਜੀ ਨਿਰੰਕਾਰ ਦੀ ਕਿਰਪਾ ਨਾ, ਤੇਰੀ ਚਾਲ ਸੁਭਾਅ ਵਾਲੀ ਹੈ, ਤੇਰੀ ਬਾਣੀ ਵੀ ਬੜੀ ਮਿਠਾਸ ਵਾਲੀ, ਕੋਹਕਨ ਕੋਕਲਾ ਤਲ ਜਾਣੀ, ਕੋਕਲਾ ਕੋਇਲਾਂ ਜਿਵੇਂ ਕੋਹਕਨ ਬੋਲਦੀਆਂ, ਤਾਂ ਇਸੇ ਤਰ੍ਹਾਂ ਕਹਿੰਦੇ ਫਿਰ ਤੇਰੀ ਜਿਹੜੀ ਤਰਲ ਚੜ੍ਹਦੀ ਜਵਾਨੀ ਹੈ, ਤਰਲਾ ਜਾਣੀ ਆਪਣੀ ਇਸ਼ਮਨ ਕੀ ਪੂਰੀ ਹੈ, ਤਰਲਾ ਚੜ੍ਹਦੀ ਜਵਾਨੀ ਹੈ ਜੀ, ਅਤੇ ਤੈਨੂੰ ਇਹ ਭਾਉਂਦੀ ਹੈ, ਔਰ ਕਈਆਂ ਦੀ ਮਨ ਦੀ ਇੱਛਾ ਨੂੰ ਤੂੰ ਪੂਰੀ ਹੈ, ਮੈਨੂੰ ਪੂਰਨ ਕਰ ਦਿੰਦਾ ਹੈ। ਸਾਰੰਗ ਜੋ ਭਗਤ ਹਰੇ ਠੇ ਮੈਨੂੰ ਆਪ ਆਪ ਸੰਧੂਰ, ਸਾਰੰਗ ਮਗਣੇ ਹਾਥੀ ਵਾਂਗ ਤੂੰ ਠੁਮਕ ਠੁਮਕ ਕੇ ਪੈਰ ਰੱਖ ਰਿਹਾ ਹੈ, ਔਰ ਆਪਣੇ ਆਪ ਵਿੱਚ ਤੂੰ ਸੰਧੂਰੇ ਮੈਨੇ ਬੜਾ ਮਸਤ ਹੋ ਰਿਹਾ ਹੈ। ਸ਼੍ਰੀ ਰੰਗ ਰਾਤੀ ਫਿਰੇ ਮਾਤੀ ਉਦੋਂ ਗੰਗਾ ਬਣ, ਇਹ ਜੀਵ ਜਿਸ ਨਿਰੰਕਾਰ ਦੀ ਸ਼੍ਰੀ ਸੋਭਾ ਸਾਰੇ ਫਿਰੇ ਫਿਰ ਰਹੀ ਹੈ, ਉਹਦੀ ਮਹਿਮਾ ਦੀ ਦੋਹੀ ਫਿਰ ਰਹੀ ਹੈ, ਸਾਰੇ ਜੀਵ ਕਰ ਰਹੇ ਹੈ, ਫਿਰ ਉਹਦੇ ਰੰਗ ਵੀ ਰਾਤੀ ਪ੍ਰੇਮ ਵਿੱਚ ਕਦਾਕਾਰ ਹੋ ਜਾ, ਸੋਭਾ ਕਾਨੂੰ ਜਮਾਤੀ ਮਸਤ ਹੋ ਜਾ, ਤੇਰੀ ਬਾਣੀ ਗੰਗਾ ਦੇ ਜਲ ਨੂੰ ਪਵਿੱਤਰ ਹੋ ਜਾਏਗੀ। ਬਿਨਵੰਤ ਨਾਨਕ ਦਾਸ ਸਰ ਕਰ, ਤੇਰੀ ਚਾਲ ਸੁਆਮੀ ਮਧਰਾੜੀ ਬਾਣੀ। ਪਾਤਸ਼ਾਹ ਕਹਿੰਦੇ ਆ, ਹੇ ਜੀ ਤੂੰ ਨਿਰੰਕਾਰ ਦਾ ਦਾਸ ਹੋ ਜਾ, ਤੇਰੀ ਚਾਲ ਸੋਭਣੀ ਕਿਹਾ, ਤੇਰੀ ਬਾਣੀ ਵੀ ਬੜੀ ਮਿੱਠੀ ਮਨ ਨੂੰ ਖਿੱਚਣ ਵਾਲੀ ਹੈ। ਅੱਗੇ ਸੰਪਰਦਾਇ ਅਰਥ ਇਸ ਪ੍ਰਕਾਰ ਵੀ ਹੈ, ਤੇਰੇ ਬਾਂਕੇ ਲੋਣ ਹੇ ਜਗਿਆਸੂ, ਜਿਸ ਪਰਮਾਤਮਾ ਨੇ ਤੇਰੇ ਤੇ ਸੁਰਤੀ ਸਿਮਰਤੀ ਰੂਪ ਗਿਆਨ ਵਰਾਗ ਰੂਪ ਸੁੰਦਰ ਨੇਤਰ ਦਿੱਤੇ, ਦੰਤ ਰਸਾਲਾ ਦਵੈਸ਼ ਭਾਵ ਰੂਪੀ ਰਸਾਲਾ ਸੁੰਦਰ ਦੰਦ ਦਿੱਤੇ, ਗੁਰਪਦੇਸ਼ ਰੂਪੀ ਸੁੰਦਰ ਦੰਦ ਦਿੱਤੇ। ਹਾਂਜੀ, ਇਸ ਵਾਸਤੇ ਸੋਹਣੇ ਨੱਕ ਜਸ ਰੂਪੀ ਸੋਹਣਾ ਨੱਕ ਦਿੱਤਾ ਹੈ, ਜੇ ਲੰਬੜੀ ਵਾਲਾ ਜਿੰਨਾ ਕਰ ਤੇਰੇ ਤੇ ਅਕਵਾਲ ਰੂਪੀ ਸਿੱਖੀ ਪਰ ਸਿੱਖੀ ਰੂਪ ਲੰਮੇ ਬਾਲ ਦਿੱਤੇ। ਕੰਚਨ ਗਾਇਆ ਸੋਨੇ ਕੀ ਢਾਲਾ, ਜਿਸ ਨਾ ਕਹਿ ਤੇਰੀ ਕਾਇਆ ਬੁੱਧੀ ਕੰਚਨ ਸੋਨੇ ਦੀ ਢਾਲਾ, ਬਾਰਾਂ ਬੰਨੀ ਦੇ ਸੋਨੇ ਵਾਂਗੂ ਢਾਲ ਦਿੱਤੀ ਹੈ। ਪੰਜ ਗਿਆਨ ਇੰਦਰੀਏ, ਪੰਜ ਕਰਮ ਇੰਦਰੀਏ, ਮਨ ਚਿੱਤ, ਇਹਨਾਂ ਬਾਰਾਂ ਦਾ ਦਮਨ ਕਰਕੇ ਕਾਬੂ ਕਰਕੇ ਤੇਰੀ ਬੁੱਧੀ ਪਵਿੱਤਰ ਕਰ ਦਿੱਤੀ ਹੈ। ਸੁਵਰਨ ਢਾਲਾ ਸੋਨੇ ਵਾਂਗੂ, ਜਿਹਨਾਂ ਸੰਤਾਂ ਨੇ ਆਪਣੀ ਬੁੱਧੀ ਸ਼ੁੱਧ ਪਵਿੱਤਰ ਕਰ ਲਈ, ਉਹਨਾਂ ਦੇ ਸੰਤਾਂ ਕੋਲ ਜਾ ਕੇ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਿਹ ਲਈ। ਇਹ ਜਗ੍ਹਾ ਸ਼ੁਰੂ ਸਕੀਓ, ਤੁਸੀਂ ਮਾਲਾ ਲੈ ਕੇ ਉਸ ਕ੍ਰਿਸ਼ਨ ਨਿਰੰਕਾਰ ਦੇ ਨਾਮ ਨੂੰ ਜਪਣਾ ਕਰੋ, ਜਮਦੁਆਰ ਨਾ ਹੋ ਖੜੀ ਅਸੀਂ ਸੁਣਾ ਮਿਹ ਲਿਓ। ਇਹ ਜਗਿਆਸੀ ਰੂਪੀ ਸਖੀਓ, ਜੇ ਸੰਤਾਂ ਦੀ ਸਿੱਖਿਆ ਸੁਣੋਗੀਆਂ ਜਾਂ ਮੈਂ ਦੁਆਰ ਉੱਤੇ ਜਾ ਕੇ ਤੁਸੀਂ ਨਹੀਂ ਖੜੀਆਂ ਹੋਵੋਗੀਆਂ। ਹੰਸ ਹੰਸਾ ਬਗ ਬਗਾ ਲਹੇ ਮਨ ਕੀ ਜਾਲਾ, ਪਹਿਲਾਂ ਬਗਲਿਆਂ ਤੋਂ ਬਗਲੇ ਪਖੰਡੀਆਂ ਤੋਂ ਪਖੰਡੀ ਸੀ, ਸੰਤਾਂ ਮਹਾਂਪੁਰਖਾਂ ਦੀ ਮਿਹਰ ਨਾਲ ਮਨ ਦੀ ਜਾਲਾ ਅਵਿਦਿਆ ਦਾ ਜਾਲ ਲੈ ਗਿਆ, ਉਹ ਹੁਣ ਹੰਸਾਂ ਤੋਂ ਹੰਸ ਪਵਿੱਤਰੋਂ ਪਵਿੱਤਰ ਤਤਵੇ ਅਤੇ ਗਿਆਨਵਾਨ ਮਹਾਤਮਾ ਬਣ ਗਏ ਹਨ। ਬਾਂਕੇ ਲੋਨ ਦੰਤ ਰਸਾਲਾ ਸੁਰਤੀ ਸਿਮਰਤੀ ਰੂਪੀ ਗਿਆਨ ਵਿਰਾਗ ਰੂਪੀ ਸੁੰਦਰ ਨੇਤਰ, ਔਰ ਦਵੈਤ ਅਭਾਵ ਰੂਪੀ ਗੁਰੂ ਉਪਦੇਸ਼ ਨੂੰ ਸੁੰਦਰ ਦੰਦ ਜਿਹੜੇ ਤੈਨੂੰ ਦੇਣਾ ਕੀਤੇ ਹਨ, ਤੇਰੀ ਚਾਲ ਸੁਹਾਵੀ ਤੇਰੀ ਭਗਤੀ ਕਰਨੇ ਰੂਪੀ ਸੋਹਣੀ ਚਾਲ ਆ। ਮਧਰਾੜੀ ਬਾਣੀ ਸਤਨਾਮ ਸ਼੍ਰੀ ਵਾਹਿਗੁਰੂ ਜਾਪ ਕਰਨ ਨੂੰ ਬਾਣੀ ਬੜੀ ਮਿੱਠੀ ਹੈ, ਕੋਕਨ ਕੋਕਲਾ ਤਲ ਜਾਣੀ, ਔਰ ਸੰਤਾਂ ਦੀ ਰਸਨਾ ਰੂਪੀ ਕੋਇਲ ਬਰਾਗ ਸੰਬੰਧੀ ਜਿਹੜੇ ਬਚਨਾਂ ਨੂੰ ਕੋਹਕਨ ਬੋਲਣਾ, ਔਰ ਸ਼ੌਂਕ ਅਵਸਥਾ ਰੂਪੀ ਤਰਲ ਚੜ੍ਹਦੀ ਜਵਾਨੀ, ਤਰਲਾ ਜਾਣੀ ਆਪ ਪਾਣੀ, ਇਹ ਸ਼ੌਂਕ ਅਵਸਥਾ ਚੜ੍ਹਦੀ ਜਵਾਨੀ

0: ਆਪ ਨਿਰੰਕਾਰ ਨੂੰ ਪਾਉਂਦੀ ਹੈ। ਇਸ ਮਨ ਕੀ ਪੂਰੀ ਉਹ ਪਰਮੇਸ਼ਰ ਉਹਨਾਂ ਦੇ ਮਨ ਦੀਆਂ ਇੱਛਾ ਪੂਰੀਆਂ ਕਰਦਾ ਹੈ। ਸਾਰੰਗ ਜੋ ਭਗਤ ਹਰੇ ਠਿਮ ਥਿਮ, ਸਾਰੰਗ ਜੋ ਹਾਥੀ ਵਾਂਗ ਮਨ ਦੇ ਸੰਕਲਪਾਂ ਰੂਪੀ ਜਿਹੜੇ ਪੈਰਾਂ ਨੂੰ, ਫਿਰ ਕਹਿੰਦੇ ਆ ਕਿ ਸੰਸਾਰ ਵੱਲੋਂ ਠਿਮ ਠਿਮ ਠਿਮ ਠਿਮ ਮੈਨੂੰ ਹੁੰਦਾ ਰੋਕ ਰੋਕ ਕੇ ਉਹ ਪਰਮਾਤਮਾ ਵੱਲ ਪੈਰ ਧਰਦਾ, ਸੰਸਾਰ ਦੇ ਵਿਕਾਰਾਂ ਵੱਲ ਨੂੰ ਨਹੀਂ ਜਾਂਦਾ, ਪਰਮੇਸ਼ਰ ਵੱਲ ਤੁਰਦਾ। ਆਪ ਆਪ ਸੰਧੂਰੇ ਸੰਗ ਮੈਨੇ ਭਰੀ ਪ੍ਰਕਾਰ ਪਰਮਾਤਮਾ ਦੇ ਲਕਸ਼ ਭਾਵ ਇੱਕ ਸਰੂਪ ਨੂੰ ਜਾਣਦਾ। ਸ੍ਰੀ ਰੰਗ ਰਾਤੀ ਬ੍ਰਹਿਮਾਤੀ ਉਹਨਾਂ ਦੀ ਜਿਹੜੀ ਬੁੱਧੀ ਸ੍ਰੀ ਰੰਗ ਰਾਤੀ ਨਿਰੰਕਾਰ ਦੇ ਪਿੰਨ ਵਿੱਚ ਰੱਤੀ ਹੋਈ ਹੈ, ਮਾਤੀ ਮੈਨੇ ਮਸਤ ਫਿਰਦੀ ਹੈ। ਉਹਦਾ ਅੰਗਾਂ ਬਾਣੀ ਉਹ ਜਿਹੜੀ ਸਤੋਗੁਣ ਦੀ ਪ੍ਰਧਾਨਤਾ ਕਰਕੇ ਉਹਨਾਂ ਦੇ ਸਰੀਰ ਦੀ ਬਾਣੀ ਮੈਨੇ ਜਿਹੜੀ ਬਨਾਵਟ ਆ ਉਹਦੇ ਕੋ ਗੰਗਾ, ਗੰਗਾ ਦੇ ਜਲ ਮੂੰਹ ਬੜੀ ਪਵਿੱਤਰ ਹੈ। ਬਿਨਵੰਤ ਨਾਨਕ ਦਾਸ ਹਰ ਕਾ ਪਾਤਸ਼ਾਹ ਕਹਿੰਦੇ ਆ ਅਸੀਂ ਉਸ ਨਿਰੰਕਾਰ ਦੇ ਦਾਸ ਹਾਂ, ਤੁਸੀਂ ਉਹਦੇ ਦਾਸ ਬਣੇ ਰਹੋ, ਤੇਰੀ ਚਾਲ ਸੋਭੀ ਮਧਰਾੜੀ ਬਾਣੀ, ਜਿਸ ਨਿਰੰਕਾਰ ਨੇ ਕਿਰਪਾ ਨਾ ਤੇਰੀ ਭਗਤ ਰੂਪੀ ਚਾਲ ਸੋਭਾ ਵਾਲੀ ਬਣਾਈ ਹੈ, ਅਤੇ ਨਾਮ ਇਹ ਨਾਮ ਰੂਪੀ ਬਾਣੀ ਵੀ ਬੜੀ ਮਿੱਠੀ ਮਿਠਾਸ ਨਾਲ ਭਰੀ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਹੀ ਜੋ ਵਸਦੀ
1: ਹੋ ਤੂੰ ਪਵਨ ਵਿੱਚ ਵਗਦੇ ਤਾਈਓ ਕੁਦਰਤ ਖਿੜ ਖਿੜ ਹੱਸਦੀ ਕੁਦਰਤ ਖਿੜ ਖਿੜ ਹੱਸਦੀ
0: ਹੁਕਮ ਤੇਰੇ ਵਿੱਚ ਚੰਨ ਤੇ ਸੂਰਜ ਬਾਰੇ ਬਾਰੇ ਜਾਣ ਮੈਂ ਤੇਰਾ

0: ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ ਵਰਗਹਿ ਪਾਈਆ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਰਤ ਦੇ, ਜਗ ਮੈਂ ਉੱਤਮ ਕਾਢੀਆ ਹੈ ਵਿਰਲੇ ਕੇਈ ਕੇ। ਚਵਰ ਛਤਰ ਤਠ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬਾਂ ਦੀ ਪਾਵਨ ਨਿੱਘੀ ਗੋਦ ਅੰਦਰ ਸਜੇ ਹੋਏ ਦੀਵਾਨ ਅੰਦਰ ਜੁੜ ਬੈਠੇ ਸਰਬੱਤ ਮਾਈ ਭਾਈ, ਸਭ ਤੋਂ ਪਹਿਲਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਖੜੇ ਹੋਏ ਦਸਰਿਆਂ ਦੇ ਢਾਡੀ ਜਥੇ ਵੱਲੋਂ ਬੁਲਾਈ ਹੋਈ ਫਤਿਹ ਪ੍ਰਵਾਨ ਕਰਦੇ ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਿਗੁਰਾਂ ਦੇ ਇਸ ਪਾਵਨ ਦਰਬਾਰ ਅੰਦਰ ਢਾਡੀ ਜਥੇ ਨੂੰ ਪਹਿਲੀ ਵਾਰ ਸੰਗਤਾਂ ਦੇ ਦਰਸ਼ਨ ਦਾਰਿਆਂ ਵਾਸਤੇ ਕੋਈ ਸਮਾਂ ਨਸੀਬ ਹੋਇਆ, ਔਰ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਰਹਿਮਤ, ਖਾਲਸੇ ਪੰਥ ਦਾ ਸਾਜਨਾ ਦਿਵਸ, ਵੈਸਾਖ ਮਹੀਨੇ ਦੀ ਇਹ ਸੰਗਰਾਂਦ ਪਹਿਲਾ ਦਿਨ ਵੈਸਾਖ ਦਾ ਆਰੰਭ ਹੋਇਆ। ਸਿੱਖ ਸੰਗਤਾਂ ਰੁਝੇਵਿਆਂ ਭਰੇ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਚਰਨਾਂ ਵਿੱਚ ਸਮਾਂ ਸਫਲਾ ਕਰ ਰਹੀਆਂ ਨੇ। ਜਿੱਥੇ ਸੁਖਮਣੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਜਾਪ ਆਪ ਸੰਗਤਾਂ ਨੇ ਕੀਤੇ ਨੇ, ਵਾਹਿਗੁਰੂ ਸੱਚੇ ਪਾਤਸ਼ਾਹ ਦੀ ਹਜ਼ੂਰੀ ਅੰਦਰ ਸਿਮਰਨ ਹੋਣਾ ਹੈ, ਇੱਕ ਰਚਨਾ ਕਹਿਣ ਵਾਸਤੇ ਆਪ ਸੰਗਤ ਦੀ ਸੇਵਾ ਵਿੱਚ ਸਮਾਂ ਦੱਸ ਰਿਹਾ ਦੇ ਪਾਸ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਜੀਵਨ ਤੇ ਝਾਤ ਮਾਰਦਿਆਂ ਉਹਨਾਂ ਦੀ ਇਸ ਰਹਿਮਤ ਭਰੇ ਸਤਿਗੁਰਾਂ ਦੇ ਕੌਤਕ ਨੂੰ ਤੱਕ ਇੱਕ ਸ਼ਾਇਰ ਨੇ ਕਲਮ ਉਠਾਈ ਤੇ ਚਾਰ ਸਦਰਾਂ ਬੜੀਆਂ ਸੁੰਦਰ ਲਿਖੀਆਂ ਨੇ। 314 ਸਾਲ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਨੇ ਕਾਰਨਾਮਾ ਇੱਕ ਬੇਮਿਸਾਲ ਕੀਤਾ, ਰਹਿੰਦੀ ਦੁਨੀਆਂ ਤੱਕ ਸੋਚਦੀ ਰਹੂ ਦੁਨੀਆਂ, ਕਲਗੀ ਵਾਲੇ ਨੇ ਕੈਸਾ ਕਮਾਲ ਕੀਤਾ, ਸਿਰਾਂ ਵੱਟੇ ਸਰਦਾਰੀਆਂ ਬਖਸ਼ ਦਿੱਤੀਆਂ, ਇਹਨਾਂ ਕੌਮਾਂ ਦਾ ਉੱਚਾ ਇਕਬਾਲ ਕੀਤਾ, ਹੱਦਾਂ ਤੋੜ ਦਿੱਤੀਆਂ ਜਾਤ ਪਾਤ ਦੀਆਂ, ਘੇਰਾ ਧਰਮ ਦਾ ਇਹਨਾਂ ਵਿਸ਼ਾਲ ਕੀਤਾ। ਉਹ ਕਾਇਮ ਰਹਿਣਗੇ ਜਦੋਂ ਤੱਕ ਚੰਨ ਤਾਰੇ, ਕਾਇਮ ਰਹਿਣਗੇ ਜਦੋਂ ਤੱਕ ਚੰਨ ਤਾਰੇ, ਕਾਇਮ ਰਹਿਣਾ ਨਿਸ਼ਾਨ ਹੈ ਖਾਲਸੇ ਦਾ, ਇਹਨੂੰ ਸਾਪਣਾ ਗੁਰੂ ਗੋਬਿੰਦ ਸਿੰਘ ਦੀ ਰੁਤਬਾ ਬੜਾ ਮਹਾਨ ਹੈ ਖਾਲਸੇ ਦਾ। ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ 1699 ਦੀ ਵਿਸਾਖੀ ਤੇ ਸਿੱਖ ਸੰਗਤਾਂ ਨੂੰ ਦੂਰ ਦਰੇਡੇ ਸੁਨੇਹੇ ਭੇਜ ਕੇ ਹੁਕਮ ਲਾ ਕੇ ਇੱਥੇ ਆਉਣ ਵਾਸਤੇ ਹੁਕਮ ਭੇਜਿਆ, ਸੰਦੇਸ਼ਾ ਭੇਜਿਆ। ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਗੁਰੂ ਹਜ਼ੂਰੀ ਦੇ ਅੰਦਰ ਪਹੁੰਚ ਗਈਆਂ। ਸਮਾਂ ਵਿਸਾਰਦਾ ਨਹੀਂ, ਸਿਰਫ ਇੱਕ ਰਚਨਾ ਕਹਾਉਣ ਦਾ ਵਕਤ ਹੈ। ਪਿਆਰੇ ਗੁਰਸਿੱਖੋ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਸਟੇਜ ਤੇ ਆਣ ਕੇ ਇਸ ਐਲਾਨ ਨੂੰ ਕੀਤਾ, ਇਸ ਹੁਕਮ ਨੂੰ ਕੀਤਾ, ਇੱਕ ਸਿਰ ਦੀ ਲੋੜ ਹੈ। ਸੰਨਾਟਾ ਛਾ ਗਿਆ। ਜਿਹੜਾ ਗੁਰੂ ਆਪਣੇ ਸਿੱਖਾਂ ਨੂੰ ਪੁੱਤਰਾਂ ਨਾਲੋਂ ਵੱਧ ਪਿਆਰ ਕਰਦਾ ਹੈ, ਕਿ ਅੱਜ ਉਹ ਸਿਰ ਦੀ ਮੰਗ ਕਰਕੇ ਆਪਣੇ ਸਿੱਖ ਦਾ ਸਿਰ ਧੜ ਨਾਲੋਂ ਵੱਖਰਾ ਕਰਦਾ ਹੈਗਾ? ਇਹ ਗੱਲ ਸੁਣ ਕੇ ਮਨ ਨੂੰ ਯਕੀਨ ਨਹੀਂ ਆਉਂਦਾ, ਪਰ ਇਹ ਗੱਲ ਅਜੇ ਸ਼ੰਕੇ ਅੰਦਰ ਸੀ। ਜਦੋਂ ਭਾਈ ਦਇਆ ਸਿੰਘ ਸਤਿਗੁਰਾਂ ਦੇ ਸਾਹਮਣੇ ਹਾਜ਼ਰ ਹੋਏ, ਸਿਰ ਧੜਦੇ ਨਾਲੋਂ ਵੱਖਰਾ ਤੱਕਿਆ, ਖੂਨ ਦੇ ਪ੍ਰਣਾਲੇ ਤੱਕੇ, ਸ਼ਮਸ਼ੀਰ ਦੇ ਉੱਤੇ ਤਾਜ਼ਾ ਖੂਨ ਵੇਖਿਆ, ਯਕੀਨ ਵਿੱਚ ਸਾਰਾ ਕੁਝ ਬਦਲ ਗਿਆ। ਸੱਚਮੁੱਚੀ ਬੇਜਾਨ ਧੜ ਧਰਤੀ ਤੇ ਡਿੱਗਦੇ ਦੀ ਆਵਾਜ਼ ਆਈ ਹੈ। ਫਿਰ ਲਗਾਤਾਰ 5 ਗੁਰਸਿੱਖ ਗੁਰੂ ਦੀ ਹਜ਼ੂਰੀ ਦੇ ਅੰਦਰ ਭਾਈ ਦਇਆ ਸਿੰਘ ਜੀ ਦਇਆ ਰਾਮ ਜੀ ਸਹਿਤ, ਪਿਆਰੇ ਗੁਰਸਿੱਖੋ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਐਸਾ ਕੌਤਕ ਕੀਤਾ ਹੈ, ਸੰਗਤਾਂ ਵਿੱਚ ਹੈਰਾਨਗੀ। ਅੱਜ ਮੇਰੇ ਬਾਤਾਰ ਉਹਨਾਂ 5 ਨੂੰ ਫਿਰ ਧੜਦੇ ਨਾਲੋਂ ਵੱਖਰੇ ਕਰਨ ਤੋਂ ਬਾਅਦ ਅੱਜ ਫਿਰ ਮੇਰੇ ਬਾਤਾਰ ਸਟੇਜ ਦੇ ਉੱਤੇ ਕੋਈ ਸਮੇਂ ਤੋਂ ਬਾਅਦ ਪਹੁੰਚਦੇ ਨੇ। 5 ਸਾਬਤ ਸੂਰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸੁੰਦਰ ਪਹਿਨੇ ਹੋਏ ਪੁਸ਼ਾਕੇ, ਲੱਗੇ ਹੋਏ ਕਮਰ ਕੱਸੇ, ਗਲ ਵਿੱਚ ਪਾਏ ਹੋਏ ਜੂਰੀਏ ਮੇਰੇ ਦਾਤਾਰ ਜੀ ਦੇ ਨਾਲ ਆ ਗਏ। ਵੇਖ ਕੇ ਇਹ ਕੌਤਕ ਸੰਗਤਾਂ ਹੈਰਾਨ ਹੋ ਗਈਆਂ। ਮੇਰੇ ਸਾਹਿਬ ਨੇ ਆਖਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਏਗਾ, ਘਬਰਾਉਣ ਦੀ ਲੋੜ ਨਹੀਂ। ਮਨਾਂ ਦੇ ਅੰਦਰ ਕਈਆਂ ਦੇ ਖਿਆਲ ਆਉਂਦਾ, ਅਸੀਂ ਕਿਉਂ ਪਿੱਛੇ ਰਹਿ ਗਏ, ਗੁਰੂ ਦੇ ਹੁਕਮ ਦੀ ਪਾਲਣਾ ਕਿਉਂ ਨਾ ਕਰ ਸਕੇ। ਪਰ ਮੇਰੇ ਸਾਰਥ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਖਿਆ, ਕੋਈ ਗੱਲ ਨੀ, ਫਿਕਰਮੰਦ ਨਾ ਹੋਵੋ, ਤੁਸੀਂ ਵੀ ਸਵੇਰੇ ਹੋ, ਤੁਸੀਂ ਵੀ ਸਾਡੇ ਹੋ। ਪਿਆਰੇ ਗੁਰਸਿੱਖੋ, ਸਤਿਗੁਰਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਸਰਬਲੋਹ ਦੇ ਬਾਟੇ ਵਿੱਚ ਜਲ ਪਾ ਕੇ ਸਤਲੁਜ ਦਾ ਫੇਰਿਆ ਵਿੱਚ ਖੰਡਾ ਤੇ ਪੜੀ ਬਾਣੀ। ਪਿਆਰੇ ਗੁਰਸਿੱਖੋ, ਫਿਰ ਇਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਦਇਆ ਰਾਮ, ਧਰਮ ਚੰਦ, ਹਿੰਮਤ ਰਾਏ ਤੋਂ ਸਿੰਘ ਸਾਜ ਦਿੱਤੇ। ਪਿਆਰੇ ਗੁਰਸਿੱਖੋ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਸਾਜੇ ਹੋਏ ਖਾਲਸੇ ਪੰਥ ਦੀ ਰੂਪ ਰੇਖਾ ਆਪ ਸੰਗਤ ਦੀ ਸੇਵਾ ਦੇ ਅੰਦਰ ਇਹਨਾਂ ਅੱਖਰਾਂ ਵਿੱਚ ਤੁਹਾਡੀ ਜੱਥਾ ਹੈ।

ਰਾਗਾਂ ਨੂੰ ਪਾਵਾਂਗਾ, ਪੀਰਾਂ ਦੇ ਅੱਗੇ ਮੈਂ ਬਿਜਲੀ ਚਮਕਾਉਂ, ਸ਼ਮਸ਼ੀਰਾਂ ਦੇ ਅੱਗੇ ਮੈਂ ਟੁੱਟੀ ਗਰੀਬਾਂ ਦੀ ਕਿਸਮਤ ਨੂੰ ਜੋੜਾਂ, ਮੈਂ ਇੱਕ ਧਾਰ ਅੱਗੇ 22 ਧਾਰਾਂ ਨੂੰ ਰੋੜਾਂ, ਮੈਂ ਸਤਲੁਜ ਦੇ ਪਾਣੀ ਵਿੱਚ ਪਾ ਕੇ ਪਤਾਸੇ ਮੈਂ ਮੋਇਆਂ ਦੇ ਮੂੰਹ ਤੇ ਲਿਆਉਣੇ ਨੇ ਹਾਸੇ, ਜਿਹੜੇ ਕੰਮ ਰਹਿ ਗਏ ਨੇ ਕਲਮੋ ਅਧੂਰੇ, ਤੋ ਚਾਹੁੰਦੇ ਕਿਰਪਾਨ ਨਾਲ ਕਰਨੇ ਮੈਂ ਪੂਰੇ। ਇਹ ਦੁਨੀਆਂ ਸਭ ਹੋਈ ਹੈ ਪਿਆਰ ਚੋਂ ਪੈਦਾ, ਮੈਂ ਕਰਨੇ ਦੇ ਬੰਦੇ ਤਲਵਾਰ ਚੋਂ ਪੈਦਾ, ਮੈਂ ਐਸੀ ਭਰੂ ਪੰਛੀ ਦੇ ਖੰਭਾਂ ਵਿੱਚ ਸ਼ਕਤੀ ਜੋ ਉੱਡ ਕੇ ਉਡਾ ਦੂ ਬੰਬਾਂ ਦੀ ਹਸਤੀ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਜੇ ਖਾਲਸੇ ਪੰਥ ਨੇ ਇਸ ਸੰਸਾਰ ਦੇ ਅੰਦਰ ਜੋ ਜ਼ੁਲਮਾਂ ਦਾ ਟਾਕਰਾ ਕੀਤਾ ਉਹ ਸੰਸਾਰ ਦੇ ਸਾਹਮਣੇ ਹੈ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੇ ਜਥੇ ਵੱਲੋਂ ਖਾਲਸੇ ਪੰਥ ਦੇ ਸਾਜਨਾ ਦਿਵਸ ਦੀ ਸਰਬੱਤ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਆਪ ਸੰਗਤ ਤੋਂ ਖਿਮਾ ਚਾਹੁੰਦਾ। ਕੋਟਾਨ ਕੋਟ ਸ਼ੁਕਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੂਹ ਪ੍ਰਬੰਧਕ ਜਨ ਤੇ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਤੋਂ ਸਰਵਣ ਕਰਨਾ। ਪਿਆਰ ਸਹਿਤ ਸਰਬੱਤ ਮਾਈ ਭਾਈ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਾਦੀਓ ਦੀ ਪੂਰੀ ਹੋਈ ਮਨ ਵਿੱਚ ਜੋਸ਼ੀ ਭਾਵਨਾ ਬੰਦਿਆ ਤੂੰ ਜਪ ਲੈ ਗੁਰਾਂ ਦੇ ਨਾਮ ਨੂੰ ਜੇ ਹੈ ਸੱਚੀ ਦਰਗਾਹ ਦੇ ਵਿੱਚ ਸੁੱਖ ਪਾਵਣਾ ਬੰਦਿਆ ਤੂੰ ਜਪ ਲੈ ਗੁਰਾਂ ਦੇ ਨਾਮ

ਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਏ। ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਮਨੁੱਖਤਾ ਦੇ ਸਾਂਝੇ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਸਾਹਿਬਾਂ ਦੀ ਪਾਵਨ ਨਿੱਘੀ ਗੋਦ ਅੰਦਰ ਚੌਂਕੜੇ ਲਾ ਕੇ ਦੇਵਤਿਆਂ ਸਮਾਨ ਜੁੜ ਬੈਠੇ ਸਤ ਸੰਗੀ ਜਨੋ, ਸਭ ਤੋਂ ਪਹਿਲਾਂ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਦੇ ਸਿਮਰਨ ਦੇ ਨਾਲ ਜੁੜਨਾ ਕਰੀਏ। ਸਰਬੱਤ ਮਾਈ ਭਾਈ ਅਦਬ ਪਿਆਰ ਤੇ ਸਤਿਕਾਰ ਸਹਿਤ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਅਤੇ ਦਸ ਤੋਂ ਪਹਿਲਾਂ ਸਤਿਕਾਰਯੋਗ ਸਨਮਾਨਯੋਗ ਮਹਾਂਪੁਰਖ ਸੰਤ ਬਾਬਾ ਹਰੀ ਸਿੰਘ ਸਾਹਿਬ ਜੀ ਰੰਧਾਵੇ ਵਾਲੇ, ਜਿਨ੍ਹਾਂ ਦੇ ਪਾਸੋਂ ਗੁਰਮਤ ਵਿਚਾਰ ਗੁਰਬਾਣੀ ਵਿਚਾਰ ਆਪ ਸਰਬੱਤ ਮਾਈ ਭਾਈ ਸਿੱਖ ਸੰਗਤ ਬੜੇ ਅਦਬ ਪਿਆਰ ਅਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਸੀ। ਮਹਾਂਪੁਰਖਾਂ ਨੇ ਬਹੁਤ ਅਸੀਸ ਬਖਸ਼ੀ ਹੈ ਜੋ ਉਹਨਾਂ ਨੇ ਪਿਆਰ ਭਰੇ ਸ਼ਬਦ ਕਹੇ ਨੇ। ਮੈਂ ਸਮਝਦਾ ਸ਼ਾਇਦ ਮੈਂ ਇੰਨੇ ਸਤਿਕਾਰ ਦੇ ਕਾਬਲ ਨਹੀਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਔਰ ਮਹਾਂਪੁਰਖਾਂ ਦੀ ਅਸੀਸ ਹਮੇਸ਼ਾ ਸਾਡੇ ਨਾਲ ਰਹੇ। ਗੁਰੂ ਕੀ ਸੰਗਤ ਦੇ ਅਦਬ ਪਿਆਰ ਅਤੇ ਸਤਿਕਾਰ ਸਹਿਤ ਦਰਸ਼ਨ ਦਦਾਰੇ ਕਰਦੇ ਇਤਿਹਾਸਕ ਵਿਚਾਰ ਸਾਂਝੇ ਕਰਕੇ ਸਤਿਗੁਰੂ ਮਹਾਰਾਜ ਔਰ ਗੁਰੂ ਕੀ ਸੰਗਤ ਦੀ ਖੁਸ਼ੀ ਪ੍ਰਾਪਤ ਕਰਦੇ ਰਹੀਏ। ਆਪ ਜੀ ਸਤਿਕਾਰਯੋਗ ਬਿਆਨ ਪਿਆਰ ਸਤਿਕਾਰ ਸਹਿਤ ਬੇਨਤੀਆਂ ਕਰ ਰਹੇ ਸਨ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜੋ ਖਾਲਸਾ ਪੰਥ ਸਾਜਿਆ, ਕੱਲ੍ਹ ਸ਼ਾਮਾਂ ਦੇ ਦੀਵਾਨ ਅੰਦਰ ਵੀ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਸੀ। ਇਹ ਵਿਚਾਰ ਆਪ ਜੀ ਦੇ ਨਾਲ ਕੁਝ ਸ਼ਬਦਾਂ ਵਿੱਚ ਸਾਂਝੇ ਕੀਤੇ ਸਨ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਲੰਬੇ ਸਮੇਂ ਤੋਂ ਇਸ ਗੱਲ ਦਾ ਵਿਚਾਰ ਮਨੁੱਖਤਾ ਦੇ ਸਾਹਮਣੇ ਰੱਖਿਆ ਸੀ, ਮੈਂ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ ਅੱਗੇ, ਮੈਂ ਬਿਜਲੀ ਚਮਕਾਉਂ ਸ਼ਮਸ਼ੀਰਾਂ ਦੇ ਅੱਗੇ, ਮੈਂ ਟੁੱਟੀ ਗਰੀਬਾਂ ਦੀ ਕਿਸਮਤ ਨੂੰ ਜੋੜਾਂ, ਮੈਂ ਇੱਕ ਤਾਰ ਅੱਗੇ 22 ਧਾਰਾਂ ਨੂੰ ਰੋੜਾਂ, ਮੈਂ ਸਤਲੁਜ ਦੇ ਪਾਣੀ ਵਿੱਚ ਪਾ ਕੇ ਪਤਾਸੇ, ਮੈਂ ਮੋਇਆਂ ਦੇ ਮੂੰਹ ਤੇ ਲਿਆਉਣੇ ਨੇ ਹਾਸੇ, ਜਿਹੜੇ ਕੰਮ ਰਹਿ ਗਏ ਨੇ ਕਲਮੋਂ ਅਧੂਰੇ, ਉਹ ਚਾਹੁੰਦੇ ਕਿਰਪਾਨ ਨਾਲ ਕਰਨੇ ਮੈਂ ਪੂਰੇ, ਮੈਂ ਕਬਰਾਂ ਚੋਂ ਮੁਰਦੇ ਜਗਾਉਣੇ ਆ ਸੁੱਤੇ, ਮੈਂ ਕਿਸ਼ਤੀ ਨਚਾਉਂ ਤੂਫਾਨਾਂ ਦੇ ਉੱਤੇ, ਨਾ ਬੰਦੇ ਨੂੰ ਬੰਦਾ ਕੋਈ ਜੇਲ੍ਹਾਂ ਵਿੱਚ ਤਾੜੇ, ਮੈਂ ਘੂਰੀ ਵਿੱਚ ਬਦਲਾਂਗਾ ਹੋ ਕੇ ਤਿਹਾੜੇ, ਪਾ ਛੱਪਰਾਂ ਤੇ ਛਾਉਣੀ ਬਣਾਉਣੀ ਹੈ ਦੁਨੀਆਂ, ਮੈਂ ਦੁਖੀਆਂ ਦੇ ਸੁੱਖ ਲਈ ਵਸਾਉਣੀ ਹੈ ਦੁਨੀਆਂ, ਮੈਂ ਛੱਪਰਾਂ ਤੇ ਪਛਾਉਣੀ ਪਾ ਕੇ ਵਸਾਉਣੀ ਹੈ ਦੁਨੀਆਂ, ਮੈਂ ਦੁਖੀਆਂ ਦੇ ਸੁੱਖ ਲਈ ਵਸਾਉਣੀ ਹੈ ਦੁਨੀਆਂ, ਮੈਂ ਬੁਲਬੁਲ ਨੂੰ ਪਿੰਜਰੇ ਵਿੱਚ ਪੈਣ ਨਹੀਂ ਦੇਣਾ, ਮੈਂ ਸ਼ਰ੍ਹਾਂ ਦੇ ਪੁਜਾਰੀ ਤਾਂ ਰਹਿਣ ਨਹੀਂ ਦੇਣਾ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਸਾਰੀ ਦੁਨੀਆਂ ਹੋਈ ਹੈ ਪਿਆਰ ਚੋਂ ਪੈਦਾ, ਮੈਂ ਕਰਨੇ ਨੇ ਬੰਦੇ ਤਲਵਾਰ ਚੋਂ ਪੈਦਾ। ਧੰਨ ਕਲਗੀਧਰ ਪਾਤਸ਼ਾਹ ਜੀ ਨੇ ਅੱਜ ਉਹ ਖਾਲਸੇ ਪੰਥ ਦੀ ਸਾਜਨਾ ਕੀਤੀ, ਹੱਦਾਂ ਨੂੰ ਤੋੜ ਕੇ ਜਾਤ ਪਾਤ ਮਜ਼ਹਬਾਂ ਦੇ ਵਿਤਕਰੇ ਤੋਂ ਉੱਚੇ ਉਠਾ ਕੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ, ਜਿਹੜੇ ਸਦੀਆਂ ਤੋਂ ਲਤਾੜੀ ਦੇ ਆ ਰਹੇ ਸਨ। ਅੱਜ ਮੇਰੇ ਗੁਰਦੇਵ ਸਤਿਗੁਰੂ ਕਲਗੀਧਰ ਦਾਤਾਰ ਜੀ ਦੀ ਰਹਿਮਤ ਦਾ ਸਦਕਾ ਉੱਚਾ ਤੇ ਸੁੱਚਾ ਜੀਵਨ ਜਿਉਣ ਵਾਲੇ ਇਸ ਸੰਸਾਰ ਦੇ ਅੰਦਰ ਰੋਸ਼ਨ ਮਿਨਾਰੇ ਬਣ ਗਏ। ਤਵਜੋ ਦਿਓ ਜਿਨ੍ਹਾਂ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਜਿਹੜੇ ਗੱਲ ਕਹਿੰਦੇ ਸਨ ਕਾਮ ਹਮਾਰਾ ਤੋਲਣ ਤੱਕੜੀ ਨੰਗੀ, ਕਰਦ ਕਦੀ ਨਹੀਂ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ। ਮੇਰੇ ਕਲਗੀਆਂ ਵਾਲੇ ਦਾਤਾਰ ਜੀ ਦੀ ਹੋਈ ਰਹਿਮਤ, ਉਹ ਲੱਖਾਂ ਦਾ ਮੁਕਾਬਲਾ ਕਰਨ ਦੇ ਯੋਗ ਹੋ ਗਏ। ਪਿਆਰੇ ਗੁਰਸਿੱਖੋ, ਮੈਂ ਆਪ ਸੰਗਤ ਦੀ ਸੇਵਾ ਦੇ ਅੰਦਰ ਇੱਕ ਉਹ ਇਤਿਹਾਸ ਬਿਆਨ ਕਰਨ ਲੱਗਾ, ਉਹ ਵਰਣਨ ਕਰਨ ਲੱਗਾ। ਜੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਹੋਵੇ, ਗੁਰੂ ਦੇ ਉੱਤੇ ਨਿਸ਼ਚਾ ਹੋਵੇ ਸਿੱਖ ਦਾ, ਗੁਰੂ ਦੇ ਉੱਤੇ ਪੂਰਨ ਵਿਸ਼ਵਾਸ ਭਰੋਸਾ ਹੋਵੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਫਿਰ ਗੁਰੂ ਦੀ ਰਹਿਮਤ ਅਸੀਸ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਪ੍ਰਾਪਤ ਹੁੰਦੀ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਸਤਿਗੁਰਾਂ ਦੇ ਸੁਨੇਹਾ ਮੁਤਾਬਕ ਸੰਸਾਰ ਅੰਦਰੋਂ ਦੇਸ਼ ਦੇ ਕੋਨੇ ਕੋਨੇ ਤੋਂ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੰਗਤਾਂ ਪਹੁੰਚੀਆਂ। ਪਹਾੜੀ ਰਾਜੇ 22 ਰਿਆਸਤਾਂ ਦੇ ਮਾਲਕ, ਉਹ ਵੀ ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਤਾਂ ਪਹੁੰਚੇ। ਉਹਨਾਂ ਵੀ ਬੇਨਤੀ ਕਰਕੇ ਆਖਿਆ, ਦਾਤਾ ਸਿੱਖ ਤਾਂ ਅਸੀਂ ਵੀ ਤੁਹਾਡੇ ਬਣ ਜਾਂਦੇ ਹਾਂ ਮਹਾਰਾਜ, ਅੰਮ੍ਰਿਤ ਵੀ ਛਕ ਲਵਾਂਗੇ, ਪਰ ਗੁਰੂ ਗਰੀਬ ਨਿਵਾਜ ਸਾਡੀਆਂ ਕੁਝ ਸ਼ਰਤਾਂ ਨੇ।
ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਦੱਸੋ ਕੀ ਕਹਿਣਾ ਚਾਹੁੰਦੇ ਹੋ। ਮਹਾਰਾਜ ਇੱਕ ਤਾਂ ਸਾਡੀ ਪੰਡਿਤ ਜਿਹੜੀ ਹੈ ਉਹ ਸਾਰਿਆਂ ਨਾਲੋਂ ਵੱਖਰੀ ਤੇ ਉਚੇਰੀ ਹੋਣੀ ਚਾਹੀਦੀ ਹੈ। ਮੇਰੇ ਕਲਗੀਧਰ ਪਾਤਸ਼ਾਹ ਕਹਿੰਦੇ ਕੁਝ ਹੋਰ, ਮਹਾਰਾਜ ਸਿੱਖ ਤਾਂ ਅਸੀਂ ਤੁਹਾਡੇ ਬਣ ਜਾਵਾਂਗੇ, ਪਰ ਮਹਾਰਾਜ ਕਿਰਪਾ ਕਰਨੀ ਅਸੀਂ ਜਿਹਨੂੰ ਵੀ ਮੰਨੀਏ ਜਿਹਦੀ ਵੀ ਪੂਜਾ ਕਰੀਏ, ਮਹਾਰਾਜ ਤੁਸਾਂ ਨੇ ਸਾਨੂੰ ਇਹਨਾਂ ਗੱਲਾਂ ਤੋਂ ਨਹੀਂ ਰੋਕਣਾ ਹੋਵੇਗਾ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਸ ਸੰਸਾਰ ਦੇ ਅੰਦਰ ਇਹੋ ਜਿਹੇ ਢਿੱਲੇ ਮੱਠਿਆਂ ਦੀ ਮੈਨੂੰ ਰਤਾ ਜਿੰਨੀ ਵੀ ਲੋੜ ਨਹੀਂ, ਤੇ ਖਾਲਸੇ ਪੰਥ ਦੀ ਸਾਜਨਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਹੋਣੀ ਹੈ। ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨਹਿਕ ਨਿਆਨਾ, ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮੱਟ ਭੂਲ ਨਾ ਮਾਨੈ। ਉਹ ਇਹਨਾਂ ਵਹਿਮਾਂ ਭਰਮਾਂ ਤੇ ਪਖੰਡਾਂ ਤੋਂ ਉੱਚੇ ਉਠਾਉਣਾ ਗੁਰਸਿੱਖਾਂ ਨੂੰ, ਤੇ ਜੇ ਇਹੋ ਕੁਝ ਕਰੀ ਜਾਣਾ ਪਿਆਰੇ ਗੁਰਸਿੱਖੋ, ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਇਸ ਪੂਰੇ ਜਵਾਬ ਦੇ ਨਾਲ, ਕਿਉਂ ਨਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਬਤ ਇਹਨਾਂ ਦੇ ਦਿਲਾਂ ਵਿੱਚ ਹੋਰ ਵਿਰੋਧਤਾ ਵੱਧ ਗਈ। ਇਸ ਤੋਂ ਪਹਿਲਾਂ ਜੰਗ ਯੁੱਧ ਤਾਂ ਅਨੇਕਾਂ ਹੋ ਚੁੱਕੇ ਨੇ, ਜੰਗਾਂ ਯੁੱਧਾਂ ਦੀ ਆਰੰਭਤਾ ਤਾਂ ਭੰਗਾਣੀ ਦੇ ਮੈਦਾਨੇ ਜੰਗ ਤੋਂ ਹੋ ਚੁੱਕੀ ਏ, ਪਰ ਅੱਜ ਇਹਨਾਂ ਦੇ ਦਿਲਾਂ ਵਿੱਚ ਵੱਡੀ ਸੱਟ। ਕਹਿਣ ਲੱਗੇ ਹੋ ਸਾਡੇ ਇਸ ਰਿਆਸਤਾਂ ਦੇ ਵਿੱਚ ਰਹਿੰਦੇ ਹੋਇਆ ਇਹ ਜਵਾਬ ਦੇ ਕੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਨੇ ਸਾਡੀ ਇਹ ਤੌਹੀਨ ਕੀਤੀ ਏ, ਸਾਡੀ ਹਾਨੀ ਕੀਤੀ ਏ, ਇਸ ਕੀਤੀ ਹੋਈ ਤੌਹੀਨ ਦਾ ਬਦਲਾ ਅਸੀਂ ਜ਼ਰੂਰ ਲੈਣਾ। ਪਿਆਰੇ ਗੁਰਸਿੱਖੋ, ਕੱਲਿਆਂ ਦੀ ਕੋਈ ਵਾਹ ਨਾ ਚੱਲਦੀ, ਵੇਖ ਉਹ ਜੇ ਬਾਦਸ਼ਾਹ ਦੇ ਕੋਲ ਇਹਨਾਂ ਨੇ ਜਾ ਕੇ ਲਿਆ ਤਰਲਾ, ਬਾਦਸ਼ਾਹ ਸਲਾਮਤ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖਾਂ ਦੇ ਗੁਰੂ ਨੇ ਆਪਣੀਆਂ ਫੌਜਾਂ ਤਿਆਰ ਕਰ ਲਈਆਂ, ਖਾਲਸਾ ਪੰਥ ਸਜ ਰਿਹਾ, ਉਹ ਸ਼ਸਤਰਧਾਰੀ ਸੂਰਮੇ ਨਗਾਰੇ ਖੜਕਾ ਕੇ ਜਦੋਂ ਚੜ੍ਹਦੇ ਨੇ, ਦੁਨੀਆਂ ਦੀ ਕਿਹੜੀ ਤਾਕਤ ਹੈ ਉਹਨਾਂ ਦੇ ਸਾਹਮਣੇ ਟਿਕ ਜਾਏਗੀ। ਅਸੀਂ ਕਈ ਵਾਰੀ ਯਤਨ ਕੀਤੇ ਪਰ ਸਫਲ ਨਹੀਂ ਹੋ ਸਕੇ, ਸਾਡੀ ਮਦਦ ਕੀਤੀ ਜਾਏ। ਔਰੰਗਜ਼ੇਬ ਬਾਦਸ਼ਾਹ ਇਸ ਗੱਲ ਨੂੰ ਸੁਣ ਕੇ ਬੜਾ ਖੁਸ਼ ਹੋਇਆ, ਉਹ ਜਿਸ ਗੁਰੂ ਨੇ ਇਹਨਾਂ ਲੋਕਾਂ ਵਾਸਤੇ ਤਲਵਾਰ ਉਠਾਈ ਅੱਜ ਉਹ ਲੋਕ ਆਣ ਕੇ ਮੇਰੇ ਸਾਹਮਣੇ ਤਰਲੇ ਲੈ ਰਹੇ ਨੇ, ਇਹਦੇ ਨਾਲੋਂ ਵਧੀਆ ਸਮਾਂ ਹੋਰ ਕਿਹੜਾ ਮਿਲ ਸਕੇਗਾ। ਯਾਦ ਰੱਖੋ ਜਿਹੜੀਆਂ ਉਚੇਰੇ ਬੈਠੀਆਂ ਹੋਈਆਂ ਐਸੀਆਂ ਸਿਆਸਤਦਾਨ ਚਾਲਾਂ ਚੱਲਣ ਵਾਲੇ ਲੋਕ ਹਮੇਸ਼ਾ ਇਹ ਚਾਹੁੰਦੇ ਨੇ, ਨੀਵੇਂ ਪੱਧਰ ਤੇ ਰਹਿਣ ਵਾਲੇ ਲੋਕ, ਨਜ਼ਦੀਕ ਰਹਿਣ ਵਾਲੇ ਲੋਕ ਆਪਸ ਵਿੱਚ ਖਿੰਦੇ ਤੇ ਲੜਦੇ ਰਹਿਣ ਤਾਂ ਕਿ ਸਾਡੀ ਰਾਜਗੱਦੀਆਂ ਵੱਲੇ ਇਹਨਾਂ ਦਾ ਧਿਆਨ ਨਾ ਆ ਸਕੇ। ਉਸ ਸਮੇਂ ਦੀ ਗੱਲ ਛੱਡੋ, ਅੱਜ ਦੇ ਵਕਤ ਅੰਦਰ ਵੀ ਵੇਖ ਲਿਆ ਜਾਏ ਜਿਹੜੇ ਉੱਚ ਅਹੁਦਿਆਂ ਤੇ ਕੁਰਸੀਆਂ ਤੇ ਬੈਠੇ ਹੋਏ ਲੋਕ ਉਹ ਆਮ ਸ਼ਹਿਰਾਂ ਇਲਾਕਾਂ ਤੇ ਪਿੰਡਾਂ ਦੇ ਵਿੱਚ ਐਸੀਆਂ ਵੰਡੀਆਂ ਪਾਉਂਦੇ ਨੇ ਤਾਂ ਕਿ ਉਲਝੇ ਰਹਿਣ ਲੋਕ, ਇਹਨਾਂ ਦਾ ਧਿਆਨ ਹੀ ਉਸ ਪਾਸੇ ਨਾ ਆ ਸਕੇ। ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਵੱਲੋਂ ਦਿੱਤੀ ਆ ਨਾਲ ਫੌਜ, ਮਾਰੋ ਮਾਰ ਕਰਦੇ ਹੋਏ ਨਾਲ ਆਉਣ ਵਾਲੇ ਪਹਾੜੀਏ ਰਾਜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਚਾਰ ਚੁਫੇਰੇ ਇਹਨਾਂ ਨੇ ਪਾ ਲਿਆ ਘੇਰਾ। ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੂੰ ਹਰਾਉਣ ਦੀ ਸੋਚ ਕੇ ਜਿਸ ਕਦਰ ਇਹ ਹੱਲਾ ਕਰ ਰਹੇ ਨੇ, ਨਵਾਬ ਬੇਗ ਨੂੰ ਨਾਲ ਲੈ ਕੇ ਉਸ ਵੇਲੇ ਦਾ ਨਕਸ਼ਾ ਆਪ ਸੰਗਤ ਦੀ ਸੇਵਾ ਅੰਦਰ ਤੁਹਾਡੀ ਜੱਥਾ ਹੈ ਇਉਂ ਕਹਿ ਰਿਹਾ।

ਦਰਿਆ ਬਹਾ ਤੇਰਾ ਤੇਰੀਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਸੀਸ ਝੁਕਾਉਂਦੇ ਇੱਕ ਵਾਰੀ ਸਰਬੱਤ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਆਈਆਂ ਹੋਈਆਂ ਮੁਗਲ ਫੌਜਾਂ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਹਮਲਾ ਕਰਨ ਵਾਸਤੇ ਐਸੇ ਬੁਲੰਦ ਹੌਸਲੇ ਦੇ ਨਾਲ ਹੱਲਾ ਕੀਤਾ, ਦਿਲ ਅੰਦਰ ਚਾਹ ਹੈ ਇਹਨਾਂ ਕਿਲਿਆਂ ਦੇ ਅੰਦਰ ਸਿੱਖਾਂ ਦੇ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਸਰਕਾਰ ਤੋਂ ਆਗੀ ਹੋ ਕੇ ਬੈਠੇ ਨੇ ਉਹਨਾਂ ਨੂੰ ਪਕੜ ਕੇ ਲੈ ਜਾਣਾ। ਪਹਾੜੀਏ ਰਾਜੇ ਜਿਨ੍ਹਾਂ ਦਾ ਕਈ ਵਾਰੀ ਮੁਕਾਬਲਾ ਹੋ ਚੁੱਕਾ, ਹਿੰਮਤ ਨਹੀਂ ਪੈਂਦੀ, ਦਲੇਰੀ ਨਹੀਂ ਪੈਂਦੀ ਵੀ ਅਸੀਂ ਅੱਗੇ ਵੱਧ ਕੇ ਜੰਗ ਲੜ ਸਕੀਏ, ਮੁਕਾਬਲਾ ਕਰ ਸਕੀਏ। ਪਰ ਆਏ ਹੋਏ ਇਸ ਨਵਾਬ ਬੇਗ ਦੇ ਨਾਲ ਉਹਦੀਆਂ ਫੌਜਾਂ ਦਾ ਸਾਥ ਦੇਣ ਵਾਸਤੇ ਦਿਲ ਅੰਦਰ ਹੌਸਲਾ ਲੈ ਕੇ ਅੱਜ ਬਾਦਸ਼ਾਹ ਦੀਆਂ ਫੌਜਾਂ ਸਾਡੇ ਨਾਲ ਨੇ। ਅੱਜ ਗੁਰੂ ਦੀ ਤਾਕਤ ਨੂੰ ਨੇਸ ਤੋਂ ਨਾਬੂਦ ਕਰਕੇ ਇਹਨਾਂ ਕਿਲਿਆਂ ਨੂੰ ਧਰਤੀ ਦੇ ਨਾਲ ਮਿਲਾ ਦਿੱਤਾ ਜਾਵੇਗਾ। ਇੱਕ ਪਾਸੇ ਯਾ ਅਲੀ ਦੇ ਨਾਰਿਆਂ ਦੀ ਗੂੰਜ, ਇੱਕ ਪਾਸੇ ਜੈ ਦੇਵਾਂ ਦੀ ਗੂੰਜ, ਉੱਧਰ ਤਨ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਇਸ ਗੱਲ ਦੀ ਖਬਰ ਹੈ। ਮੇਰੇ ਦਾਤਾਰ ਜੀ ਦੇ ਸਿੰਘ ਸਤਿਗੁਰਾਂ ਤੋਂ ਆਗਿਆ ਲੈ ਕੇ ਆਪਣੇ ਹੱਥਾਂ ਵਿੱਚ ਸ਼ਸਤਰ ਪਕੜ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਮੈਦਾਨ ਜੰਗ ਵਿੱਚ ਆਣ ਉੱਤਰ। ਪਿਆਰੇ ਗੁਰਸਿੱਖੋ, ਜਿਹੜੇ ਚਾਹ ਲੈ ਕੇ ਆਏ ਸਨ ਦਿੱਲੀ ਤੋਂ ਗੁਰੂ ਨੂੰ ਪਕੜ ਕੇ ਲਿਆਉਣਾ, ਉਹਦਾ ਖਾਤਮਾ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੋਵੇਗੀ। ਸੂਰਜ ਚੜ੍ਹਨ ਦੇ ਨਾਲ ਜੰਗ ਸ਼ੁਰੂ ਹੋ ਗਿਆ, ਦੁਪਹਿਰੇ ਢਲਦੀਆਂ ਜਾ ਰਹੀਆਂ ਨੇ। ਜਿਨ੍ਹਾਂ ਦੇ ਦਿਲ ਵਿੱਚ ਚਾਹ ਸੀ ਨਾ ਜਾਂਦੇ ਫੜ ਕੇ ਲਿਆਉਣਾ, ਉਹ ਦਿਲ ਅੰਦਰ ਸੋਚਣ ਲੱਗੇ ਯਾ ਖੁਦਾ ਕਿਹੜਾ ਵੇਲਾ ਹੋਵੇ ਸੂਰਜ ਛਿਪੇ ਤੇ ਅਸੀਂ ਘੜੀ ਆਰਾਮ ਕਰੀਏ, ਸਾਨੂੰ ਸੁੱਖ ਦਾ ਸਾਹ ਆਵੇ। ਜਿਨ੍ਹਾਂ ਨੂੰ ਇੱਕ ਪਲ ਕੱਢਣਾ ਔਖੇਰਾ ਹੋ ਰਿਹਾ ਸੀ, ਮੁੱਕ ਦੀ ਗੱਲ, ਸ਼ਾਮਾਂ ਪਈਆਂ, ਜੰਗ ਬੰਦ ਹੋਇਆ, ਇਹਨਾਂ ਨੇ ਸੁੱਖ ਦਾ ਸਾਹ ਲਿਆ। ਮੁਗਲ ਫੌਜਾਂ ਨੇ ਆਪੋ ਆਪਣੇ ਟਿਕਾਣਿਆਂ ਤੇ ਆਰਾਮ ਕਰਦੇ ਨੇ, ਸੋਚਦੇ ਨੇ ਰਾਤ ਹੋਰ ਲੰਬੀ ਹੋ ਜਾਏ ਤਾਂ ਕਿ ਸੂਰਜ ਚੜ੍ਹਨ ਦੇ ਨਾਲ ਫਿਰ ਜੰਗ ਸ਼ੁਰੂ ਹੋ ਜਾਣਾ, ਆਰਾਮ ਵਧੇਰੇ ਹੋ ਸਕੇਗਾ। ਇੱਧਰ ਮੇਰੇ ਦਾਤਾਰ ਜੀ ਦੇ ਹੁਕਮ ਅਨੁਸਾਰ ਕੁਝ ਸਿੰਘ ਕੋਲ ਆਏ, ਮਹਾਰਾਜ ਜੇ ਤੁਸੀਂ ਕਿਰਪਾ ਕਰਕੇ ਆਗਿਆ ਬਖਸ਼ਿਸ਼ ਕਰੋ, ਜਿਹੜਾ ਦੁਸ਼ਮਣ ਚੜ੍ਹ ਕੇ ਹਮਲਾਵਰ ਹੋ ਕੇ ਆਇਆ ਐਸੇ ਸਮੇਂ ਹੱਲਾ ਬੋਲਿਆ ਜਾਏ। ਇਤਿਹਾਸ ਅੰਦਰ ਜ਼ਿਕਰ ਹੈ ਇਸ ਗੱਲ ਦਾ, ਸੁਰਮਿਆਂ ਨੇ ਸਤਿਗੁਰਾਂ ਤੋਂ ਆਗਿਆ ਲੈ ਕੇ ਹੱਲਾ ਬੋਲਿਆ। ਜਿਹੜੀ ਮੁਗਲ ਫੌਜ ਦਿਨ ਦੀ ਥੱਕੀ ਬੰਦੀ ਆਰਾਮ ਕਰਨ ਵਾਸਤੇ ਸੋਚ ਰਹੀ ਸੀ, ਇਕਦਮ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਇਹਨਾਂ ਦੇ ਕੰਨਾਂ ਵਿੱਚ ਪਈ। ਅਪੜਵਾਹੇ ਉੱਠੇ, ਜਿਸ ਪਾਸੇ ਕਿਸੇ ਨੂੰ ਮੂੰਹ ਆਇਆ ਆਪਣੀ ਜ਼ਿੰਦਗੀ ਆਪਣੀ ਜਾਨ ਬਚਾਉਣ ਵਾਸਤੇ ਦੌੜ ਉੱਠੇ ਨੇ। ਅਜੇ ਸਵੇਰ ਹੋਈ ਹੈ, ਨਵਾਬ ਬੇਗ ਨੇ ਪਹਾੜੀਏ ਰਾਜਿਆਂ ਨੂੰ ਜਵਾਬ ਦੇ ਕੇ ਆਖਿਆ, ਮਿੱਤਰ ਸਾਡੇ ਵੱਸ ਦੀ ਗੱਲ ਨਹੀਂ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਟਾਕਰਾ ਕਰ ਸਕੀਏ, ਅਸੀਂ ਇੱਥੋਂ ਜਾਣ ਵਾਸਤੇ ਉਤਾਵਲੇ ਹਾਂ। ਪਹਾੜੀਏ ਰਾਜੇ ਇਕੱਤਰ ਹੋਏ, ਆਪਸ ਵਿੱਚ ਵਿਚਾਰ ਕਰਕੇ ਨਵਾਬ ਬੇਗ ਦੇ ਕੋਲ ਜਾ ਪਹੁੰਚੇ। ਖਾਨ ਸਾਹਿਬ, ਸਾਡੀ ਬੇਨਤੀ ਹੈ, ਜੇ ਤੁਸੀਂ ਸਾਡਾ ਸਾਥ ਛੱਡ ਕੇ ਚਲੇ ਗਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਧੀਨਗੀ ਸਾਨੂੰ ਪ੍ਰਵਾਨ ਕਰਨੀ ਪਏਗੀ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਮਤਹਿਤ ਹੋ ਜਾਵਾਂਗੇ। ਉੱਧਰ ਔਰੰਗਜ਼ੇਬ ਬਾਦਸ਼ਾਹ, ਉਹਦੀ ਵੀ ਤੌਹੀਨ ਹੋਏਗੀ। ਬਾਦਸ਼ਾਹ ਦੀਆਂ ਭੇਜੀਆਂ ਹੋਈਆਂ ਫੌਜਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਹਾਰ ਖਾ ਕੇ ਆਪਣੀ ਜਾਨ ਬਚਾ ਕੇ ਇੱਥੋਂ ਦੌੜ ਗਈਆਂ ਨੇ। ਇਸ ਕਰਕੇ ਛੱਡ ਕੇ ਨਾ ਜਾਓ, ਸਾਡੀ ਮਦਦ ਵਾਸਤੇ ਡਟੇ ਰਹੋ, ਆਪਾਂ ਕੋਈ ਨਾ ਕੋਈ ਨਵਾਂ ਢੰਗ ਸੋਚਦੇ ਹਾਂ। ਜਦੋਂ ਇਹ ਵਿਚਾਰ ਇਹਨਾਂ ਰਾਜਿਆਂ ਨੇ ਰੱਖੀ, ਨਵਾਬ ਬੇਗ ਨੇ ਆਖਿਆ, ਵਿਚਾਰ ਕਿਹੜੀ ਹੈ, ਨਵਾਂ ਢੰਗ ਕਿਹੜਾ ਹੈ ਜਿਸ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤਿਆ ਜਾ ਸਕਦਾ। ਇਤਿਹਾਸ ਕਹਿੰਦਾ ਰਾਜਾ ਕੇਸਰੀ ਚੰਦ, ਉਹਨੇ ਆਖਿਆ, ਘਬਰਾਉਣ ਵਾਲੀ ਗੱਲ ਕਿਹੜੀ ਹੈ, ਇੱਕ ਨਵੀਂ ਸਕੀਮ, ਇੱਕ ਨਵਾਂ ਖਿਆਲ ਮੇਰੇ ਮਨ ਦੇ ਅੰਦਰ ਆਇਆ ਹੈ। ਮੇਰੇ ਕੋਲ ਇੱਕ ਬੜਾ ਸਿਆਣਾ ਤੇ ਸਿਖਾਇਆ ਹੋਇਆ ਜਾਨਵਰ ਹੈ, ਬਹੁਤ ਸਾਰੇ ਰਾਜੇ ਹੱਸ ਪਏ। ਕਹਿਣ ਲੱਗਿਆ, ਜਿੱਥੇ ਬੰਦਿਆਂ ਦੀ ਵਾਹ ਕੋਈ ਨੀ ਚੱਲਦੀ, ਜਿੱਥੇ ਫੌਜਾਂ ਹਾਰ ਕੇ ਵਾਪਸ ਪਰਤ ਰਹੀਆਂ ਨੇ ਉੱਥੇ ਜਾਨਵਰ ਕੀ ਕਰੇਗਾ। ਇਹਨੇ ਆਖਿਆ, ਮਿੱਤਰੋ ਨਹੀਂ, ਢੰਗ ਦੇ ਨਾਲ ਚੱਲੇ ਬੰਦਾ ਤੇ ਕਾਮਯਾਬ ਹੋ ਸਕਦਾ ਹੈ। ਇਹਨੇ ਆਖਿਆ, ਉਹ ਸਿਆਣਾ ਤੇ ਸਿਖਾਇਆ ਹੋਇਆ ਹਾਥੀ, ਅਸੀਂ ਸਾਰੇ ਮਿਲ ਕੇ ਉਹਨੂੰ ਲੋਹੇ ਦੇ ਵਿੱਚ ਮੜ ਕੇ ਉਹਦੇ ਮੱਥੇ ਤੇ ਫੌਲਾਦੀ ਤਵੇ ਬੰਨ ਕੇ ਜਦੋਂ ਅਸੀਂ ਜਾ ਕੇ ਜਿਸ ਕਿਲੇ ਦੇ ਅੰਦਰ ਗੁਰੂ ਬੈਠਾ ਉਸ ਲੋਹਗੜ ਦੇ ਕਿਲੇ ਦੇ ਦਰਵਾਜ਼ੇ ਨੂੰ ਜਾ ਕੇ ਟੱਕਰ ਮਾਰਾਂਗੇ, ਟੁੱਟ ਜਾਏਗਾ ਦਰਵਾਜ਼ਾ, ਅੰਦਰ ਵੜ ਜਾਵਾਂਗੇ, ਦਾਖਲ ਹੋ ਜਾਵਾਂਗੇ।
ਹੱਥੋਂ ਹੱਥੀ ਕਤਲ ਕਰਕੇ ਜਾਂ ਗੁਰੂ ਨੂੰ ਫੜ ਕੇ ਅਸੀਂ ਬਾਦਸ਼ਾਹ ਦੀ ਖੁਸ਼ੀ ਲੈਣ ਵਿੱਚ ਕਾਮਯਾਬ ਹੋ ਜਾਵਾਂਗੇ। ਸਾਰਿਆਂ ਦੇ ਮਨ ਨੂੰ ਇਹ ਗੱਲ ਲੱਗੀ, ਇਹਨਾਂ ਨੇ ਵਾਹਵਾ ਕੀਤੀ ਇਸ ਰਾਜੇ ਦੀ, ਚੰਗਾ ਖਿਆਲ ਤੇਰੇ ਮਨ ਦੇ ਅੰਦਰ ਆਇਆ, ਐਵੇਂ ਇੰਨਾ ਸਮਾਂ ਬਤੀਤ ਕੀਤਾ। ਪਰ ਯਾਦ ਰੱਖੋ, ਇਸ ਗੱਲ ਦੀ ਖਬਰ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਵੀ ਪਹੁੰਚ ਗਈ। ਮੇਰੇ ਗੁਰਦੇਵ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਸੂਈਏ ਦੇ ਕੋਲੋਂ ਇਹ ਖਬਰ ਪਾ ਕੇ ਕੀ ਘਬਰਾ ਗਏ ਕਿ ਦਿਲ ਅੰਦਰ ਕੋਈ ਚਿੰਤਾ ਐਸੀ ਪ੍ਰਗਟ ਹੋ ਗਈ। ਪਰ ਧੰਨ ਗੁਰੂ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਕੋਈ ਇਸ ਗੱਲ ਦਾ ਫਿਕਰ ਨਹੀਂ, ਕੋਈ ਕੰਮ ਨਹੀਂ। ਸਤਿਗੁਰੂ ਸੂਈਏ ਨੂੰ ਕਹਿਣ ਲੱਗੇ, ਕੋਈ ਗੱਲ ਨਹੀਂ, ਜੇ ਪਹਾੜੀਆਂ ਦਾ ਹਾਥੀ ਆਉਣਾ ਤੇ ਸਾਡੇ ਪਾਸ ਵੀ ਹਾਥੀ ਹੈ। ਸਿੱਖ ਹੈਰਾਨਗੀ ਨਾਲ ਸੋਚਦੇ ਨੇ, ਮਹਾਰਾਜ ਸਾਡੇ ਕੋਲ ਕਿਲ੍ਹੇ ਵਿੱਚ ਐਸਾ ਕਿਹੜਾ ਹਾਥੀ ਹੈ ਜਿਹੜਾ ਪਹਾੜੀਆਂ ਦੇ ਹਾਥੀ ਦਾ ਮੁਕਾਬਲਾ ਕਰੇਗਾ। ਮੇਰੇ ਗੁਰਦੇਵ ਸਤਿਗੁਰੂ ਸੰਗਤ ਵਿੱਚ ਬੈਠੇ ਦੁਨੀ ਚੰਦ ਵੱਲ ਇਸ਼ਾਰਾ ਕਰਕੇ ਕਹਿੰਦੇ, ਆਹ ਵੇਖੋ ਸਾਡਾ ਦੁਨੀ ਚੰਦ ਹਾਥੀ ਇਹ ਪਹਾੜੀਆਂ ਦੇ ਹਾਥੀ ਦਾ ਮੁਕਾਬਲਾ ਕਰੇਗਾ। ਸਿੱਖਾਂ ਖੁਸ਼ੀ ਦੇ ਜਕਾਰੇ ਛੱਡ ਦਿੱਤੇ, ਵਾਹ ਵਾਹ ਦੁਨੀ ਚੰਦਾ, ਤੇਰਾ ਨਾਮ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਜ਼ੁਬਾਨ ਤੇ ਆਇਆ। ਉਹ ਦੁਨੀਆ ਤਰਸਦੀ ਏ ਕਿਤੇ ਗੁਰੂ ਦੇ ਦਿਲ ਉੱਤੇ ਸਿੱਖ ਦਾ ਨਾਮ ਲਿਖਿਆ ਜਾਏ, ਕਿਤੇ ਗੁਰੂ ਦੀ ਖੁਸ਼ੀ ਆ ਜਾਏ, ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਭਰੀ ਨਜ਼ਰ ਕਰਕੇ ਇੱਕ ਵਾਰੀ ਤੱਕ ਲੈਣ। ਦੁਨੀ ਚੰਦਾ, ਸਤਿਗੁਰਾਂ ਨੇ ਤੇਰਾ ਨਾਮ ਲਿਆ, ਜਕਾਰੇ ਛੱਡੇ ਗਏ, ਪਰ ਦੁਨੀ ਚੰਦ ਦਾ ਦਿਲ ਛੋਟਾ ਪੈਂਦਾ ਜਾਂਦਾ, ਇਹਦਾ ਰੰਗ ਪੀਲਾ ਪੈਂਦਾ ਜਾਂਦਾ। ਇਤਿਹਾਸ ਕਹਿੰਦਾ ਕਿ ਇਸ ਜੀਵਾਂ ਦੀ ਹੋਈ ਸਮਾਪਤੀ, ਆਪਣੇ ਟਿਕਾਣੇ ਤੇ ਪਹੁੰਚ ਗਿਆ ਦੁਨੀ ਚੰਦ, ਇਹ ਕੱਲੇ ਕੱਲੇ ਕੋਲ ਪਹੁੰਚਦਾ। ਇਹਨੇ ਆਖਿਆ, ਮਿੱਤਰੋ ਜਰਾ ਧਿਆਨ ਮਾਰ ਕੇ ਵੇਖੋ, ਜਿਸ ਹਾਥੀ ਨੇ ਆਉਣੇ ਚੜ ਕੇ ਇਸ ਕਿਲੇ ਦੇ ਦਰਵਾਜ਼ੇ ਨੂੰ ਟੱਕਰ ਲਾਉਣ ਵਾਸਤੇ, ਸੂਈਏ ਦੇ ਕੋਲੋਂ ਸਾਰੀ ਖਬਰ ਮਿਲ ਚੁੱਕੀ ਏ, ਉਸ ਹਾਥੀ ਨੂੰ ਉਹਨਾਂ ਨਸ਼ੇ ਨਾਲ ਰਜਾ ਕੇ ਲਿਆਉਣਾ, ਉਹਦੇ ਉੱਤੇ ਲੋਹੇ ਦੀ ਸੰਜੋਹ ਪੈਣੀ ਹੋਵੇਗੀ, ਉਸ ਦੇ ਮੱਥੇ ਉੱਤੇ ਫੌਲਾਦੀ ਤਵੇ ਬੰਨੇ ਹੋਣਗੇ, ਉਹਦੀ ਸੁੰਡ ਦੇ ਨਾਲ ਤਿੱਖੀਆਂ ਤਲਵਾਰਾਂ ਬੰਨੀਆਂ ਹੋਣਗੀਆਂ। ਜਰਾ ਆਪਣੀ ਅਕਲ ਦੇ ਨਾਲ ਸੋਚ ਕੇ ਵੇਖੋ, ਉਹ ਕਿਤੇ ਇੱਕ ਬੰਦਾ ਸ਼ਰਾਬੀ ਹੋਵੇ, ਉਹ ਪੰਜਾਂ ਚੌਦਾਂ ਕੋਲੋਂ ਨੀ ਫੜਿਆ ਰਹਿੰਦਾ, ਤੇ ਜਦੋਂ ਇੱਕ ਹਾਥੀ ਸ਼ਰਾਬੀ ਹੋ ਕੇ ਆਏਗਾ, ਜਰਾ ਸੋਚੋ ਤਾਂ ਸਹੀ, ਉਹਦਾ ਮੁਕਾਬਲਾ ਇੱਕ ਬੰਦਾ ਕਿਵੇਂ ਕਰ ਲਏਗਾ। ਦਰਅਸਲ ਵਿਸ਼ਵਾਸ ਨਹੀਂ, ਮਨ ਅੰਦਰ ਪੈ ਆ ਗਿਆ ਮੌਤ ਦਾ। ਜਦੋਂ ਦਿਲ ਅੰਦਰ ਮੌਤ ਦਾ ਪੈ ਆ ਜਾਏ, ਫਿਰ ਬੰਦਾ ਕਦੇ ਵੀ ਹੌਸਲਾ ਨੀ ਕਰਦਾ ਖੜਾ ਹੋਣ ਦਾ। ਬੜਾ ਸਮਝਾਉਣ ਦਾ ਯਤਨ ਕੀਤਾ ਸਿੰਘਾਂ ਨੇ, ਦੁਨੀ ਚੰਦਾ ਘਬਰਾ ਨਾ, ਉਹ ਤੇਰੇ ਸਿਰ ਤੇ ਗੁਰੂ ਦਾ ਹੱਥ ਹੋਵੇਗਾ, ਜਦੋਂ ਗੁਰੂ ਦੀ ਰਹਿਮਤ ਹੋਵੇ ਤੇ ਫਿਰ ਤੈਨੂੰ ਕਾਹਦੀ ਪਰਵਾਹ ਹੈ। ਪਰ ਇਹਦਾ ਦਿਲ ਹੌਸਲਾ ਨਹੀਂ ਕਰਦਾ, ਇਹਨੇ ਆਪਣੇ ਕੁਝ ਐਸੇ ਬੁੱਝ ਦਿਲਾਂ ਦੇ ਨਾਲ ਕੀਤੀ ਵਿਚਾਰ, ਰਾਤ ਦੇ ਹਨੇਰੇ ਦਾ ਲਿਆ ਆਸਰਾ ਤੇ ਕਿਲੇ ਦੀ ਕੰਧ ਤੋਂ ਟੱਪ ਗਿਆ। ਪਿਆਰੇ ਗੁਰਸਿੱਖੋ, ਹੋਈ ਸਵੇਰ ਇਸ ਗੱਲ ਦੀ ਖਬਰ ਆਣ ਕੇ ਸਿੱਖ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਦਿੱਤੀ, ਦਾਤਾ ਜੀ ਉਧਰ ਮੁਗਲ ਫੌਜਾਂ ਤਾਂ ਤਿਆਰੀਆਂ ਕਰ ਰਹੀਆਂ ਨੇ, ਮਹਾਰਾਜ ਉਹਨਾਂ ਦਾ ਹਾਥੀ ਤਿਆਰ ਹੋ ਕੇ ਫੌਜਾਂ ਸਾਹਿਬ ਪਹੁੰਚ ਜਾਏਗਾ। ਗੁਰਦੇਵ ਸਤਿਗੁਰੂ ਜੀ, ਸਾਡਾ ਹਾਥੀ ਕਿਤੇ ਕਿਲੇ ਦੇ ਅੰਦਰ ਨਜ਼ਰ ਨਹੀਂ ਆਉਂਦਾ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਧਿਆਨ ਮਾਰ ਕੇ ਵੇਖੋ, ਹੋਣਾ ਇੱਥੇ ਨਹੀਂ ਮਹਾਰਾਜ, ਕਿਲ੍ਹਾ ਦੇ ਅੰਦਰ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਜਿਸ ਕਦਰ ਸਿੱਖ ਨੇ ਇਸ ਆਪਣੇ ਹਾਥੀ ਦੇ ਦੌੜ ਜਾਣ ਦੀ ਗੱਲ ਦੱਸੀ ਏ, ਉਹਨਾਂ ਬੋਲਾਂ ਦਾ ਵੇਰਵਾ ਤੁਹਾਡੀ ਜੱਥਾ ਇਹਨਾਂ ਅੱਖਰਾਂ ਵਿੱਚ ਹੈ।

0: ਗਲ ਵਿੱਚ ਪੱਲਾ ਪਾ ਕੇ ਤੇ ਸਿੱਖਿਆ ਆਖਿਆ ਸਤਿਗੁਰ ਨੂੰ ਦੱਸ ਰਿਹਾ ਏ ਬੀਤ ਗਿਆ ਜੋ ਵਾਕਿਆ ਸਤਿਗੁਰ ਨੂੰ ਦੱਸ ਰਿਹਾ ਏ ਬੀਤ ਗਿਆ ਜੋ ਵਾਕਿਆ ਸਤਿਗੁਰ ਨੂੰ
1: ਹੋ ਮਾਰ ਗਿਆ ਹੈ ਚਾਰਾ ਜਿੰਨਾ ਉਸਦਾ ਵੱਸ ਗਿਆ ਜਿੰਨਾ

0: ਕਰਦਾਰਿਆ ਪ੍ਰਚਾਰ ਉਹਨਾਂ ਦੇ ਵਿੱਚ ਖਲੋ ਕੇ ਤੇ ਕੱਟ ਲਈਏ ਦਿਨ ਚਾਰ ਗੋਰਾਂ ਤੋਂ ਓਲੇ ਹੋ ਕੇ ਤੇ ਕੱਟ ਲਈਏ ਦਿਨ ਚਾਰ ਗੋਰਾਂ ਤੋਂ ਓਲੇ ਹੋ ਕੇ ਤੇ
1: ਬਾਪੂ ਆਪਣੀ ਜਾਨ ਬਚਾ ਲਓ ਤਾਂ ਮੈਨੂੰ ਦੱਸ ਗਿਆ ਹਾਂ ਬਈ।

0: ਸਤਿਗੁਰ ਸਾਡੇ ਨਾਲ ਕਰੇ ਹੁਣ ਬੇਇਨਸਾਫੀਆ, ਸਤਿਗੁਰ ਸਾਡੇ ਨਾਲ ਕਰੇ ਹੁਣ ਬੇਇਨਸਾਫੀਆ।
1: ਉਹ ਨਹੀਂ ਹਾਥੀ ਨੇ ਛੱਡਣਾ ਜੇ ਦੀਆਂ ਤਾਰਾਂ ਕੱਸ ਗਿਆ, ਜੇ ਦੀਆਂ

0: ਬੰਦੇ ਨਾਲ ਜੇ ਹੋਵੇ ਲੜਨਾ ਭਾਵੇਂ ਲੜ ਲਈਏ ਇਹ ਕਿੱਥੇ ਹੈ ਲਿਖਿਆ ਹਾਥੀ ਕੰਨੋਂ ਫੜ ਲਈਏ ਇਹ ਕਿੱਥੇ ਹੈ ਲਿਖਿਆ ਹਾਥੀ ਕੰਨੋਂ ਫੜ ਲਈਏ
1: ਉਹ ਨਹੀਂ ਹਾਥੀ ਨੇ ਛੱਡਣਾ ਜਿਹੜਾ ਸਾਵੇਂ ਫਸ ਗਿਆ ਜਿਹੜਾ ਸਾਵੇਂ ਫਸ ਗਿਆ
0: ਸੁਣੋ ਗੁਰੂ ਜੀ ਸੁਣਿਆ ਤੁਹਾਡਾ ਹਾਥੀ ਨੱਸ ਗਿਆ ਸੁਣੋ ਗੁਰੂ ਜੀ ਸੁਣਿਆ ਤੁਹਾਡਾ

ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਇਹ ਸੂਹੀਏ ਨੇ ਅਦਬ ਦੇ ਨਾਲ ਹੱਥ ਜੋੜ ਕੇ ਆਖਿਆ, ਦਾਤਾ ਜਿਹੜਾ ਆਪਣਾ ਹੱਥ ਹੀ ਹੈ ਨਾ ਕਿਲੇ ਵਿੱਚ ਕਿਤੇ ਨਜ਼ਰ ਨਹੀਂ ਆਉਂਦਾ। ਪਿਆਰੇ ਗੁਰਸਿੱਖੋ, ਬੰਦੇ ਦੇ ਮਨ ਅੰਦਰ ਕਾਟ ਆ ਗਿਆ, ਨਹੀਂ ਹੌਸਲਾ ਕਰਦਾ। ਬੜਾ ਸਮਝਾਇਆ ਇਹਨੂੰ ਗੁਰਸਿੱਖਾਂ ਨੇ, ਦੁਨੀ ਕਹਿੰਦਾ ਉਹ ਜਿਹਦੇ ਤੇ ਗੁਰੂ ਦੀ ਰਹਿਮਤ ਭਰੀ ਨਜ਼ਰ ਹੋ ਜਾਏ, ਧਿਆਨ ਮਾਰ ਕੇ ਵੇਖ, ਪੰਘਾਣੀ ਦੇ ਮੈਦਾਨੇ ਜੰਗ ਅੰਦਰ ਉਹ ਤਪੱਸਿਆ ਕਰਨ ਵਾਲਾ ਉਹ ਸਾਧ ਮਹੰਤ ਕਿਰਪਾਲ ਦਾਸ, ਉਹ ਵੀ ਹਯਾਤ ਖਾਂ ਵਰਗੇ ਦਾ ਸਿਰ ਫੇ ਦਿੰਦਾ, ਕਿਹੜੀ ਗੱਲੋਂ ਡੋਲਦਾ। ਉਹ ਕਿਰਪਾ ਗੁਰੂ ਦੀ ਵਰਤਣੀ ਹੈ, ਨਾ ਤੇਰਾ ਹੋ ਜਾਣਾ, ਤੇਰੀ ਜੈ ਜੈਕਾਰ ਹੋਵੇਗੀ। ਜਦੋਂ ਇਹ ਗੱਲਾਂ ਇਹਨੂੰ ਦੱਸਦੇ ਨੇ ਨਾ, ਕਹਿੰਦੇ ਤੇਰਾ ਜਸ ਹੋਵੇਗਾ ਦੁਨੀਆਂ ਦੇ ਅੰਦਰ, ਪਰ ਇਹਦੀਆਂ ਨਜ਼ਰਾਂ ਦੇ ਸਾਹਮਣੇ ਤੇ ਉਹ ਪਹਾੜੀ ਰਾਜਿਆਂ ਦਾ ਨਸ਼ੇ ਦੇ ਨਾਲ ਤੁੰਤ ਰੱਜਿਆ ਹੋਇਆ ਹਾਥੀ ਇਹਨੂੰ ਦਿਸਦਾ। ਇਹਦੇ ਮਨ ਅੰਦਰ ਵਾਰ ਵਾਰ ਖਿਆਲ ਆਉਂਦਾ, ਉਹ ਆਏ ਹੋਏ ਹਾਥੀ ਨੇ ਜੇ ਕਿਤੇ ਮੇਰੇ ਸਰੀਰ ਤੇ ਰੱਖ ਦਿੱਤਾ ਪੈਰ, ਦੱਬ ਦਿੱਤਾ ਪਏਗਾ ਪਟਾਕਾ, ਤੇ ਕੀ ਰਹਿ ਜਾਏਗਾ। ਇਹਨੇ ਆਖਿਆ ਜਦੋਂ ਮੈਂ ਹੀ ਨੀ ਦੁਨੀਆਂ 'ਚ ਰਹਿਣਾ, ਤੇ ਫਿਰ ਮੈਂ ਦੁਨੀਆਂ ਦੇ ਵਿੱਚ ਜੈ ਜੈਕਾਰ ਤੋਂ ਕੀ ਲੈਣਾ। ਨਹੀਂ ਹੌਸਲਾ ਕੀਤਾ, ਕਹਿਰ ਤੇ ਬੁਝਦਿਲ ਲੋਕਾਂ ਦੇ ਨਾਲ ਕਰਕੇ ਵਿਚਾਰ ਕਈਆਂ ਨੂੰ ਨਾਲ ਲੈ ਕੇ ਕਿਲੇ ਦੀ ਕੰਧ ਟੁੱਟਾ ਟੱਪ ਗਿਆ। ਇਤਿਹਾਸ ਸੁਣਾਏ, ਇਹਦੇ ਨਾਲ ਦੇ ਸਾਥੀ ਤਾਂ ਉਤਰ ਗਏ ਘੋੜਿਆਂ ਦੀਆਂ ਪਛਾੜੀਆਂ ਨੂੰ ਬੰਨ ਕੇ, ਵੱਡਾ ਲੰਬਾ ਰੱਸਾ ਬਣਾ ਕੇ, ਪਰ ਜਦੋਂ ਇਹ ਦੁਨੀ ਚੰਦ ਇਸ ਰਸੇ ਦੇ ਸਹਾਰੇ ਉਤਰ ਲੱਗਾ, ਅੱਜ ਵਿੱਚੋਂ ਟੁੱਟਿਆ ਇਹ ਰੱਸਾ, ਦਾੜ ਕਰਦਾ ਧਰਤੀ ਤੇ ਜਾ ਪਿਆ, ਮੋਟੇ ਪੱਟ ਤੋਂ ਇਹਦੀ ਲੱਤ ਟੁੱਟ ਗਈ। ਇੱਕ ਬੜੇ ਪਿਆਰ ਦੇ ਨਾਲ ਇਹ ਗੱਲ ਕਹੀ ਜਾਂਦੀ, ਮੂਸਾ ਭਜਾ ਮੌਤ ਤੋਂ, ਮੌਤ ਅੱਗੇ ਖੜੀ। ਉਹ ਜਿਹਦੇ ਤੋਂ ਡਰਦਾ ਦੌੜਿਆ ਸੀ, ਅੱਜ ਫਿਰ ਉਹ ਕੁਝ ਵਾਪਰ ਗਿਆ। ਇਹਦੇ ਨਾਲ ਦੇ ਸਾਥੀਆਂ ਨੇ ਸੁਖਮਣ ਸਤਮਣ ਪੱਕਾ ਭਾਰ, ਚੁੱਕਣਾ ਕਿਹੜਾ ਸੌਖਾ, ਇਹਦੇ ਨਾਲਦਿਆਂ ਦਾ ਉਦੋਂ ਹੀ ਹਿੰਦੁਸਤਾਨ ਪਾਕਿਸਤਾਨ ਬਣ ਗਿਆ, ਉਦੋਂ ਹੀ ਜੰਗ ਲੱਗ ਗਿਆ ਜਦੋਂ ਇਹਨਾਂ ਨੂੰ ਚੁੱਕਣਾ ਪਿਆ ਇਸ ਦੁਨੀ ਚੰਦ ਨੂੰ। ਖੈਰ ਬੁਰੇ ਹਾਲ ਹੀ ਉਹ ਜਿਸ ਤਰ੍ਹਾਂ ਵੀ ਪਹੁੰਚੇ, ਪਰ ਇੱਧਰ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਉਹ ਕਹਿਣ ਲੱਗੇ ਕੋਈ ਗੱਲ ਨੀ, ਫਿਰ ਕੀ ਹੋ ਗਿਆ, ਜੇ ਹਾਥੀ ਦੌੜ ਗਿਆ ਤੇ ਦੌੜ ਜਾਣ ਦਿਓ, ਆਏਗਾ ਪਹਾੜੀਆਂ ਦਾ ਹਾਥੀ, ਉਹਦਾ ਮੁਕਾਬਲਾ ਸਾਡਾ ਸ਼ੇਰ ਕਰੇਗਾ। ਸਿੰਘ ਹੈਰਾਨਗੀ ਦੇ ਨਾਲ ਦੇਖਦੇ ਨੇ, ਅੱਗੇ ਹਾਥੀ ਦੀ ਗੱਲ ਮੇਰੇ ਗੁਰਦੇਵ ਸਤਿਗੁਰਾਂ ਨੇ ਕਹੀ ਤੇ ਦੁਨੀ ਚੰਦ ਦਾ ਨਾਂ ਲਿਆ, ਰਾਤੋ ਰਾਤ ਦੌੜ ਗਿਆ, ਕਿਹੜਾ ਹੋਵੇਗਾ ਸਤਿਗੁਰਾਂ ਦਾ ਸ਼ੇਰ ਜਿਹੜਾ ਪਹਾੜੀਆਂ ਦੇ ਹਾਥੀ ਦਾ ਮੁਕਾਬਲਾ ਕਰੇਗਾ। ਮਹਾਰਾਜ ਕਿਰਪਾ ਕਰਕੇ ਦੱਸਣਾ ਕਰੋ, ਉਹ ਕਿਹੜਾ ਬੱਬਰ ਸ਼ੇਰ ਹੈ ਜਿਹੜਾ ਪਹਾੜੀਆਂ ਦੇ ਹਾਥੀ ਦਾ ਮੁਕਾਬਲਾ ਕਰਕੇ ਉਹਨੂੰ ਪਿੱਛੇ ਮੋੜ ਦੇਗਾ, ਜਿਹਦੇ ਵਿੱਚ ਉਹ ਵਿਜੇ ਪ੍ਰਾਪਤ ਕਰੇਗਾ। ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਆਹ ਵੇਖੋ ਬੈਠਾ ਸੰਗਤ ਦੇ ਵਿੱਚ ਸਾਡਾ ਉਹ ਸ਼ੇਰ ਹੈ ਭਾਈ ਬਚਿੱਤਰ ਸਿੰਘ। ਜਦੋਂ ਭਾਈ ਬਚਿੱਤਰ ਸਿੰਘ ਦਾ ਨਾਂ ਲਿਆ, ਮੇਰੇ ਗੁਰਦੇਵ ਦੇ ਸਾਹਮਣੇ ਸਿਰ ਚੁੱਕ ਗਿਆ ਭਾਈ ਬਚਿੱਤਰ ਸਿੰਘ ਜੀ ਦਾ। ਯਾਦ ਰੱਖੋ, ਬਹੁਤੇ ਵੱਡੇ ਸਰੀਰ ਦੀ ਗੱਲ ਨਹੀਂ, ਇੱਥੇ ਤੇ ਗੱਲ ਹੈ ਗੁਰੂ ਦੇ ਉੱਤੇ ਨਿਸ਼ਚੇ ਦੀ। ਖੰਡੇ ਬਾਟੇ ਦਾ ਛਕਿਆ ਹੋਇਆ ਇਸਨੇ ਅੰਮ੍ਰਿਤ, ਬਾਣੀ ਔਰ ਬਾਣੇ ਦਾ ਧਾਰਨੀ, ਨਿਤਨੇਮੀ ਗੁਰੂ ਕੀ ਬਾਣੀ ਪੜ੍ਹਨ ਵਾਲਾ, ਇਹਦੇ ਚਿਹਰੇ ਤੇ ਜਾਹੋ ਜਲਾਲ ਜਿਹੜਾ ਨਾ ਚੱਲਿਆ ਜਾਣ ਵਾਲਾ, ਵੀਰ ਰਸੀ ਮੋਟੇ ਨੇਤਰ, ਭਾਈ ਬਚਿੱਤਰ ਸਿੰਘ ਦਾ ਸਿਰ ਸਤਿਗੁਰਾਂ ਦੇ ਕਦਮਾਂ ਵੱਲੇ ਚੁੱਕ ਗਿਆ, ਗਲ ਵਿੱਚ ਪੱਲਾ ਪਾਇਆ, ਉੱਠ ਕੇ ਸਤਿਗੁਰਾਂ ਦੇ ਸਾਹਮਣੇ ਆ ਗਿਆ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਬਚਿੱਤਰ ਸਿੰਘ, ਆਉਣ ਦੇ ਸਮੇਂ ਅੰਦਰ ਪਹਾੜੀਆਂ ਦਾ ਹਾਥੀ ਜਿਹੜਾ ਨਾਲ ਫੌਜਾਂ ਦੇ ਅੱਗੇ ਅੱਗੇ ਆਏਗਾ, ਉਹਦਾ ਮੁਕਾਬਲਾ ਕਰੇਗਾ। ਭਾਈ ਬਚਿੱਤਰ ਸਿੰਘ ਨੇ ਹੱਥ ਜੋੜ ਕੇ ਆਖਿਆ, ਦਾਤਾ ਮੈਂ ਕੌਣ ਹਾਂ, ਇਹ ਤੇ ਤੁਸੀਂ ਕਿਰਪਾ ਕਰਨੀ ਹੈ, ਵਡਿਆਈ ਬਖਸ਼ਣੀ ਹੈ ਕਿਸੇ ਆਪਣੇ ਗੁਰਸਿੱਖ ਨੂੰ, ਮੈਂ ਆਪਣੇ ਧੰਨ ਭਾਗ ਸਮਝਦਾ ਹਾਂ ਗੁਰਦੇਵ ਸਤਿਗੁਰੂ ਜੀ, ਜੋ ਤੁਸੀਂ ਇਹ ਸੇਵਾ ਮੇਰੇ ਤੇ ਮੈਂ ਲਾਈ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ। ਇੱਧਰ ਤਿਆਰੀਆਂ ਹੋਣ ਲੱਗੀਆਂ, ਉੱਧਰ ਮੁਗਲੀਆ ਹਕੂਮਤ ਔਰ 22 ਤਾਰ ਪਹਾੜੀਏ ਰਾਜੇ ਇਕੱਠੇ ਹੋ ਕੇ ਸਵੇਰ ਤੋਂ ਲੈ ਕੇ ਜਿਹੜੇ ਆਪਣੇ ਹਾਥੀ ਨੂੰ ਤਿਆਰੀਆਂ ਵਿੱਚ ਜੁਟੇ ਹੋਏ ਸਨ, ਉਹਦੇ ਮੱਥੇ ਦੇ ਉੱਤੇ ਫੌਲਾਦੀ ਤਵੇ ਬੰਨੇ, ਉਹਦੀ ਸੁਣ ਦੇ ਨਾਲ ਤਿੱਖੀਆਂ ਤਲਵਾਰਾਂ ਬੰਨੀਆਂ, ਉਹਨੂੰ ਨਸ਼ੇ ਦੇ ਨਾਲ ਐਨ ਰਜਾਇਆ ਗਿਆ, ਉਹਦੇ ਸਿਰ ਤੇ ਬਿਠਾਇਆ ਮਹਾਵਤ, ਜਿਹਨੂੰ ਬਹੁਤ ਸਾਰਾ ਲਾਲਚ ਦਿੱਤਾ ਗਿਆ ਤੇ ਨਸ਼ੇ ਦੇ ਨਾਲ ਰਜਾਇਆ ਗਿਆ। ਬਸ ਫਿਰ ਕੀ ਸੀ, ਕਿਲੇ ਵੱਲ ਨੂੰ ਕਰਕੇ ਇਸਦਾ ਮੂੰਹ ਤੇ ਇਸ ਨੂੰ ਤੋਰ ਲਿਆ ਅੱਗੇ ਅੱਗੇ। ਬੜਾ ਚਾਉ ਹੈ, ਬੜੀ ਖੁਸ਼ੀ ਹੈ, ਅੱਗੇ ਅਸੀਂ ਅੱਜ ਤੱਕ ਕਾਮਯਾਬ ਨਹੀਂ ਹੋ ਸਕੇ, ਪਰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜ ਕੇ ਅਸੀਂ ਬਾਦਸ਼ਾਹ ਦੀ ਖੁਸ਼ੀ ਲੈ ਸਕਾਂਗੇ। ਸਾਰੇ ਅਹਿਸਾਨ ਭੁੱਲ ਗਏ, ਜੇ ਕਲਗੀਆਂ ਵਾਲੇ ਦਾਤਾਰ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ

ਦੇ ਸਤਿਕਾਰਯੋਗ ਦਾਦਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਇਹਨਾਂ ਰਾਜਿਆਂ ਨੂੰ ਆਜ਼ਾਦ ਨਾ ਕਰਵਾਉਂਦੇ, ਉਹਨਾਂ ਦੀ ਜ਼ਿੰਦਗੀ ਉਸ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਸੀਮਤ ਰਹਿ ਕੇ ਮੁੱਕ ਜਾਂਦੀ। ਜੇ ਕਿਤੇ ਇਹਨਾਂ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਦੇ ਚਾਂਦਨੀ ਚੌਕ ਅੰਦਰ ਸ਼ਹਾਦਤ ਦਾ ਜਾਮ ਨਾ ਪੀਂਦੇ ਤੇ ਅੱਜ ਇਹਨਾਂ ਦਾ ਕੌਣ ਰਖਵਾਲਾ ਸੀ? ਅੱਜ ਸਾਰੇ ਅਹਿਸਾਨਾਂ ਨੂੰ ਭੁਲਾ ਕੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਵਿਰੋਧੀ ਹੋਏ, ਜੈ ਦੇਵਾਂ ਦੇ ਨਾਰੇ ਮਾਰਦੇ ਹਾਥੀ ਨੂੰ ਅੱਗੇ ਅੱਗੇ ਤੋਰਦੇ ਹੋਏ ਤੁਰੇ ਆਉਂਦੇ ਨੇ। ਇੱਧਰ ਗੁਰਦੇਵ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਸਰਦਾਰ ਯੋਧੇ ਜਰਨੈਲ ਬਹਾਦਰ ਸੂਰਮੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਮੁਤਾਬਕ ਆਪਣੇ ਹੱਥਾਂ ਦੇ ਸ਼ਸਤਰ ਸੰਭਾਲ ਕੇ ਸੱਜੇ ਤੇ ਖੱਬੇ ਐਨ ਬਣਾਈ ਹੋਈ ਵਿਉਂਤਬੰਦੀ ਦੇ ਅਨੁਸਾਰ ਕੁਝ ਅਗੇਰੇ ਵਧੇ, ਦੁਸ਼ਮਣ ਦਲ ਨੇੜੇ ਆਉਂਦਾ, ਐਸਾ ਵਿਉਂਤਬੰਦੀ ਅਨੁਸਾਰ ਪਿੱਛੇ ਨੂੰ ਤੁਰੇ ਆਉਂਦੇ ਨੇ ਤਾਂ ਕਿ ਜਿਹੜਾ ਦੁਸ਼ਮਣ ਦਲ ਆ ਰਿਹਾ ਬਿਲਕੁਲ ਐਨ ਇਕੱਠਾ ਹੋ ਕੇ ਜਦੋਂ ਸਾਹਮਣੇ ਆਏਗਾ ਫਿਰ ਉਸ ਵੇਲੇ ਸੂਰਮੇ ਵਾਰ ਕਰਨਗੇ। ਇੱਧਰ ਦੁਸ਼ਮਣ ਦਲ ਚੜਿਆ ਆਉਂਦਾ, ਹਾਥੀ ਨਸ਼ੇ ਨਾਲ ਰੱਜਿਆ ਤੇ ਚੀਕਾਂ ਮਾਰਦਾ ਤੁਰਿਆ ਆਉਂਦਾ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੋਸ਼ੇ ਖਾਨੇ ਵਿੱਚੋਂ ਮੰਗਵਾ ਕੇ ਨਾਗਰੀ ਵਰਛਾ ਭਾਈ ਬਚਿੱਤਰ ਸਿੰਘ ਦੇ ਹੱਥਾਂ ਤੇ ਰੱਖਿਆ। ਬਚਿੱਤਰ ਸਿੰਘ ਆਉਂਦੇ ਹਾਥੀ ਦੇ ਮੱਥੇ ਵਿੱਚ ਇਸ ਨਾਗਣੀ ਦਾ ਵਾਰ ਤੁਸਾਂ ਨੇ ਕਰਨੇ ਹੋਵੇਗਾ। ਮੇਰੇ ਸਤਿਗੁਰਾਂ ਦੇ ਪਾਵਨ ਕਰ ਕਮਲਾਂ ਤੋਂ ਲੈ ਕੇ ਨਾਗਣੀ ਵਰਛਾ ਸੂਰਮਾ ਹੋ ਗਿਆ ਤਿਆਰ, ਸਿੰਘ ਸ਼ਸਤਰ ਧਾਰੀ ਸੂਰਮੇ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ। ਇੱਧਰ ਦੁਸ਼ਮਣ ਦਲ ਨੇੜੇ ਆ ਗਿਆ, ਦਰਵਾਜ਼ਾ ਬੰਦ ਹੈ, ਗੁਰਦੇਵ ਸਤਿਗੁਰੂ ਦੇ ਹੁਕਮ ਦੀ ਉਡੀਕ ਹੋਣ ਲੱਗੀ ਹੈ। ਉਹ ਜਦ ਸਾਵੇਂ ਹਾਥੀ ਵੇਖਿਆ ਰੰਗ ਕਾਲਾ ਸੌੜਾ, ਉਹ ਆਉਂਦਾ ਚੀਕਾ ਮਾਰਦਾ ਹੋਪੀ ਹੋਇਆ ਬੌੜਾ। ਇੱਧਰ ਸਿੰਘ ਕਲਗੀ ਤਰ੍ਹਾਂ ਆਰਾਧਿਆ, ਇਹਦਾ ਫਰਕਿਆ ਦੌੜਾ ਇਹਨੂੰ ਆਪਣੇ ਅੰਦਰੋਂ ਪੈ ਗਿਆ, ਸ਼ੇਰਾਂ ਦਾ ਚੌੜਾ ਇਹਦੇ ਘੋੜੇ ਛਾਲਾਂ ਮਾਰੀਆਂ, ਨੱਚ ਉੱਠਿਆ ਰੌਲਾ ਇਹਨੇ ਪੈਰ ਰੱਖੇ ਤੋਂ ਸੁੰਡ ਤੇ ਅੱਜ ਰਾਖਾ ਮੌੜਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸੂਰਮਾ ਭਾਈ ਬਚਿੱਤਰ ਸਿੰਘ ਤਿਆਰ ਪਰ ਤਿਆਰ ਨੇੜੇ ਆਇਆ, ਦੁਸ਼ਮਣ ਮਾਰਦੇ ਥੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਇਸ਼ਾਰਾ, ਖੁੱਲਿਆ ਇਸ ਕਿਲ੍ਹੇ ਦਾ ਦਰਵਾਜ਼ਾ। ਸੂਰਮਾ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਚੁਕਾ ਕੇ ਸੀਸ ਆਪਣੇ ਹੱਥ ਵਿੱਚ ਦੌੜਾ ਕੇ ਆਏ ਇਸ ਪਹਾੜੀਆਂ ਦੇ ਹਾਥੀ ਦੇ ਮੱਥੇ ਵਿੱਚ ਨਾਗਣੀ ਦਾ ਵਾਰ ਹੈ।

0: ਬੰਦੇ ਸਹਿਜ ਮੇਂ ਜੇ ਕਾਲਾ ਜੱਜ ਬੋਲਦਾ ਖੁਸ਼ ਹੋ ਗਈ ਲੇਖ ਸੱਚੀ ਸਰਕਾਰ ਯਾਦ ਰਹਿੰਦੀਆਂ ਰਹਿੰਦੀਆਂ ਬਹਾਦਰਾ ਤੇਰੀਆਂ ਜੱਗ ਵਿੱਚ ਰਹਿੰਦੀਆਂ ਹੋ ਜਿੰਦ ਸਿਆ ਤੇਰੀਆਂ
1: ਸੂਰਮੇ ਨੇ ਸਤਿ ਸ੍ਰੀ ਅਕਾਲ ਦਾ ਛੱਡਿਆ ਜਕਾਰਾ ਇੰਨੀ ਫੁਰਤੀ ਦੇ ਨਾਲ ਅੱਗੇ ਵੱਧ ਕੇ ਆਉਂਦੇ ਹਾਥੀ ਦੇ ਮੱਥੇ ਵਿੱਚ ਨਾਗਣੀ ਦਾ ਕੀਤਾ ਵਾਰ 2 ਫੁੱਟ 9 ਇੰਚ ਫਲ ਇਸ ਨਾਗਣੀ ਦਾ ਹਾਥੀ ਦੇ ਮੱਥੇ ਵਿੱਚ ਤਵੀਆਂ ਨੂੰ ਚੀਰ ਕੇ ਧੱਸ ਗਿਆ। ਸੂਰਮੇ ਨੇ ਮਧਾਣੀ ਵਾਂਗ ਗੇੜਾ ਦੇ ਕੇ ਜਦੋਂ ਬਾਹਰ ਖਿੱਚਿਆ ਹਾਥੀ ਦੇ ਮੱਥੇ ਵਿੱਚ ਉਹ ਡੰਡੇ ਵਰਗੀ ਖੂਨ ਦੀ ਧਾਰ ਧਰਤੀ ਤੇ ਜਾ ਡਿੱਗੀ। ਦਰਦ ਦੇ ਨਾਲ ਬੇਬਲ ਹੋਇਆ ਹਾਥੀ ਜਿਹੜਾ ਅੱਗੇ ਨੂੰ ਵੱਧ ਰਿਹਾ ਸੀ ਇੱਕ ਦਮ ਘੁੰਮਿਆ ਪਿੱਛੇ ਨੂੰ ਆਪਣੀਆਂ ਫੌਜਾਂ ਨੂੰ ਲਤਾੜਦਾ ਤੇ ਸੁਣ ਦੇ ਨਾਲ ਵਧੀਆਂ ਹੋਈਆਂ ਤਲਵਾਰਾਂ ਨਾਲ ਕੱਢਦਾ ਹੋਇਆ ਚੀਕਾਂ ਮਾਰਦਾ ਦੌੜ ਪਿਆ। ਇੱਕਦਮ ਘੁੰਮਣ ਦੇ ਨਾਲ ਸਿਰ ਤੇ ਬੈਠਾ ਮਹਾਵਤ ਦੜ ਕਰਦਾ ਧਰਤੀ ਤੇ ਜਾ ਪਿਆ। ਗੁਰਸਿੱਖੋ ਜਿਹੜਾ ਇਹ ਹਾਥੀ ਅੱਜ ਇਸ ਲੋਹਗੜ ਦੇ ਕਿਲੇ ਨੂੰ ਟੱਕਰ ਮਾਰ ਕੇ ਦਰਵਾਜ਼ਾ ਤੋੜ ਕੇ ਇਹਨਾਂ ਪਹਾੜੀਆਂ ਦਾ ਸਾਥ ਦੇ ਕੇ ਅੱਗੇ ਵੱਧ ਰਿਹਾ ਸੀ ਉਹ ਆਪਣੀਆਂ ਫੌਜਾਂ ਨੂੰ ਲਤਾੜਦਾ ਹੋਇਆ ਵਾਪਸ ਮੁੜ ਗਿਆ। ਕੇਸਰੀ ਚੰਦ ਦਾ ਸਿਰ ਵੀ ਭਾਈ ਉਦੈ ਸਿੰਘ ਜੀ ਹੋਣਾ ਨੇ ਉਤਾਰ ਕੇ ਸਤਿਗੁਰਾਂ ਦੇ ਕਦਮਾਂ ਤੇ ਲਿਆ ਰੱਖਿਆ। ਜਿੱਤ ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਹੋਈ। ਸਿੰਘ ਸਰਦਾਰ ਭਾਈ ਬਚਿੱਤਰ ਸਿੰਘ ਜੀ ਜਿਹਨੇ ਸਤਿਗੁਰਾਂ ਦੇ ਹੁਕਮ ਅੱਗੇ ਸਿਰ ਨਵਾਇਆ ਔਰ ਗੁਰੂ ਦੀ ਰਹਿਮਤ ਦਾ ਸਦਕਾ ਰਹਿਮਤ ਪ੍ਰਾਪਤ ਕੀਤੀ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ। ਜਾਂ ਤੇਰਾ ਬੰਦਾ ਗੁਰੂ ਦੇ ਬਣ ਕੇ ਗੁਰੂ ਦੀ ਰਹਿਮਤ ਤੇ ਗੁਰੂ ਦੀ ਅਸੀਸ ਪ੍ਰਾਪਤ ਕਰੀਏ। ਗੁਰੂ ਹਮੇਸ਼ਾ ਅੰਗ ਸੰਗ ਹੈ, ਗੁਰ ਮੇਰੇ ਸੰਗ ਸਦਾ ਹੈ, ਨਾਲੇ ਇਹ ਵਡਿਆਈ ਹੈ ਗੁਰੂ ਦੀ। ਇਹਨਾਂ ਸ਼ਬਦਾਂ ਦੇ ਨਾਲ ਆਪ ਸੰਗਤ ਤੋਂ ਕਹਿਣਾ ਚਾਹੁੰਦੇ ਹਾਂ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਨੂੰ ਨਜ਼ਰ ਅੰਦਾਜ਼ ਕਰਨਾ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸਤਿਕਾਰਯੋਗ ਪ੍ਰਬੰਧਕ ਸਾਹਿਬਾਨ ਸਾਰਿਆਂ ਦਾ ਧੰਨ ਅਰਦਾਸ ਕਰਿਓ। ਜੋ ਸਟੇਜ ਤੋਂ ਕਹੀਏ ਖੁਦ ਸਾਰਨੀ ਰਹੀਏ, ਗੁਰੂ ਦੀ ਰਹਿਮਤ ਤੇ ਅਸੀਂ ਸਦਾ ਪ੍ਰਾਪਤ ਰਹੇ ਬਾਣੀ ਬਾਣੀ ਔਰ ਗੁਰੂ ਚਰਨਾਂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੋੜੀ ਰੱਖਣ। ਅਗਲਾ ਪ੍ਰੋਗਰਾਮ ਸਤਿਕਾਰਯੋਗ ਬਾਬਾ ਜੀ ਆਪ ਜੀ ਦੇ ਪਾਸੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਸੰਗ ਜੀ ਫਤਿਹ ਬੁਲਾਵੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ, ਜੋ ਢਾਡੀ ਜਥਾ ਭਾਈ ਸੁਖਵਿੰਦਰ ਸਿੰਘ ਅਨਮੋਲ, ਜਿਨ੍ਹਾਂ 'ਤੇ ਸਤਿਗੁਰਾਂ ਦੀ ਬੜੀ ਰਹਿਮਤ ਹੈ, ਕਿਉਂਕਿ ਕਮਾਈ ਜੀਵਨ ਬਾਣੀ 'ਤੇ ਬਾਣੇ ਦੀ ਗੱਲ ਹੈ। ਜਦੋਂ ਇਹ ਗੱਲ ਹੋਵੇ ਕਿ ਸਤਿਗੁਰੂ ਦੀ ਵੈਸੇ ਰਹਿਮਤ ਹੁੰਦੀ ਹੈ, ਸੋ ਭਾਈ ਸੁਖਵਿੰਦਰ ਸਿੰਘ ਇਹਨਾਂ ਸਾਰੇ ਜੱਥੇ 'ਤੇ ਮਹਾਰਾਸ਼ਟਰ ਦੀ ਬੜੀ ਕਿਰਪਾ ਹੈ। ਉਹਨਾਂ ਦੇ ਪਾਸੋਂ ਆਪ ਕਲੀਆਂ ਵਾਲੇ ਪਿਤਾ ਦਾ ਇਤਿਹਾਸ ਸਰਵਣ ਕਰ ਰਹੇ ਸੀ। ਬੇਨਤੀ ਹੈ, ਕਿਉਂਕਿ ਭਾਈ ਸੁਖਵਿੰਦਰ ਸਿੰਘ ਅਨਮੋਲ, ਕਿਉਂਕਿ ਇਹਨਾਂ ਨੇ ਤਕਰੀਬਨ 4.5 ਮਹੀਨੇ ਇੱਥੇ ਆਪਦੇ ਨਾਲ ਇਤਿਹਾਸ ਦੁਆਰਾ ਸਾਂਝ ਪਾਇਆ ਕਰਨੀ ਹੈ, ਹਾਜ਼ਰੀ ਭਰਿਆ ਕਰਨੀ ਹੈ। ਸੰਗਤਾਂ ਨੂੰ ਬੇਨਤੀ ਵੱਧ ਤੋਂ ਵੱਧ ਇਕੱਤਰ ਹੋ ਕਰਕੇ ਲਾਹੇ ਪ੍ਰਾਪਤ ਕਰਨੇ ਸਮੇਂ ਦੇ ਅਨੁਸਾਰ ਆਓ। ਸੋ ਬੇਨਤੀ ਹੈ, ਹੁਣ ਅਨੰਦ ਸਾਹਿਬ ਬਾਣੀ ਦਾ ਪਾਠ ਹੋਵੇਗਾ, ਉਪਰੰਤ ਅਰਦਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
2: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭੁੱਲੇ ਭਟਕੇ ਹੋਏ ਲੋਕਾਂ ਨੂੰ ਸੱਚ ਦੇ ਮਾਰਗ ਤੇ ਚੱਲਣ ਦੀ ਯੋਗਤ 10 ਜਾਮੇ ਧਾਰਨ ਕਰਕੇ ਦੱਸੀ। ਗੁਰੂ ਸਾਹਿਬਾਨਾਂ ਦੇ ਸਰੂਪ 10 ਹੋਏ ਨੇ ਪਰ ਜੋਤ ਤੇ ਜੁਗਤ ਇੱਕੋ ਹੀ ਰਹੀ ਹੈ। ਗੁਰਬਾਣੀ ਦਾ ਫਰਮਾਨ ਹੈ, ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 10 ਗੁਰੂਆਂ ਦੀ ਜੋਤ ਨੇ। ਇੱਕ ਪੰਜਾਬੀ ਦੇ ਸ਼ਾਇਰ ਨੇ ਠੀਕ ਲਿਖਿਆ ਕਿ ਤੁਰਕੀ ਬਾਣੀ ਦੇ ਗੁਰੂ ਗ੍ਰੰਥ ਅੰਦਰ 10 ਗੁਰੂਆਂ ਦੀ ਬੋਲਦੀ ਆਤਮਾ ਏ। ਜੇਕਰ ਅੰਦਰਲੀ ਅੱਖ ਦੇ ਨਾਲ ਤੱਕੀਏ ਦਿਸਦਾ ਇਸ ਦੇ ਵਿੱਚੋਂ ਪਰਮਾਤਮਾ ਏ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬ ਦੇ ਪਿੰਡਾਂ ਚ ਸਿੱਖ ਲੱਭੋਗੇ ਤੇ ਸ਼ਾਇਦ ਇੱਕ ਵੀ ਨਾ ਲੱਭੇ, ਸੰਤ ਲਵੜੇ ਹੁੰਦੇ 10-10 ਮਿਲ ਜਾਣੇ। ਮੈਂ ਫਿਰ ਅਰਜ਼ ਕਰਾਂ 10,000 ਦੇ ਕਰੀਬ ਮਨੁੱਖ ਬੈਠੇ ਹੋਣ ਮੰਦਿਰ ਮਸਜਿਦ ਗੁਰਦੁਆਰੇ ਇੱਕ ਜਗ੍ਹਾ ਅਸਤੂ ਹੁੰਦਾ, ਬਾਕੀ ਨਹੀਂ, ਕਦੇ ਨਹੀਂ। ਬਾਲਵਨ ਮੈਨੂੰ 48 ਸਾਲ ਕਥਾ ਕਰਦੇ ਹੋ ਗਏ ਨੇ, ਕਿਤੇ ਇਹਨੂੰ ਕਠੋਰ ਬਚਨ ਨਾ ਸਮਝ ਲੈਣਾ। ਮੈਂ ਆਪਣੇ ਅਨੁਭਵ ਦੇ ਆਧਾਰ ਤੇ ਕਹਿ ਰਿਹਾ, ਹੋ ਸਕਦਾ ਮੇਰਾ ਅਨੁਭਵ ਗਲਤ ਹੋਵੇ, ਇਸ ਸਮੇਂ ਦਾ ਦਾਅਵਾ ਵੀ ਨਹੀਂ ਕਿ ਮੇਰਾ ਅਨੁਭਵ ਠੀਕ ਹੋਵੇ, ਪਰ ਜੋ ਮੈਂ ਆਂਕੜੇ ਪੇਸ਼ ਕਰ ਰਿਹਾ ਆਮ ਗਹਿਰ ਗਮੀਰ ਲੋਕਾਂ ਦੇ ਇਹੀ ਆਂਕੜੇ। 10,000 ਦੇ ਕਰੀਬ ਮਨੁੱਖ ਮੰਦਿਰ ਮਸਜਿਦ ਗੁਰਦੁਆਰੇ ਚਰਚ ਬੈਠੇ ਹਨ, ਇੱਕ ਜਗ੍ਹਾ ਸੋ ਹੁੰਦਾ ਜਿਹਨੂੰ ਸਮਝ ਆ ਗਈ, ਜੋ ਚੱਲ ਪਏ ਪਰਮਾਤਮਾ ਦੇ ਪ੍ਰਤੀ, ਧਰਮ ਦੇ ਪ੍ਰਤੀ ਜਾਗ ਗਏ। ਪਸ਼ੂ ਪਰਿਵਾਰ ਦੇ ਪ੍ਰਤੀ ਵੀ ਨਹੀਂ ਜਾਗੇ, ਉਹਨੂੰ ਪਰਿਵਾਰ ਦਾ ਵੀ ਨਹੀਂ ਪਤਾ। ਮਨੁੱਖ ਜ਼ਿਆਦਾ ਜਾਗੇ ਤੇ ਇਹਨੂੰ ਪਰਿਵਾਰ ਦਾ ਪਤਾ ਚੱਲਦਾ, ਧੀ ਭੈਣ ਦਾ ਪਤਾ ਚੱਲਦੇ, ਮਾਮੇ ਮਾਸੀਆਂ ਦਾ ਪਤਾ ਚੱਲ ਗਿਆ, ਦਾਦੀ ਨਾਨੀ ਦਾ ਪਤਾ ਚੱਲ ਗਿਆ, ਸੱਸ ਸਹੁਰੇ ਦਾ ਪਤਾ ਚੱਲ ਗਿਆ, ਪਸ਼ੂ ਨੂੰ ਇਹ ਵੀ ਨਹੀਂ ਪਤਾ। ਜ਼ਿਆਦਾ ਜਾਗ ਗਿਆ, ਪਰ ਮੈਂ ਅਰਜ਼ ਕਰਾਂ 10,000 ਦੇ ਕਰੀਬ ਕਿਤੇ ਲੋਕੀ ਬੈਠੇ ਹਨ, ਇੱਕ ਨੂੰ ਪਰਮਾਤਮਾ ਦਾ ਵੀ ਬੋਧ ਹੈ, ਮੇਰਾ ਪਰਿਵਾਰ ਦਾ ਨਹੀਂ ਪਰਮਾਤਮਾ ਦਾ ਵੀ ਪਤਾ ਚੱਲ, ਮੇਰੇ ਸੋਨੇ ਚਾਂਦੀ ਦਾ ਨਹੀਂ ਪ੍ਰਭੂ ਦਾ ਵੀ ਪਤਾ ਚੱਲ, ਮੇਰਾ ਧਨ ਦਾ ਨਹੀਂ ਧਰਮ ਦਾ ਵੀ ਗਿਆਨ ਹੋ ਗਿਆ, ਜਾਗਦੇ ਸੁਚੇਤ ਹੋ ਗਏ, ਸਮਝ ਆ ਗਈ। ਧਿਆਨ ਨਾਲ ਸੁਣਨਾ, 10,000 ਜਗਿਆਸੂ ਬੈਠੇ ਹਨ, ਉਹਨਾਂ 'ਚ ਇੱਕ ਸਾਧੂ ਹੁੰਦਾ ਜਿਹਦੀ ਤੁਰਤ ਚੱਲ ਪਈ ਹੈ। ਜਾਗੇ ਤੇ ਕਈ ਮਿਲਦੇ ਨੇ ਪਰ ਚੰਗੇ ਨਹੀਂ ਮਿਲਦੇ, ਸਮਝ ਤੇ ਆ ਗਈ, ਸਮਝ ਤੇ ਆ ਗਈ। ਇੱਕ ਸਾਧੂ ਹੁੰਦਾ ਜੋ ਚੱਲ ਪਿਆ, ਉਹਦੀ ਸੁਰਤ ਚੱਲ ਪਈ ਹੈ, ਉਹਦਾ ਧਿਆਨ ਚੱਲ ਪਿਆ, ਔਰ ਇਹ ਜ਼ਮੀਨੀ ਰਸਤਾ ਨਹੀਂ ਪਹਾੜੀ ਰਸਤਾ। ਇੱਕ ਔਗਟ ਘਾਟੀ ਰਾਮ ਕੀ ਪੈਂਚੜ ਰਿਹਾ ਕਦੇ ਮੁਕਤਸਰ ਮੈਂ ਰਸਤਾ। 10,000 ਦੇ ਕਰੀਬ ਕਿਧਰੇ ਸਾਧੂ ਬੈਠੇ ਹਨ, ਇੱਕ ਖਾਲਸਾ ਆਉਂਦਾ, ਇੱਕ ਸੰਤ ਆਉਂਦਾ, ਇੱਕ ਬ੍ਰਹਮ ਗਿਆਨੀ ਆਉਂਦਾ, ਬਾਕੀ ਨਹੀਂ। ਇਸ ਹਿਸਾਬ ਨੇ ਨਾਲ ਕੋਈ ਕਰੋੜਾਂ ਵਿੱਚ ਇੱਕ ਅਰਥ ਸੰਤ, ਕੋਈ ਕਰੋੜਾਂ ਇੱਕ ਅਰਥ ਖਾਲਸਾ। ਕੋਠਨ ਵੇ ਨਾਨਕ ਕਹੋ ਨਾਰਾਇਣ ਜੈਸੀ, ਜਣਾ ਖਣਾ ਖਾਲਸਾ ਨਹੀਂ। ਪਤਾ ਨਹੀਂ ਸ਼ਬਦ ਬਰਦਾਸ਼ਤ ਕਰੋਗੇ ਕਿ ਨਹੀਂ, ਜਣਾ ਖਣਾ ਸੰਤ ਨਹੀਂ। ਕੋਠਨ ਵੇ ਨਾਨਕ ਕਹੋ ਜਨ ਨਾਨਕ ਕੋ ਟਨਵੇ ਕਿਨੋ, ਗੁਰਮੁਖ ਹੋਏ ਪਛਾਣਾ। ਜਿਉਂ ਜਿਉਂ ਅੱਗੇ ਜਾਈਏ ਯਾਤਰਾ ਕਠਨਾਂ ਦੀ ਜਾਰੀਏ, ਚੜਾਈਏ ਚੜਾਈਏ ਲਿਖਣੀ ਚੜਾਈ, ਇਸ ਚੜਾਈ ਨੂੰ ਕਿਵੇਂ ਅਬੂਰ ਕਰੀਏ ਔਰ ਕਿਵੇਂ ਖਾਲਸਾ ਬਣੀ ਹੈ, ਇਹ ਯੁਕਤੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਦੱਸਦੇ ਨੇ। ਜਾਗਤ ਜੋਤ ਜਪੈ ਨਿਤ ਬਾਸਰ ਏਕ ਬਿਨਾ ਮਨ ਨੈਕ ਨਾਨੇ, ਸਭ ਦੀਆਂ ਪੀਲੀਆਂ ਪੰਕਤੀਆਂ ਨੇ। ਪੂਰਨ ਜੋਤ ਜਗੇ ਘਟਵੇ ਤਬ ਖਾਲਿਸ ਤਾਹਿਨ ਖਾਲਿਸ ਗਾਣੇ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਕੋਲ ਖੁਲਾਸਾ ਕਰਾਉਣਗੇ, ਬਾਕੀ ਵੀ ਵਿਚਾਰਾਂ ਦਾਸ ਕੱਲ੍ਹ ਸ਼ਾਮ ਨੂੰ ਆਪ ਜੀ ਦੇ ਸਾਹਮਣੇ ਰੱਖੇਗਾ। ਕਿਤਨਾ ਆਪਣਾ ਮਨ ਬਣਾ ਕੇ ਰੱਖਣਾ ਕਿ ਵਿਚਾਰ ਹੈ, ਸਭ ਕੁਝ ਚੱਲ ਰਿਹਾ ਯਾਤਰਾ, ਦਿਲ ਰਵ ਚੱਲੇ ਨਿਤ ਸਤਿਗੜੇ ਤਾਰਕਾ ਲਖ ਪਲੋਏ ਇਹ ਸੂਰਜ ਚੰਦ ਤਾਰੇ ਪਹਾੜ ਪ੍ਰਿਥਵੀ ਬਨਸਪਤੀ ਪਸ਼ੂ ਪਕਸ਼ੀ ਸਭ ਚੱਲ ਰਹੇ ਨੇ ਕਿੱਥੇ ਪਹੁੰਚਣਾ ਹੈ ਸਭ ਨੇ ਸੰਤ ਹੋਣਾ ਸਭ ਨੇ ਖਾਲਸਾ ਹੋਣਾ ਸਭ ਨੇ ਪਰਮਾਤਮਾ ਹੋਣਾ ਸਭ ਨੇ ਈਸ਼ਵਰ ਹੋਣਾ ਉਹ ਈਸ਼ਵਰ ਜੋ ਨੈਚਲ ਹੈ ਔਰ ਇਹ ਸਾਰੇ ਚੰਚਲ ਨੇ ਚੱਲ ਰਹੇ ਨੇ ਚੱਲ ਰਹੇ ਨੇ ਚੱਲ ਰਹੇ ਨੇ ਜੋ ਚੱਲ ਰਹੇ ਹੈ ਚੰਚਲ ਜੋ ਟਿਕਿਆ ਹੋਇਆ ਨੈਚਲ ਚੰਚਲ ਦੀ ਯਾਤਰਾ ਨੈਚਲ ਦੀ ਤਰਫ ਕਿਸੇ ਜਨਮ ਦੇ ਸੰਪੂਰਨ ਹੋਵੇ ਕਿਉਂਕਿ ਮਨੁੱਖਾ ਜਨਮ ਮਿਲਿਆ ਹੀ ਹੈ ਨੈਚਲ ਦੇ ਚਲੀਨ ਹੋਣ ਔਰ ਇਹ ਯਾਤਰਾ ਕਿਵੇਂ ਸੰਪੂਰਨ ਹੋਵੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਨੂੰ ਸਮਰਥਾ ਦੇਣ ਆਪ ਸਤੀਕ ਬਖਸ਼ੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਰਥਾ ਦੇਣ ਇਸ ਪ੍ਰਕਰਨ ਨੂੰ ਮੈਂ ਉਹਨਾਂ ਦੇ ਅਨੁਭਵ ਦੇ ਮੁਤਾਬਕ ਗੁਰਮਤ ਆਸ਼ੇ ਦੇ ਮੁਤਾਬਕ ਤੁਹਾਡੇ ਸਾਹਮਣੇ ਲੜੀਵਾਰ ਖੋਲ ਸਕਾਂ ਬਾਕੀ ਵਿਚਾਰਾਂ ਕੱਲ੍ਹ ਸ਼ਾਮ ਨੂੰ ਦਿਨ ਦੇ ਸਮੇਂ ਲਈ ਪ੍ਰੋਗਰਾਮ ਰੱਖਿਆ ਗਿਆ 10 ਤੋਂ 11 ਉਹ ਜਿਵੇਂ ਸਤਿਗੁਰ ਨੇ ਕੋਈ ਰੁਚੀ ਬਣਾਈ ਤਾਂ ਕੋਈ ਹੋਰ ਪ੍ਰਕਰਮ ਸਵੇਰੇ ਤੁਹਾਡੇ ਸਾਹਮਣੇ ਧਰਮ ਕਰਾਂਗੇ ਉਹਨੇ ਫਿਰ ਸਮਾਪਤੀ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਥੱਕਿਆ ਹੋਇਆ ਮੈਂ ਬਹੁਤ ਸੀ ਕਈ ਰਾਤਾਂ ਦਾ ਨਿੰਦਰਾ ਸੀ ਸੋਚਦਾ ਕਿ ਮੈਂ ਹਾਜ਼ਰੀ ਭਰ ਸਕਾਂਗਾ ਕਿ ਨਹੀਂ ਪਰ ਤੁਹਾਡੀ ਅਸੀਸ ਨੇ ਤੁਹਾਡੀ ਇਕਾਗਰਤਾ ਨੇ ਮੇਰਾ ਮਨ ਬਣਾਇਆ ਕਿਤਨੀ ਸੇਵਾ ਪ੍ਰਵਾਨ ਕਰਨੇ ਨਹੀਂ ਕਬੂਲ ਕਰਨੇ ਨਹੀਂ ਭੁੱਲ ਚੁੱਕ ਦੀ ਸੇਵਾ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ
3: ਚਾਰ ਨਾਲ ਸੁਣਨਾ ਦੇਖੋ ਲੋਕਾਂ

வந்து கிருபானுகான் ஜகத்குரு சாரண கருணான சபு துக்க ஹரோ சரண

0: ప్రతి ప్రాంతం జన్ దివానంద సుదాస్ ధన్ గురు నానక్ దేవ్ జీ మహారాజ్ గోడా ఆధార బాకే విచార కరణ గావే కో జాపే జిఖే రూ గావే కో లేఖే ఆతనా ధన్ గురు గోవింద్ సింగ్ జీ మహారాజ్ ఇస్తున్నారనే సత్తే రూ సబంతే నేర చౌకే సత్తే రూ ਸਬੰਧੇ ਨੇੜਾ ਹੈਰਾਨਗੀ ਦੀ ਗੱਲ ਸਾਰਿਆਂ ਤੋਂ ਦੂਰ ਹੈ ਸਾਰਿਆਂ ਦੇ ਨੇ ਸੰਤੇ ਰੋ ਸਬੰਧੇ ਨੇੜਾ ਜਲ ਥਲ ਮੈਰ ਜਾਣੇ ਬਸੇਰਾ ਸਾਰਿਆਂ ਤੋਂ ਦੂਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਿਆਂ ਦੇ ਨੇੜੇ ਮਹਾਂਪੁਰਸ਼ਾਂ ਦੇ ਬਹੁਤ ਸਾਰੇ ਬਚਨ ਰਹਿਸਮਈ ਹੁੰਦੇ ਨੇ ਜਿਵੇਂ ਕੁਦਰਤ ਕੁਝ ਬੜੇ ਸਵਾਦੀ ਸੁੰਦਰ ਫਲ ਸਾਨੂੰ ਛਿਲਕਿਆਂ 'ਚ ਲਪੇਟ ਕੇ ਦੇ ਸੰਤਰਾ ਅਖਰੋਟ ਨੇ ਬਦਾਮ ਨੇ ਕੇਲਾ ਹੈ ਸਾਨੂੰ ਛਿਲਕਿਆਂ ਦੇ ਸਵਾਦੀ ਫਲ ਪ੍ਰਕਿਰਤੀ ਲਪੇਟ ਕੇ ਦੇ ਜੇ ਖਾਣਾ ਹੋਵੇ ਤਾਂ ਛਿੜਕੇ ਅਲੱਗ ਕਰਕੇ ਮਹਾਂਪੁਰਸ਼ਾਂ ਦੇ ਬਹੁਤ ਸਾਰੇ ਬਹੁਤ ਰਮਸ ਦੇ ਚਾਹੁੰਦੇ ਰਹਿਸ ਦੇ ਚਾਹੁੰਦੇ ਅਤੇ ਰਹਿਸ ਨੂੰ ਖੋਲਣ ਦੀ ਜਾਂਚ ਨਾ ਆਵੇ ਤਾਂ ਮੈਂ ਸਾਰੇ ਅਰਥਾਂ ਦਾ ਫਿਰ ਅਨਰਥ ਸਭ ਤੇ ਲੋਕ ਸਬੰਧੇ ਗਾਵੇ ਕੋ ਜਾਪੇ ਜਿਸੇ ਲੋ ਗਾਵੇ ਕੋ ਵੇਖੇ ਆਦਣਾ ਰੂ ਕਵੀ ਕਹਿੰਦੇ ਨੇ ਕੋਈ ਬੋਲੇ ਨਿਰਵਾ ਕੋਈ ਬੋਲੇ ਲੋ ਜਲ ਕੀ ਮਾਸੇ ਚਰੇ ਖੜੇ ਬਹੁਤੀ ਦੁਨੀਆ ਖਹਿ ਰਹੀ ਹੈ ਮੇਰੇ ਮੇਰੇ ਕਬੀਰ ਕਹਿਣ ਕੋਈ ਐਸਾ ਵੀ ਕਹਿ ਰਿਹਾ ਦੁੱਖ ਦੁੱਖ ਇਸ ਦੋਵੇਂ ਸੱਚਾਈਆਂ ਪ੍ਰਭੂ ਤੇ ਲਾਗੂ ਹਨ ਰਾਤ ਦੀ ਕਥਾ ਵਿੱਚ ਦਾਸ ਜੋ ਵਿਚਾਰ ਆਪੀ ਦੇ ਸਾਹਮਣੇ ਰੱਖ ਰਿਹਾ ਸੀ ਠੀਕ ਹੈ ਮੈਨੂੰ ਅਫਸੋਸ ਮੈਂ ਪਾਇਆ ਤੱਕ ਮੇਰੇ ਤੱਕ ਨਹੀਂ ਲੈ ਰਿਹਾ ਦਿਨ ਰਬ ਚਲੇ ਨਿਤ ਸਤ ਚਲੇ ਤਾਰ ਕਾ ਲੱਖ ਬਲ ਸਾਰਾ ਬ੍ਰਹਿਮੰਡ ਚੱਲ ਰਿਹਾ ਚੰਚਲ ਕਿਧਰ ਚੱਲ ਰਿਹਾ ਨਹਿਚਲ ਦੀ ਤਰਫ ਚੱਲ ਰਿਹਾ ਜੋ ਨਹੀਂ ਚੱਲ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਦੋ ਸਾਰਾ ਚੰਚਲ ਨਹਿਚਲ ਦੀ ਤਰਫ ਇਹਨਾਂ ਦੋ ਵਿਚਾਰਾਂ ਦਾ ਕੁਛ ਸਿਧਾਂਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨਗੇ ਮੈਂ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਨ ਕੋਸ਼ਿਸ਼ ਕਰ ਦੋ ਦੂਰੀਆਂ ਪ੍ਰਭੂ ਤੇ ਲਾਗੂ ਨਹੀਂ ਹੁੰਦੀਆਂ ਅਸਥਾਨਕ ਤੇ ਸਮੇਂ ਦੀ ਦੋ ਦੂਰੀਆਂ ਲਾਗੂ ਹੁੰਦੀਆਂ ਨੇ ਸਮਝ ਕੇ ਚੇਤੇ ਤੋਂ ਪਏ ਤੂੰ ਮੇਰੀ ਯਾਦਾਂ ਤੋਂ ਦੂਰ ਹੈ ਤੂੰ ਮੇਰੀ ਸਮਝ ਤੋਂ ਦੂਰ ਪੱਥਰ ਸਮਾਜ ਤੋਂ ਦੂਰ ਹੈ ਪੱਥਰ ਪਦਾਰਥ ਤੋਂ ਦੂਰ ਹੈ ਪੱਥਰ ਪਰਮਾਤਮਾ ਤੋਂ ਦੂਰ ਹੈ ਹੁਣ ਪਰਮਾਤਮਾ ਵੀ ਪੱਥਰ ਵਿੱਚ ਹੈ ਪਸ਼ੂ ਵੀ ਪੱਥਰ ਵਿੱਚ ਨੇ ਮਨੁੱਖ ਵੀ ਪੱਥਰ ਵਿੱਚ ਹੈ ਸਭ ਕੁਛ ਪਰਮਾਤਮਾ ਦੇ ਵਿੱਚ ਹੈ ਪੱਥਰ ਬਹੁਤ ਦੂਰੀ ਹੈ ਸਮਝ ਦੀ ਦੂਰੀ ਯਾਦਾਂ ਦੀ ਦੂਰੀ ਹੈ ਜੇ ਉਹਦੇ ਕੋਲ ਗਿਆਨ ਇੰਦਰੀ ਵੀ ਹੋਏ ਉਹਦੇ ਕੋਲ ਕਰਮ ਇੰਦਰੇ ਵੀ ਨਹੀਂ। ਪੱਥਰ ਚੱਲ ਨਹੀਂ ਸਕਦਾ, ਪੱਥਰ ਕੁਛ ਕਰ ਨਹੀਂ ਸਕਦਾ, ਪੱਥਰ ਬੋਲ ਨਹੀਂ ਸਕਦਾ, ਪੱਥਰ ਵੇਖ ਨਹੀਂ ਸਕਦਾ, ਪੱਥਰ ਸੁਣ ਨਹੀਂ ਸਕਦਾ, ਪੱਥਰ ਸਮਝ ਨਹੀਂ ਸਕਦਾ, ਪੱਥਰ ਚੇਤੇ ਨਹੀਂ ਕਰ ਪੱਥਰ ਪੱਥਰ ਥੋੜ੍ਹਾ ਜਿਹਾ ਕੋਮਲ ਤੇ ਹੋਇਆ ਬਨਸਪਤੀ ਦੇ ਰੂਪ ਵਿੱਚ, ਪਰ ਗਿਆਨ ਇੰਦਰੇ ਕੋਲ ਕਰਮ ਇੰਦਰੇ ਕੋਲ। ਬਨਸਪਤੀ ਦੀ ਕੋਈ ਸਮਾਜਿਕ ਦੁਨੀਆ ਨਹੀਂ, ਬਨਸਪਤੀ ਦੀ ਕੋਈ ਧਾਰਮਿਕ ਦੁਨੀਆ ਨਹੀਂ। ਪੱਥਰ ਫਿਰ ਪਸ਼ੂ ਪਕਸ਼ੀਆਂ ਦੇ ਰੂਪ ਵਿੱਚ ਪ੍ਰਗਟ ਹੋਇਆ, ਗਿਆਨ ਇੰਦਰੇ ਤੇ ਆ ਗਏ, ਕਰਮ ਇੰਦਰੇ ਵੀ ਆ ਗਏ, ਪੈਰ ਚੱਲਣ ਲੱਗ ਪਏ, ਅੱਖਾਂ ਵੇਖਣ ਲੱਗ ਪਈਆਂ, ਆਵਾਜ਼ ਵੀ ਆ ਗਈ, ਅਲਫਾਜ਼ ਕੋਈ ਨਹੀਂ, ਸਰੋਤ ਵੀ ਆ ਗਈ, ਕੰਨ ਵੀ ਹੈ, ਪਰ ਇਤਨੀ ਸਮਝ ਨਹੀਂ ਹੈ ਕਿ ਅੱਖਾਂ ਨਾਲ ਸੱਚ ਵੇਖਿਆ ਜਾ ਸਕੇ, ਕੰਨਾਂ ਨਾਲ ਸੱਚ ਸੁਣਿਆ ਜਾ ਸਕੇ, ਲੱਤਣਾ ਨਾਲ ਸੱਚ ਬੋਲਿਆ ਜਾ ਸਕੇ, ਹਿਰਦੇ ਨਾਲ ਸੱਚ ਨੂੰ ਯਾਦ ਕੀਤਾ ਜਾ ਸਕੇ, ਦਿਮਾਗ ਨਾਲ ਸੱਚ ਨੂੰ ਸਮਝਿਆ ਜਾ ਸਕੇ, ਇਹ ਨਹੀਂ ਹੈ। ਮਨੁੱਖ ਕੋਲ ਕਰਨ ਵਿੱਚ ਇੰਦਰੇ ਵੀ ਆਏ, ਗਿਆਨ ਇੰਦਰੇ ਵੀ ਆਏ, ਸਮਝ ਵੀ ਆਏ, ਇਹਦੀ ਸਮਝ ਚੱਲ ਪਈ, ਇਹਦੀ ਸਮਝ ਸੰਸਾਰ ਤੱਕ ਪਹੁੰਚ ਗਈ, ਪਰਿਵਾਰ ਤੱਕ ਪਹੁੰਚ ਗਈ, ਸਮਝ ਆ ਗਈ ਇਹ ਭੈਣ ਹੈ, ਇਹ ਮਾਂ ਹੈ, ਇਹ ਪਤਨੀ ਹੈ, ਇਹ ਚਾਚਾ ਹੈ, ਇਹ ਤਾਇਆ ਹੈ, ਪਰਿਵਾਰ ਦੀ ਸਮਝ ਆ ਗਈ। ਸਮਝ ਪਦਾਰਥਾਂ ਤੱਕ ਵੀ ਪਹੁੰਚ ਗਈ, ਇਹ ਸੋਨਾ ਹੈ, ਇਹ ਚਾਂਦੀ, ਇਹ ਲੋਹਾ, ਇਹ ਧਨ ਪਦਾਰਥ, ਸਮਝ ਕਾਰੋਬਾਰ ਤੱਕ ਵੀ ਪਹੁੰਚ ਗਈ, ਧਨ ਕਿਵੇਂ ਕਰੋ, ਸਮਝ ਰਾਜਨੀਤੀ ਤੱਕ ਵੀ ਪਹੁੰਚ ਗਈ, ਔਰ ਹਰ ਰਾਜਨੀਤੀ ਛਲ ਕਪਟ ਤੇ ਖੜੀ ਜਾਂਦੀ ਹੈ, ਕੋਈ ਵੀ ਰਾਜਨੀਤੀ ਕੰਮ ਦਨ ਸ਼ਾਮ ਦਾਮ ਦੰਡ ਭੇਜ ਕੇ ਕੜੀ ਰਾਜਨੀਤੀ, ਸਮਝ ਰਾਜਨੀਤੀ ਤੱਕ ਵੀ ਪਹੁੰਚ ਗਈ, ਸਮਝ ਪ੍ਰਭੂ ਤੱਕ ਨਹੀਂ ਪਹੁੰਚੀ, ਯਾਦ ਪਰਮਾਤਮਾ ਤੱਕ ਨਹੀਂ ਪਹੁੰਚੀ, ਦ੍ਰਿਸ਼ ਪਰਮਾਤਮਾ ਤੱਕ ਨਹੀਂ ਪਹੁੰਚੀ, ਸਰੋਤ ਪਰਮਾਤਮਾ ਤੱਕ ਨਹੀਂ ਪਹੁੰਚੀ, ਬੋਲ ਪਰਮਾਤਮਾ ਤੱਕ ਨਹੀਂ ਪਹੁੰਚੀ, ਦਾਮਨ ਹੱਥਾਂ ਦੇ ਪ੍ਰਭੂ ਦਾ ਦਾਮਨ ਕੋਈ ਨਹੀਂ। ਧਾਰਮਿਕ ਤੌਰ ਤੇ ਗੁਸਤਾਖੀ ਨਾਪ ਮਨੁੱਖ ਪੱਥਰ, ਪੱਥਰ ਚੱਲ ਨਹੀਂ ਸਕਦਾ ਜਿਹਦੀ ਸੁਰਤ ਨਹੀਂ ਚੱਲੀ, ਪੱਥਰ ਵੇਖ ਨਹੀਂ ਸਕਦਾ ਜਿਹਨੂੰ ਪਰਮਾਤਮਾ ਨੇ ਦਿਖਾਈ ਦੇਣਾ, ਪੱਥਰ ਸੁਣ ਨਹੀਂ ਸਕਦਾ ਜਿਹਨੂੰ ਅਨਾਹਦ ਨਾਲ ਜੋ ਬ੍ਰਹਿਮੰਡ ਵਿੱਚ ਵਿਆਪਕ ਹੈ, ਠਾਕਰ ਹਮਰਾ ਸਦਭੋ ਰੰਦਾ ਨਹੀਂ ਸੁਣਾਈ ਦੇਣਾ, ਪੱਥਰ ਬੋਲ ਨਹੀਂ ਸਕਦਾ, ਬੋਲ ਕੇ ਸੰਬੰਧ ਜੋ ਹੈ, ਮੋਹ ਕੇ ਬੋਲਣ ਬੋਲੀਏ ਜਿਸ ਤੋਂ ਡਰੇ ਪਿਆ, ਇਸ ਤਰ੍ਹਾਂ ਦੇ ਬੋਲ ਵੀ ਅਗਰ ਬੋਲਣੇ ਮਨੁੱਖ ਨੂੰ ਨਹੀਂ ਆਏ ਜੋ ਦਰਗਾਹ ਤੱਕ ਬੋਲ ਪਹੁੰਚਦੇ ਨੇ, ਕੁਛ ਮਨੁੱਖਾਂ ਦੇ ਬੋਲ ਐਸੇ ਨੇ ਪਰਿਵਾਰ ਤੱਕ ਵੀ ਨਹੀਂ ਪਹੁੰਚਦੇ, ਪੁੱਤਰ ਨਹੀਂ ਮੰਨਦਾ ਉਸ ਬੋਲ ਨੂੰ, ਪਿਤਾ ਵੀ ਨਹੀਂ ਮੰਨਦਾ, ਭਰਾ ਵੀ ਨਹੀਂ ਮੰਨਦਾ, ਪਤਨੀ ਵੀ ਨਹੀਂ ਮੰਨਦਾ, ਬੋਲ ਪਰਿਵਾਰ ਤੱਕ ਵੀ ਨਹੀਂ ਪਹੁੰਚਦੇ, ਕਿਸੇ ਕਿਸੇ ਦੇ ਬੋਲ ਸਿਰਫ ਪਰਿਵਾਰ ਤੱਕ ਪਹੁੰਚ ਲੈਂਦੇ, ਪਤਨੀ ਮੰਨ ਲੈਂਦੀ ਜੋ ਪਤਨੀ ਦਾ ਕਿਹਾ, ਪਤੀ ਮੰਨ ਲੈਂਦਾ, ਬੋਲਿਆ ਮੰਨ ਲੈਂਦਾ, ਮਾਂ ਬਾਪ ਮੰਨ ਲੈਂਦਾ, ਬੋਲ ਪਰਿਵਾਰ ਤੱਕ ਪਹੁੰਚ ਰਹੇ, ਕਿਸੇ ਦੇ ਬੋਲ ਰਾਜ ਦਰਬਾਰ ਤੱਕ ਵੀ ਪਹੁੰਚ ਲੈਂਦੇ, ਜੋ ਬੋਲਿਆ ਗਿਆ ਰਾਜ ਦਰਬਾਰ ਵੀ ਮੰਨਦਾ, ਹਕੂਮਤ ਵੀ ਮੰਨਦਾ, ਪਰ ਕਿਸੇ ਕਿਸੇ ਦੇ ਬੋਲ ਪਰਮਾਤਮਾ ਤੱਕ ਵੀ ਪਹੁੰਚਦੇ ਨੇ, ਜਾਂ ਘਰ ਕਿਹਾ ਦਰਗੇ ਚਲੇ, ਉਹਦੇ ਬੋਲ ਦਰਗਾਹ ਦੇ ਵੀ ਚੱਲਦੇ, ਪਰਮਾਤਮਾ ਦੀ ਦੁਨੀਆ ਵੀ ਚੱਲਦੀ, ਉਹ ਬੋਲ ਪਰਮਾਤਮਾ ਵੀ ਬਣਦਾ, پتھر بول نہیں سکتا, پتھر ویکھ نہیں سکتا, پتھر سن نہیں سکتا, پتھر چل نہیں سکتا, پتھر سوچ نہیں سکتا, پتھر یاد نہیں کر سکتا. اگر منک کی یاد دیکھ پرماتما نے, سمجھ دیکھ پرماتما نے, اندرش دیکھ پرماتما نے, سروت دیکھ پرماتما نے, تو منک نو دھارمک طور پہ پتھر کہہ دئیے کوئی حرج نہیں. پتھر کیوں نہ پرماتما دکھائی دے, پتھر دیکھ نہیں سکتا, منک دیکھ کے سکتا ہے پرماتما نہیں دکھائی دینا, پتھر سن نہیں سکتا منک سن پہ سکتا ہے پر پربھو دے بول نہیں سکتا. ہر جس سونے نہ ہر گن گا رہے بات نہیں یا سمان دے, پتھر بول نہیں سکتا منک بول دے سکتا ہے پر ایسے بول نہیں بول سکتا جو پربھو کا. پتھر سوچ نہیں سکتا منک سوچ پہ سکتا ہے اور پرماتما نہیں سوچ سکتا. پتھر سمجھ نہیں سکتا منک کچھ سمجھ پہ سکتا ہے پر نرنکار نو نہیں سمجھ سکتا. پتھر کو ہردا نہیں یاد نہیں کر سکتا منک یاد پہ کر سکتا ہے سمرن پہ کر سکتا ہے پر پرماتما کا سمرن نہیں کر سکتا انہوں یاد نہیں کر. تو پروار کے تل پہ منک منک ہوئے گا, کاروبار کے تل پہ منک منک ہوئے گا, راجنیتی کے تل پہ منک منک ہوئے گا, دھرم کے تل پہ پتھر پتھر کا پتھر. مسجد مندر گرودوارے دو شبد برداشت کرو تو معاف کر دینا, بہتے پتھر ہی بیٹھے ہوں منک نہیں ہوتے. اگر کوئی منک بیٹھا ہوئے گا سماج سماج دیکھ بیٹھا ہوئے گا, کیونکہ سماج تک پوری سمجھ پہنچتی ہے. گرودوارے بیٹھا بھی پروار تک بیٹھا ہوئے گا کیونکہ پروار تک پوری سمجھ پہنچتی ہے. گرودوارے میں بیٹھا ہوا بھی وہ کاروبار تک پہنچے گا کیونکہ کاروبار تک ہوتی سمجھ پہنچتی. گرودوارے بیٹھا ہوا بھی وہ راجنیتی تک پہنچے گا, کسی راجنیتک اکھاڑے بیٹھا ہوئے گا کیونکہ اتنے تک وہ سمجھ پہنچتی ہے یاد پہنچتی. گرودوارے بیٹھا ہوا بھی وہ منک دھارمک نہیں ہے جی سمجھ پرماتما تک نہیں جی یاداں بھی پرماتما ہے. بلکہ دنیا تو دھارمک دکھائی دیں گی گستاخی آپ نہیں ہے, بس میرے ان بولوں میں لوگ ارتھان کے الگ کر رہے ہیں دھارمک نہیں ہے. پروار میں کوئی منک بیٹھا ہوئے گا مندر مسجد گرودوارے کے بہتے پتھر ہی بیٹھے, راجنیتک منڈل میں کوئی منک بیٹھا ہوئے گا مندر مسجد گرودوارے کے بہتے پتھر ہی بیٹھے. کوئی ایک منک ہوئے گا جنہوں پورن پورت پہنے رہے ویکھن گا پرماتما جو بھی سی تو تیرا روپ ہوں پربھو جو کچھ بھی دکھائی دیں گے تو جو بولت ہے میرے مین پکھیرو سو بن ہر جاپت ہے نہیں اور ہوں جو کچھ بھی سنائی دینا ہے اے پربھو تیری آواز تیری آواز. کسی ایک کر دی سمجھ کسی ایک کر دا چیتا کسی ایک کر دی درشت کسی ایک کر دی سرو کسی ایک کر دے بول پرماتما تک پہنچتے ہیں کنج کہہ لو کوئی کروڑا چ ایک. باقی منک ہون گے سماج دے بیٹھے ہیں گرو کو نہیں بیٹھے. ساری پر چلتے نا سنگت اکی لیس میں ہوں پہلے بھی میں تھوڑے سامنے ارتھ کر لگا ضرور ہے میں کیونکہ یہ شہر بڑا نرالا شہر ہے اس دے بھی ارتھ کر گرو بیس وسرے ہے گرو جڑ جائے تو سنگت ایک ہی وسرے ہے ورنہ سنگت ایک وسوا بھی نہیں. ستگر بنا سنگت نہ ہو یہ گرو نہیں ہے تو سنگت سنگت کہڑی ہوگی. گرو دے جڑن نہ گرو بیس وسر ہے پھر سنگت ایک ہی وسرے ہو جائے گرو کرتے ਗੁਰੂ ਦੇ ਜੁੜਨ ਦਾ। ਗੁਰੂ ਇੱਕ ਪਾਸੇ ਹੋ ਜਾਏ ਔਰ ਬਹੁਤਾ ਇਕੱਠੇ ਗੁਰੂ ਨਾਲ ਕੋਈ ਜੁੜਿਆ ਹੋਇਆ ਨਹੀਂ, ਨਾ ਸਮਝ ਪਹੁੰਚਦੀ ਹੈ, ਨਾ ਦ੍ਰਿਸ਼ ਪਹੁੰਚਦੀ ਹੈ, ਨਾ ਸਰੋਤ ਪਹੁੰਚਦੀ ਹੈ। ਅਗਰ ਗੁਰੂ ਨਹੀਂ ਹੈ ਤਾਂ ਇੱਕੀ ਜਿਸਵੇ ਦੀ ਗੱਲ ਛੱਡੋ, ਇੱਕ ਵਿਸਵਾਸ ਵੀ ਨਹੀਂ। ਸਤਿਗੁਰੂ ਬਾਜੋਂ ਸੰਗਤ ਨਾ ਹੋਵੇ, ਸੰਗਤ ਕਿਸ ਨੂੰ ਕਹੋਗੇ ਜੋ ਗੁਰੂ ਨਾਲ ਜੁੜੀ ਹੋਈ, ਜਿਸ ਵਿੱਚ ਗੁਰੂ ਬੈਠਾ। ਹੋਰ ਕਿਸ ਨੂੰ ਸੰਗਤ ਆਖੋਗੇ? ਗੁਰ ਸੰਗਤ ਕਿਸ ਨੂੰ ਆਖੋਗੇ ਜਿੱਥੇ ਗੁਰੂ ਹੈ? ਬੋਲਣ 'ਚ ਗੁਰੂ ਹੈ, ਸਰੋਤ ਦੇ 'ਚ ਗੁਰੂ ਹੈ, ਸਮਝਦੇ 'ਚ ਗੁਰੂ ਹੈ, ਛੇਕ 'ਚ ਗੁਰੂ ਹੈ। ਗੁਰਸੰਗਤ ਐਸੇ ਜਿੱਥੇ ਬੈਠੇ ਹੋਣਗੇ, ਗੁਰਸੰਗਤ ਹੈ ਇੱਕੀ ਵਿੱਚ। ਸਮਝਦੇ 'ਚ ਗੁਰੂ ਨਹੀਂ, ਛੇਕੇ 'ਚ ਗੁਰੂ ਨਹੀਂ, ਦ੍ਰਿਸ਼ਟੀ 'ਚ ਗੁਰੂ ਨਹੀਂ, ਸਰੋਤ 'ਚ ਗੁਰੂ ਨਹੀਂ, ਬੋਲਣ 'ਚ ਗੁਰੂ ਨਹੀਂ, ਗੁਰੂ 'ਚ ਕੋਈ ਸ਼ਰਧਾ ਨਹੀਂ, ਗੁਰੂ 'ਚ ਕੋਈ ਮਨੋਤ ਨਹੀਂ, ਗੁਰੂ ਹੈ ਨਹੀਂ। ਭਾਵੇਂ 10 ਲੱਖ ਦਾ ਵੀ ਇਕੱਠ ਹੋਵੇ, ਇੱਕ ਵਿਸਵਾ ਵੀ ਨਹੀਂ। ਚਲ ਜਿਨ੍ਹਾਂ ਨੇ ਅਰਥ ਕਰਦੇ ਨੇ ਕਿਸੇ ਵੀ ਕਰ ਲੈਣਾ ਅਰਥ, ਗੁਰੂ ਕਰਕੇ ਸੰਗਤ ਇੱਕੀ ਵਿਸਵੇ। ਅਗਰ ਗੁਰੂ ਨਹੀਂ ਹੈ, ਸੋਨੇ ਦੀ ਬਣੀ ਹੋਈ ਬਿਲਡਿੰਗ ਹੋਵੇ, ਲੱਖ ਮਨੁੱਖਾਂ ਦਾ ਇਕੱਠ ਹੋਵੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਤੇ ਬੈਠਣ ਵਾਲਿਆਂ ਸ਼ਬਦ ਦੀ ਸ਼ਰਧਾ ਨਹੀਂ, ਸੁਣਨਾ ਵੀ ਨਹੀਂ ਚਾਹੁੰਦੇ, ਗੁਰੂ ਦੇ ਬੋਲ ਬੋਲਣਾ ਵੀ ਨਹੀਂ ਚਾਹੁੰਦੇ, ਸੰਗਤ ਕਹਿੰਦੀ ਕੀ ਲੋੜ? ਇੱਕ ਵਿਸਵਾ ਵੀ ਨਹੀਂ, ਇੱਕ ਵਿਸਵਾ ਵੀ ਨਹੀਂ। ਇਸ ਸੰਬੰਧ ਵਿੱਚ ਬੜੇ ਬੜੇ ਵਿਦਵਾਨਾਂ ਦੇ ਸਾਹਮਣੇ ਮੈਂ ਵਿਚਾਰ ਰੱਖੇ ਨੇ, ਜਾਂ ਤਾਂ ਮੈਂ ਸਪਸ਼ਟ ਕਰੋ ਗੁਰੂ ਨਹੀਂ ਹੈ ਤੇ ਕੀ ਵਿਸਵੇ। ਗੁਰੂ ਕਰਕੇ ਸੰਗਤ ਇੱਕੀ ਵਿਸਵੇ, ਗੁਰੂ ਬੀਸ ਵਿਸਵੇ ਤੇ ਗੁਰੂ ਜਦ ਸੰਗਤ ਨਾਲ ਜੁੜਦਾ ਉਹ ਇੱਕੀ ਵਿਸਵੇ ਹੋਇਆ, ਤੇ ਗੁਰੂ ਟੁੱਟ ਜਾਏ ਇੱਕੀ ਵਿਸਵੇ ਤੇ ਗੱਲ ਛੱਡੋ, ਇੱਕ ਵਿਸਵਾ ਵੀ ਨਹੀਂ, ਕੁਛ ਵੀ ਨਹੀਂ। ਸਤਿਗੁਰ ਬਾਜੋ ਸੰਗਤ ਲਓ, ਗੁਰੂ ਤੋਂ ਬਿਨਾਂ ਕਦੀ ਸੰਗਤ। ਸਚਾਈ ਬੋਲ ਪਰਿਵਾਰ ਤੱਕ ਪਹੁੰਚ ਗਏ ਨੇ, ਸਮਝ ਪਰਿਵਾਰ ਤੱਕ ਪਹੁੰਚ ਗਈ ਹੈ, ਤਾਂ ਭਾਵੇਂ ਮੈਂ ਜਿੱਥੇ ਬੈਠਾ ਪਰਿਵਾਰ ਵਿੱਚ ਬੈਠਾ। ਸਮਝ ਕਾਰੋਬਾਰ ਤੱਕ ਪਹੁੰਚ ਗਈ ਹੈ, ਯਾਦਾਂ ਵੀ ਕਾਰੋਬਾਰ ਤੱਕ ਪਹੁੰਚੀਆਂ, ਭਾਵੇਂ ਮੈਂ ਜਿੱਥੇ ਬੈਠਾ ਕਾਰੋਬਾਰ ਵਿੱਚ ਬੈਠਾ। ਸਮਝ ਰਾਜਨੀਤੀ ਤੱਕ ਪਹੁੰਚ ਗਈ ਹੈ, ਛਲ ਕਪਟ ਤੱਕ ਪਹੁੰਚ ਗਈ ਹੈ, ਚੇਤਾ ਵੀ ਰਾਜਨੀਤੀ ਤੱਕ ਵਹਿ ਪਹੁੰਚ ਗਿਆ। ਹੁਣ ਮੈਂ ਜਿੱਥੇ ਵੀ ਬੈਠਾ, ਕਿਧਰੇ ਵੀ ਬੈਠਾ, ਬਾਜ਼ਾਰ ਵਿੱਚ ਬੈਠਾ, ਕਾਰੋਬਾਰ ਵਿੱਚ ਬੈਠਾ ਜਾਂ ਗੁਰਦੁਆਰੇ 'ਚ ਬੈਠਾ, ਕਿਸੇ ਰਾਜਨੀਤਿਕ ਅਖਾੜੇ 'ਚ ਬੈਠਾ, ਤਾਂ ਮੇਰੀ ਸਮਝ ਅਤੇ ਯਾਦ ਰਾਜਨੀਤੀ ਤੱਕ ਪਹੁੰਚੀ। ਪਰ ਮੈਂ ਬਾਜ਼ਾਰ ਵਿੱਚ ਬੈਠਾ, ਮੇਰੀ ਸਮਝ ਗੁਰੂ ਤੱਕ ਪਹੁੰਚੀ, ਮੇਰੇ ਚੇਤੇ 'ਚ ਪ੍ਰਭੂ ਹੈ, ਮੇਰੀ ਦ੍ਰਿਸ਼ਟੀ 'ਚ ਪ੍ਰਭੂ ਹੈ, ਮੇਰੇ ਕੰਨਾਂ 'ਚ ਪ੍ਰਭੂ ਹੈ। ਐਸਾ ਮਨੁੱਖ ਕਿਧਰੇ ਵੀ ਬੈਠਾ ਹੈ ਪਰਮਾਤਮਾ ਵਿੱਚ ਬੈਠਾ, ਕਿਧਰੇ ਵੀ ਬੈਠਾ। ਐਸਾ ਵੀ ਹੁੰਦਾ ਕੋਈ ਉਜਾੜ ਵਿੱਚ ਬੈਠਾ, ਦਰਬਾਰ ਵਿੱਚ ਬੈਠਾ ਵੀ ਪ੍ਰਭੂ ਨਾਲ ਜੁੜਿਆ। ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ, ਇੰਨਾ ਕੁਛ ਹੁੰਦਿਆਂ ਵੀ ਪਰਮਾਤਮਾ ਨਾਲ ਜੁੜਿਆ, ਉਹ ਪਰਮਾਤਮਾ 'ਚ ਬੈਠਾ। ਭਾਵੇਂ ਸਿੰਘਾਸਣ 'ਤੇ ਬੈਠਾ ਤੋ ਰਾਮ ਦੇ ਸਿੰਘਾਸਣ 'ਤੇ ਬੈਠਾ, ਭਾਵੇਂ ਪਰਿਵਾਰ ਵਿੱਚ ਬੈਠਾ ਤੋ ਨਿਰੰਕਾਰ ਵਿੱਚ ਬੈਠਾ, ਸਾਰਾ ਪਰਿਵਾਰ ਵੀ ਉਸਨੂੰ ਨਿਰੰਕਾਰ ਦਾ ਰੂਪ ਦਿਖਾਈ ਦਿੰਦਾ। ਮਾਤ ਪਿਤਾ ਸੁਧ ਬੰਦ ਪਾਰੀ, ਨਾਨਕ ਹੋਆ ਪਾਰ ਬ੍ਰਹਮ ਸਾਰੀ। ਸਮਝ ਪਰਿਵਾਰ ਤੱਕ ਪਹੁੰਚ ਗਈ ਹੈ, ਅੱਗੇ ਨਹੀਂ ਤੋ ਮੈਂ ਜਿੱਥੇ ਵੀ ਬੈਠਾ ਪਰਿਵਾਰ ਵਿੱਚ ਬੈਠਾ। ਸਮਝ ਤੇ ਯਾਦਾਂ ਕਾਰੋਬਾਰ ਤੱਕ ਪਹੁੰਚ ਗਈਆਂ ਨੇ, ਤਾਂ ਮੈਂ ਜਿੱਥੇ ਵੀ ਬੈਠਾ ਕਾਰੋਬਾਰ ਵਿੱਚ ਬੈਠਾ, ਇਸਦਾ ਕਿਤਾਬ ਕਰਦਾ ਹੀ ਆ। ਸਮਝ ਰਾਜਨੀਤੀ ਤੱਕ ਪਹੁੰਚ ਗਈ ਹੈ, ਯਾਦਾਂ ਵਿੱਚ ਵੀ ਰਾਜਨੀਤੀ ਚੱਲ ਰਹੀ ਹੈ। ਮੈਂ ਜਿੱਥੇ ਵੀ ਬੈਠਾ ਰਾਜਨੀਤਿਕ ਅਖਾੜੇ 'ਚ ਬੈਠਾ, ਸਮਝ ਪ੍ਰਭੂ ਤੱਕ ਪਹੁੰਚੀ ਹੋਈ ਹੈ, ਯਾਦਾਂ ਵੀ ਪ੍ਰਭੂ ਤੱਕ ਪਹੁੰਚੀਆਂ ਨੇ। ਹੁਣ ਮੈਂ ਜਿੱਥੇ ਵੀ ਬੈਠਾ ਯਕੀਨ ਜਾਣੋ ਸਤਸੰਗ ਦੇ ਵਿੱਚ ਬੈਠਾ, ਪਰਮਾਤਮਾ ਦੇ ਬੈਠਾ। ਕਰੋੜਾਂ 'ਚ ਕੋਈ ਇਸ ਤਰ੍ਹਾਂ ਦਾ ਮਨੁੱਖ ਹੁੰਦਾ? ਕਰੋੜਾਂ 'ਚ गुरु जुड़ गए संगत के लिए हो जाए, संगत गुरु न टूट जाए तो विश्वा भी नहीं है, कुछ भी नहीं, कुछ भी मनुखा की कट में संगत नहीं कह रहे, गुरु न जुड़ेगा ना गुरु संगत कहते, पता नहीं इसको भी पकड़ोगे कि नहीं, क्योंकि सारी दुनिया मनुखा का दिमाग जरा विशेष है। गुरु है कि सत्संग है, पहले इतने गुरुद्वारे पहने करदे पीर बाबे दियां गल्लां ने, सरदा उत्थे होणा दुख उह दूर करेगा, पंडित महाराज करेगा, अजमेरी बाबा करेगा, यकीन जाने सत्संग विच आया ही नहीं, पीर बाबे तक पहुंचे गुरु तक नहीं पहुंचे, पंडित महाराज तक इसी समय से सरदा पहुंची है गुरु तक नहीं पहुंचे, इतने बैठा भी पीर बाबे को बैठा है, गुरु नानक को नहीं बैठा, इतने बैठे आया भी पंडित महाराज को बैठा है, अजमेरी बाबे को बैठा है, सर्व समर्थ धन गुरु नानक देव जी महाराज कलगी दर पातशाह ये नहीं बैठा हो, इन्हू संगत कह दी की लोग, पीर बाबे की संगत है, पंडितों की संगत, अजमेरी बाबे की संगत, पंजाबी के सारे पेपर इसे भरे पे, गुरमत जी के बाल की खल कटे, पर सारे रेलवे स्टेशन भी अगे अजमेरी बाबे का ही प्रचार कर रहे, पंडित महाराज का प्रचार कर रहे, और सिख भरम बोले कैसे है, सिख भरम बोले कैसे है, ठीक है, ये गल ये विचार हिरदा ना कबूल करे, बस मैं अफसोस जरूर होगा, मेरी मेहनत सफल नहीं
1: होगी,
0: इन्ना अफसोस जरूर, गुरु है कि सत्संग सत्संग है, गुरु नहीं है कि सत्संग सत्संग नहीं है, गुरु बीस विश्व है, जब कोई गुरु नाल जुड़ जाता है संगत इक्की विश्व हो जाती है, ऐसा नहीं करना, जैसे कुछ श्लोक होने हैं उसकी पहली पंक्ति नहीं लेनी होगी दूसरी, धर्म बिना सब दले मिले, अगर धर्म नहीं तो राजनीति दल के रख देगी मजलूमा, राजनीति दल के रख देगी इंसाफ न, राजनीति दल के रख देगी सच्चाई, राजनीति लिताड़ दे देगी गरीब, धर्म बिना सब दले मिले हैं, इस वास्ते राज बिना ने धर्म चले हैं, बिना धर्म तो राजनीति चलती नहीं, अगर चलती है तो उस जालमा डकैता भी जो है क्रिया चलती है, राजनीति नहीं होती, राजनीति के धर्म ना बनती, वरना कहती राजनीति, दूसरी पंक्ति तो अर्थ शुरू करने पहले, धर्म बिना सब दले में, धर्म तो बिना राज सच्चाई को दल के रख देगा, धर्म तो बिना राज मजलूमा को दल के रख देगा, धर्म तो बिना राज कमजोरा को दल के रख देगा, धर्म तो बिना राजनैतिक देश को लुट खा लेगा, लुटेरा हो जाएगा, धर्म बिना सब दले मिले, इस वास्ते राज बिना न धर्म चले, बिना धर्म तो राज नहीं चलता, धर्म तो बिना चलाया जा रहा है, लुटेरे राज पै कर दें, डाकू राज पै कर दें, बदमाश राज पै कर, जालिम राज पै कर, चंगेज खान भी के राज करता सी, हिटलर भी के राज करता सी, 4000 बंदियां दिया लाशां दिल्ली देख रही वो भी राज करते, धर्म बिना सब दले मले हैं, धर्म तो बिना राजनीति दल पे रख देगी मल पे रख देगी, खैर मेरे कामना क्योंकि करीब मैं बार बार संकेत कर रही, समझ तो दूर है चेते तो दूर है, यात्रा पत्थरों तो आरंभ हुई, मैं दूजा भी जोड़ जोड़ गया, पत्थर परिवार के चलते से मनुख बन गया, कारोबार के चलते भी मनुख बन गया, पदार्थों के चलते भी मनुख बन गया, ਪਰ ਪਰਮਾਤਮਾ ਦੇ ਕਰਕੇ ਕਿ ਪੱਥਰ ਪੱਥਰ ਹੀ, ਨਾ ਪਰਮਾਤਮਾ ਦਿਖਾਈ ਦਿੰਦਾ, ਨਾ ਸੁਣਾਈ ਦਿੰਦਾ, ਨਾ ਸਮਝ ਵਿੱਚ ਹੈ, ਨਾ ਚੇਤੇ ਵਿੱਚ ਹੈ, ਨਾ ਬੋਲ ਪੱਥਰ। ਇੱਥੇ ਹੀ ਪੱਥਰ ਨੂੰ ਸ਼ਬਦ ਦੇ ਔਜ਼ਾਰ ਨਾਲ ਘੜਨਾ ਔਰ ਮੂਰਤੀ ਮਾਨ ਕਰਨਾ, ਇਹਨੂੰ ਈਸ਼ਵਰ ਦਾ ਰੂਪ ਦੇਣਾ। ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਜਿੱਥੇ ਘੜੀਏ ਸੁਰਾਂ ਸੁਰਾਂ ਕੇ ਸੁਰ, ਘੜਨਾ ਹੈ ਆਪਣੀ ਸਮਝ, ਘੜਨਾ ਹੈ ਆਪਣੀ ਸੋਚਣੀ, ਘੜਨਾ ਹੈ ਆਪਣੇ ਵਿਚਾਰਾਂ। ਜਦ ਵਿਚਾਰਾਂ ਚ ਪਰਮਾਤਮਾ ਆ ਗਿਆ, ਸੋਚਣੀ ਚ ਪਰਮਾਤਮਾ ਆ ਗਿਆ, ਚੇਤੇ ਚ ਪਰਮਾਤਮਾ ਆ ਗਿਆ, ਮਨ ਘੜਿਆ ਗਿਆ, ਮਨ ਹੀ ਪਰਮਾਤਮਾ ਹੋ ਗਿਆ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਹੈ, ਜਪ ਨਾਲ ਇਸ ਨੂੰ ਘੜਨਾ। ਇਸ ਘੜਨ ਦੀ ਅਵਸਥਾ ਬਸ ਮੈਂ 15-20 ਮਿੰਟ ਵਿੱਚ ਤੁਹਾਡੇ ਸਾਹਮਣੇ ਬਿਆਨ ਕਰਨ ਦੀ ਕੋਸ਼ਿਸ਼ ਕਰਦਾ। ਜਦ ਅਸੀਂ ਵਾਹਿਗੁਰੂ ਸ਼ਬਦ ਬੋਲਦੇ ਹਾਂ, ਬੋਲਣ ਤੋਂ ਪਹਿਲੇ ਇਹ ਮਨ ਦੇ ਫੁਰਨੇ ਚਾਹੁੰਦਾ ਹੈ। ਇਹ ਫੁਰਨਾ ਨਾਭੀ ਨਾਲ ਟਕਰਾਉਂਦਾ ਹੈ। ਨਾਭੀ ਇੱਕ ਐਸੇ ਸਾਜ ਦੀ ਤਰ੍ਹਾਂ ਹੈ ਜੋ ਕੋਕਣ ਨਾਲ ਵੱਜਦੇ ਹਨ, ਜਿਵੇਂ ਸ਼ਹਿਨਾਈ, ਸੰਖ, ਮੁਰਲੀ, ਨਰਸਿੰਘਾ ਇਤਿਹਾਸ। ਨਾਭ ਇਸ ਤਰ੍ਹਾਂ ਨਾਭੀ ਨੂੰ ਸਾਰੇ ਭਾਰਤ ਵਿੱਚ ਧੁਨੀ ਕਹਿੰਦੇ। ਇੱਥੋਂ ਧੁਨ ਉੱਠਦੀ ਹੈ, ਆਵਾਜ਼ ਉੱਠਦੀ ਹੈ। ਨਾਭ ਪਰਸ਼ੀਅਨ ਵਿੱਚ ਕਹਿੰਦੇ, ਨਾਭੀ ਭਾਰਤੀਆਂ ਭਾਸ਼ਾਵਾਂ 'ਚ ਕਹਿੰਦੇ ਨੇ, ਪਰ ਰਿਸ਼ੀ ਮੁਨੀ ਧਾਰਮਿਕ ਭਾਸ਼ਾ 'ਚ ਇਸ ਨੂੰ ਧੁਨੀ ਕਹਿੰਦੇ। ਇਹ ਧੁਨੀ ਹੈ ਕਿਉਂ? ਧੁਨ ਦੇ ਪਹੁੰਚ। ਜਦ ਬੋਲਣ ਦਾ ਅੰਦਰ ਖਿਆਲ ਆਉਂਦਾ, ਕੁਛ ਵੀ ਬੋਲਦਾ ਹੈ, ਪਵਨ ਫੁਰਨੇ ਕਰਕੇ ਪਵਨ ਨਾਭੀ ਨਾਲ ਟਕਰਾਉਂਦੀ ਹੈ, ਹਵਾ ਟਕਰਾਉਂਦੀ ਹੈ, ਨਾਭੀ ਖੁੱਲਦੀ ਹੈ, ਆਵਾਜ਼ ਨਿਕਲਦੀ ਹੈ। ਉਹਨੂੰ ਕਹਿੰਦੇ ਨੇ ਪਰਾਵਾਣੀ। ਉਹ ਆਵਾਜ਼ ਉੱਪਰ ਉੱਠਦੀ ਹੈ, ਹਿਰਦੇ ਤੱਕ ਪਹੁੰਚਦੀ ਹੈ। ਇੱਥੇ ਇਸ ਨੂੰ ਅੱਖਰ ਮਿਲਦੇ। ਇਹ ਕੰਮ ਬੜਾ ਜਲਦੀ ਨਾਲ ਆਉਂਦਾ, ਪ੍ਰਕਿਰਤੀ ਨੇ ਇਸਦਾ ਨਿਯਮ ਬਣਾ ਲਿਆ। ਹਿਰਦੇ ਤੱਕ ਜਦ ਉਹ ਆਵਾਜ਼ ਪਹੁੰਚਦੀ, ਇਹਨੂੰ ਅੱਖਰ ਮਿਲਦੇ ਹਨ, ਇਹਨੂੰ ਪਸੰਦੀ ਕਹਿੰਦੇ। ਫਿਰ ਇਹ ਉੱਠ ਕੇ ਕੰਠ ਤੱਕ ਪਹੁੰਚਦੀ ਹੈ, ਇਹਨੂੰ ਮਦਮਾ ਕਹਿੰਦੇ ਨੇ। ਪੂਰਾ ਵਾਕ ਬਣ ਜਾਂਦਾ ਜਿਹੜਾ ਕਹਿੰਦਾ, ਸਭ ਕੰਮ ਜਲਦੀ ਨਾਲ ਆਉਂਦਾ। ਜ਼ਬਾਨ ਬਿਆਨ ਕਰ ਦਿੰਦੀ, ਇਹਨੂੰ ਬੈਖਰੀ ਕਹਿੰਦੇ। ਪਰਾ ਪਸੰਦ ਮਧਮਾ ਬੈਖਰੀ, ਜੋ ਮੇਰੀ ਜ਼ਬਾਨ ਬੋਲ ਰਹੀ ਹੈ, ਇਸ ਤੋਂ ਪਹਿਲੇ ਕੰਠ, ਇਸ ਤੋਂ ਪਹਿਲੇ ਹਿਰਦੇ, ਇਸ ਤੋਂ ਪਹਿਲੇ ਨਾਭੀ, ਕੋਈ ਵੀ ਬੋਲ ਨਾਭੀ ਧੁਨੀ ਹੈ। ਹਰ ਤਰ੍ਹਾਂ ਦੀ ਧੁਨ ਉੱਥੋਂ ਉੱਠਦੀ, ਧੁਨ ਨੂੰ ਅੱਖਰ ਮਿਲ ਕੇ ਆਕਾਰ ਬਣਦਾ ਹੈ। ਹਿਰਦੇ ਚ ਪਸੰਦੀ, ਪੂਰਾ ਵਾਕ ਬਣਦਾ ਹੈ ਮਧਮਾ ਕੰਠ ਤੱਕ, ਰਸਨਾ ਬਿਆਨ ਕਰ ਦਿੰਦੀ, ਵਾਕ ਸੁੱਟ ਦਿੰਦੀ ਹੈ, ਇਹਨੂੰ ਬੈਖਰੀ ਕਹਿੰਦੇ। ਕਿਆ ਜਪ ਇਹੀ ਹੈ ਬੈਖਰੀ ਬਾਣੀ ਵਾਹਿਗੁਰੂ ਵਾਹਿਗੁਰੂ? ਨਹੀਂ, ਜੋ ਜ਼ਬਾਨ ਉਚਾਰਨ ਕਰ ਰਹੀ ਹੈ ਵਾਹਿਗੁਰੂ ਵਾਹਿਗੁਰੂ, ਹੁਣ ਇਹਨੂੰ ਇੱਥੇ ਹੀ ਬੈਖਰੀ ਬਾਣੀ ਨੂੰ ਇੱਥੇ ਧੁਨ ਨੂੰ ਵਾਪਸ ਧੋਣੇ ਤੱਕ ਲੈਣਾ, ਵਾਪਸ ਲੈਣਾ। ਜਿਸ ਦੁਆਰੇ ਉਭਰੇ ਕਿੱਥੇ ਲਿਆ ਉਭਾਰ, ਜਿਸ ਸ਼ਬਦ ਦੇ ਦਰਵਾਜ਼ੇ ਤੋਂ ਸਾਡਾ ਆਉਣਾ ਹੋਇਆ, ਹੇ ਪ੍ਰਭੂ ਵਾਪਸ ਕਰ ਸਕਦਾ। ਉਤਪਤ ਬਰਲੇ ਸ਼ਬਦ ਆਉਣਾ ਜਾਣਾ ਕਰੋ। ਧੁਨ ਰਾਹੀਂ ਧਿਆਨ ਬਾਹਰ ਗਿਆ, ਬਾਹਰ ਕਿਸੇ ਨਾਲ ਬੋਲਿਆ, ਬਾਹਰ ਕਿਸੇ ਨਾਲ ਮਨੁੱਖ ਬੋਲੇਗਾ, ਕਿਸੇ ਨੂੰ ਦੇਖ ਕੇ ਬੋਲੇਗਾ। اور جڑا جپ ہے کسی نو دیکھ کے بولنا ہے, کسی تصویر کسی آکار نو اگر دیکھ کے بولنا ہے جپ جاتی نہیں. میں اپنے انوبھو کے آدھار سے کہہ رہا ہوں, 8 گھنٹے بانی دا پاٹھ کرنے والا مینو امید نہیں 4 منٹ جپ کر سکتا. ساری ساری رات رہن سوائی کیرتن کرنے والا مینو امید نہیں 1 منٹ جپ کر سکتا. اور میرے بولنے کا انرتھ نہ کرنا, 4 گھنٹے کتھا کرنے والا مینو امید نہیں 4 منٹ جپ کر سکتا. جب تب تو اسے نو کہ آخن اوکھا سچا نام مہاراج کی اوکھا ہے. واحگرو واحگرو واحگرو کہہ دیتا کی اوکھا ہے, کیوں کہہ دیتا کی اوکھا ہے, کیوں نراش کر دیتا کہڑا اوکھا ہے. میں گھنٹہ کر لوں گا, 10 گھنٹہ کر لوں گا, 2 گھنٹہ کر لوں گا, واحگرو واحگرو واحگرو واحگرو کی اوکھا ہے. آپ ایسا کیوں کہہ رہے ہو, آخن اوکھا سچا نام. جب بیٹھری باڑی نبی تو اٹھی ہوئی دھنی تو اٹھی ہوئی دھن رتنا نال جب بار پرگٹ ہوئے کسی دھن نو واپس لے جانا ہے تو نہیں, بس یہی کٹن ہے کیویں لے جائیے ہوں اس تم اس نسم. جس سپیڈ نال بڑا بیٹری بنتی ہے اتنی سپیڈ کے نام سن کے سوالی نہیں بنے, واپس جان کی سپیڈ گتی بڑی مدھم ہے, بہت بہت کارن ہوں اس دھن کو واپس لے جانا انج ہے جیسے ہمالیہ پربت پہ چڑھنا ہے. ایک اوگٹ بھوتی رام کی چڑھ رہے ہو کبھی کبھی کہیں بڑی بکھڑی کاٹی کو میں چل رہا. یہ چڑھنا کی ہے, زبان بول رہی ہے واہے گرو ہوں من سنے تاکہ شبد واپس جائے. یہ شبد واپس ہی نہیں جا رہا, اندر پتھر دا پتھر بنیا رہے گا. اس پتھر نے منک نہیں ہونا, اس پتھر نے دیوتا نہیں ہونا, اس پتھر نے پربھو نہیں ہونا, یہ پتھر پتھر ہی رہے. شبد کی چوٹ اس نو تراسے گی, اس نو ڈالے گی. یہ بہت پرانے سمے تو گل پکڑ کے چاہیے, دھن دے آسرے کے دھونے تک پہنچنا. ہندو ویرا نے جو مندر بنایا نا, مندر کا جڑا مین گیٹ ہوتا ہے نا دروازہ, اسے گھڑیال لٹکا کے رکھ دیا, ان بجا کے اندر جانے. عام لوگ سوچتے ہیں ہزار بندہ آیا بجا کے جائے ایسا کھڑکار کری جانے, نہیں ایک پرتیک ہے. پرماتما تک پہنچن کا وسیلہ آواز, آواز شبد دھن, دھن تو بنا پربھو تک نہیں پہنچ سکے گا. سرت نے دھن کا سہارا پکڑ کے پرماتما تک پہنچ سکے گا. یاترا کے سرت بھی یہ شریر دی ہے, شریر کو ایک تھان تو دوسری تھان سے اچھی لے جانے ہیں, کار ریل پلین کا سہارا لیں گے. ہاں سرت کو پرماتما تک لے جانا تن کا سہارا ہے, شبد دس تن دس. اسی سے میں کتاب میں لکھی شبد گرو سرت دھن سے بھارت کے جس نے بہت پسند کیا. اس کے داسیاں کیشاں ہیں شبد گرو سرت دھن سے لے گل سے نہیں ہے, شبد گرو سرت دھن سے. دھن نال سرت جڑ گئی, گرو نال سکھ جڑ گئی, سکھتے گرو کا میرا شبد گرو سرت بن سکے. سرت نہیں جڑی ابھی, یہ سکھ گرو نال نہیں جڑا میرے. आवाज के आसरे से परमात्मा तक पहुंचना है। यह ऋषि मुनिया की पकड़ सारी थी, उन्होंने बारहों प्रतीक बनाया। गुरु नानक ने इस कर्म कांड को इस पासे रख दिता है, पैदा लंबा ना करिए। महाराज कहते काया हरिमंद, इसी की परमात्मा बैठा है। ना उन्हें अमृत पर्व का नाम देही में सब सड़ा, और इस देही का यह मुंह है, दरवाजा है। ये घड़ियाल परमात्मा ने आप बना रखे जबान घड़ियाल, एनो बजा एनो बजा। घड़ियाल मंदिर के प्रभु ने बना रखे, घड़ियाल भी है और मंदिर में प्रभु भी बैठा है, परमात्मा भी बैठा। हर पहाड़ में हीरे नहीं आते, हर सागर के तट पे मोती नहीं लगते, हर पहाड़ों में सोना चांदी नहीं लगता, पर हर जीवन में परमात्मा से बैठा है। हस्ती कीर्ति हिरलो आदम एक अखंडत बसे अनादम, गुरु गोबिंद सिंह जी सब इस व्यापक है।

ਫਿਰ ਬੈਠੀ ਰਾਹੀਂ ਸ਼ਬਦ ਬਾਹਰ ਚਲਾ ਗਿਆ। ਬਾਹਰ ਦੀ ਦੁਨੀਆਂ ਨੂੰ ਬਹੁਤ ਭਾਵ ਹੋ ਸਕਦਾ ਪਵਿੱਤਰ ਕਰੇਗਾ, ਵਾਈਬ੍ਰੇਸ਼ਨ ਠੀਕ ਹੋਵੇਗੀ, ਸਾਰਾ ਸਿਲਸਿਲਾ ਠੀਕ ਹੋ ਸਕਦਾ ਹੈ, ਵਾਤਾਵਰਣ ਠੀਕ ਹੋ ਸਕਦਾ ਹੈ, ਅੰਦਰ ਦੀ ਦੁਨੀਆਂ ਨਹੀਂ ਬਦਲੇ, ਕੁਛ ਨਹੀਂ, ਕੁਛ ਵੀ ਨਹੀਂ ਬਦਲੇ। ਇਹ ਪੱਥਰ ਦਾ ਪੱਥਰ ਹੈ। ਮੈਂ ਕੱਲ ਵੀ ਅਰਜ਼ ਕੀਤੀ ਸੀ, ਇਸ ਤਰ੍ਹਾਂ ਦਾ ਕੋਰਾ ਜਪ ਕਰਨ ਵਾਲੇ ਨੇ ਬੜੇ ਕਰੋਧੀ ਦੇਖੇ ਨੇ, ਗੱਲ ਗੱਲ ਤੇ ਲੜਦੇ ਦੇਖੇ ਨੇ, ਪੱਗਾਂ ਲਾਉਂਦੇ ਦੇਖੇ। ਇਸ ਤਰ੍ਹਾਂ ਦਾ ਬਾਣੀ ਦਾ ਜਪ ਕਰਨ ਵਾਲੇ, ਗੁਰੂ ਦੀ ਬਾਣੀ ਵੀ ਜਪ ਇਸ ਚੱਕਰ 'ਚ ਨਾ ਪੈਣਾ, ਇੱਕ ਅੱਖਰ ਦਾ ਜਪ ਜਪ ਹੈ ਤੇ ਗੁਰਬਾਣੀ ਦਾ ਜਪ ਜਪ ਨਹੀਂ। ਜਪ ਮਨ ਮੇਰੇ ਗੋਬਿੰਦ ਜੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਇੱਕ ਬਾਣੀ ਦਾ ਪੜ੍ਹਨਾ ਹੈ, ਧਿਆਨ ਬਾਹਰ ਜਾਏਗਾ, ਪੜ੍ਹਨ ਦਾ ਲਾਭ ਹੈ। ਬਾਣੀ ਯਾਦ ਹੋ ਸਕਦੀ ਹੈ, ਕਣ ਹੋ ਸਕਦੀ ਹੈ, ਬਾਣੀ ਦਾ ਪਤਾ ਚੱਲ ਸਕਦਾ ਕਿਹੜੇ ਪਾਤਸ਼ਾਹੀਏ ਕਿਹੜੇ ਰਾਗ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਅੰਗ ਤੇ। ਧਿਆਨ ਬਾਹਰ ਹੋਵੇ ਤੇ ਇਤਨਾ ਪਤਾ ਚੱਲੇ, ਔਰ ਧਿਆਨ ਅੱਖਾਂ ਦੇ ਰਾਹੀਂ ਬਾਹਰ ਰੱਖਣਾ ਚਾਹੀਦਾ ਪੜ੍ਹਨ ਲੱਗਿਆ। ਪਰ ਜਪਣ ਲੱਗਿਆ ਧਿਆਨ ਅੰਦਰ, ਜ਼ਬਾਨ ਜੋ ਅਲਾਪ ਰਹੀ ਹੈ ਉਹਨੂੰ ਮਨ ਸੁਣ, ਇਹ ਬਾਣੀ ਅੰਦਰ ਜਾਵੇ। ਇਹ ਬਾਣੀ ਜੋ ਜੀਓ ਜਾਣੇ ਕਿ ਸੰਤਰ ਰਹੇ ਹਰ ਨਾਮ, ਜਿਹਦੀ ਤੁਰਤ ਇਸ ਬਾਣੀ ਨਾਲ ਜੁੜ ਜਾਂਦੀ ਉੱਥੇ ਨਾਮ ਪ੍ਰਗਟ ਹੋ। ਪਰ ਬਾਣੀ ਕਿਹੜੀ ਜਪੀ ਜਾ ਸਕਦੀ? ਪੜ੍ਹੀ ਸਾਰੀ ਜਾ ਸਕਦੀ, ਜਪੀ ਉਹ ਜਾ ਸਕਦੀ ਜੋ ਕੰਨ, ਬਾਕੀ ਨਹੀਂ ਜਪੀ ਜਾ ਸਕਦੀ। ਇੱਕ ਬੰਦਾ ਕਹਿ ਰਿਹਾ ਸੀ ਕਿ ਪੜ੍ਹੇ ਲਿਖੇ ਵੀ ਨਹੀਂ, ਉਹਨਾਂ ਦੇ ਫਿਰ ਇੱਕ ਅੱਖਰ ਦਾ ਅਰਦਾਸ ਹੈ, ਵਾਹਿਗੁਰੂ। ਇਹ ਤੋਂ ਹਰ ਜਗ੍ਹਾ ਕਰ ਸਕਦਾ, ਗੁਟਕੇ ਦੀ ਲੋੜ ਨਹੀਂ, ਕਿਧਰੇ ਵੀ ਕਰ ਸਕਦਾ, ਕਿਧਰੇ ਵੀ ਕਰ ਸਕਦਾ। ਜੋ ਪ੍ਰਾਣੀ ਗੋਬਿੰਦ ਦਿਆਵੇ, ਪੜ੍ਹਿਆ ਅਨਪੜ੍ਹਿਆ ਪਰਮ ਪ੍ਰਭੂ ਦੀ ਪ੍ਰਾਪਤੀ ਜਪ ਤੇ ਖੜੀ। ਜਪਨੀ ਪੱਥਰ ਨੂੰ ਪਰਮਾਤਮਾ ਬਣਾ, ਜਿਵੇਂ ਸੰਤ ਰਾਜ ਹਥੌੜੇ ਦੇ ਰਾਹੀਂ, ਛੈਣਿਆਂ ਦੇ ਰਾਹੀਂ, ਆਪਣੀ ਸਮਝ ਤੇ ਸੁਰਤ ਦੇ ਰਾਹੀਂ ਪੱਥਰ ਨੂੰ ਮੂਰਤੀ ਮਾਨ ਕਰਦਾ, ਪੱਥਰ ਨੂੰ ਮਹਾਤਮਾ ਬੁੱਧ ਬਣਾ ਦਿੰਦਾ, ਪੱਥਰ ਨੂੰ ਸ੍ਰੀ ਕ੍ਰਿਸ਼ਨ ਬਣਾ ਦਿੰਦਾ, ਪੱਥਰ ਨੂੰ ਸ੍ਰੀ ਰਾਮ ਬਣਾ ਦਿੰਦਾ, ਪੱਥਰ ਨੂੰ ਸ੍ਰੀ ਹਜ਼ਰਤ ਈਸਾ ਬਣਾ ਦਿੰਦਾ। ਗੁਰੂ ਮੰਤਰ ਦਾ ਜਪ ਯਕੀਨ ਜਾਣੋ ਮਨ ਨੂੰ ਪਰਮਾਤਮਾ ਬਣਾ ਦਿੰਦਾ। ਮਨ ਤੋਂ ਜੋ ਸਰੂਪ ਹੈ ਆਪਣਾ ਮੋਲ, ਜ਼ਬਾਨ ਬੋਲ ਰਹੀ ਹੈ ਵਾਹਿਗੁਰੂ ਵਾਹਿਗੁਰੂ, ਹੁਣ ਮਨ ਸੁਣੇ ਤਾਂ ਕਿ ਸ਼ਬਦ ਵਾਪਸ ਜਾਏ। ਲੈ ਕੇ ਕਿੱਥੇ ਜਾਣਾ? ਜਿੱਥੋਂ ਪੁੱਛੇ ਆ ਉੱਥੇ ਤੱਕ ਲੈ ਕੇ ਜਾਣਾ, ਨਾਗਰੀ ਤੱਕ ਲੈ ਕੇ ਜਾਣਾ, ਤਾਂ ਕਿ ਨਾਭੀ ਪੂਰੀ ਖੁੱਲੇ। ਨਾਭੀ ਦੋ ਹਾਲਤਾਂ ਖੁੱਲਦੀ ਹੈ, ਪੂਰੀ ਕਦੋਂ? ਜਦ ਮਨੁੱਖ ਦੇ ਪ੍ਰਾਣ ਪਖੇਰੂ ਜਾਣ ਲੱਗਦੇ, ਅੰਤਿਮ ਸਮੇਂ ਆਖਰੀ ਪ੍ਰਾਣ ਨਾਭੀ ਦੇ ਚੱਲਦਾ, ਉਤਨੇ ਚਿਰ ਤੱਕ ਮਨੁੱਖ ਨਹੀਂ ਮਰਦਾ ਜਿਤਨੇ ਚਿਰ ਤੱਕ ਨਾਭੀ ਦਾ ਪ੍ਰਾਣ ਨਾ ਮਿਲੇ। ਪਤਾ ਨਹੀਂ ਮੇਰੀ ਗੱਲ ਸਾਇੰਸ ਕੀ ਕਹਿੰਦੀ ਕਿ ਉਹ ਜਾਣ, ਪਰ ਮੈਂ ਜੋ ਧਰਮ ਦੀ ਸਟੱਡੀ ਕੀਤੀ ਮੈਂ ਤੁਹਾਡੇ ਸਾਹਮਣੇ ਰੱਖਿਆ। ਹੱਥ ਸੁਣ ਹੋ ਗਏ ਨੇ, ਹੱਥਾਂ 'ਚੋਂ ਪ੍ਰਾਣ ਚੜ੍ਹੇ ਗਏ, ਅੱਖਾਂ ਸੁਣ ਹੋ ਗਈਆਂ ਪ੍ਰਾਣ ਚੜ੍ਹੇ ਗਏ, ਜ਼ਬਾਨ ਸੁਣ ਹੋ ਗਈ ਨਹੀਂ ਬੋਲ ਸਕਦਾ ਪ੍ਰਾਣ ਚੜ੍ਹੇ ਗਏ, ਪੈਰ ਸੁਣ ਹੋ ਗਏ ਪ੍ਰਾਣ ਚੜ੍ਹੇ ਗਏ, ਪਰ ਇਹ ਮਰਿਆ ਨਹੀਂ ਅਜੇ ਦਿਨ। ਸਵਸਥਾਂ ਦੀ ਗਤੀ ਵੀ ਬੜੀ ਧੀਮੀ ਚਾਹੀਦੀ, ਕਿਉਂਕਿ ਬਹੁਤੇ ਪ੍ਰਾਣ ਨਿਕਲ ਗਏ, ਆਖਰੀ ਪ੍ਰਾਣ ਨਹੀਂ ਨਿਕਲਿਆ। ਆਖਰੀ ਪ੍ਰਾਣ ਨਾਭੀ ਵਿੱਚ ਆਉਂਦਾ, ਔਰ ਆਖਰੀ ਪ੍ਰਾਣ ਜਦ ਨਿਕਲਦਾ ਹੈ ਉਹ ਪ੍ਰਾਣ ਸਾਰੇ ਸਰੀਰ ਨੂੰ ਹਿਲਾ ਦਿੰਦਾ। ਹੱਕ ਮਰੋੜੇ ਤਨ ਕਪੇ ਸਿਆਊ ਹੋਵਾ, ਆਖਰੀ ਪ੍ਰਾਣ ਸਾਰੀ ਦੇਹੀ ਨੂੰ ਹਿਲਾ ਦਿੰਦਾ। ਐਨ ਮੁੱਠੀਆਂ ਮਨੁੱਖ ਬੰਦ ਕਰਦਾ, ਦੰਦੀਆਂ ਵੱਜਦੀਆਂ ਨੇ, ਕੰਨ ਤੇ ਕੰਬਣੀ ਛਿੜਦੀ ਹੈ, ਸਿਆਣੇ ਅੰਦਾਜ਼ਾ ਲਾ ਲੈਂਦੇ ਨੇ ਆਖਰੀ ਪ੍ਰਾਣ ਜਾ ਰਹੇ। ਨਾਭੀ ਖੁੱਲ ਗਈ, ਮੌਤ ਨਾਭੀ ਖੁੱਲ ਦਿੰਦੀ ਹੈ, ਜਾਂ ਫਿਰ ਜਦ ਸ਼ਬਦ ਨਾਭੀ ਤੱਕ ਪਹੁੰਚ ਜਾਏ ਤੇ ਨਾਭੀ ਖੁੱਲ ਜਾਂਦੀ। ਜਦ ਮੌਤ ਦੀ ਹਾਲਤ ਵਿੱਚ ਨਾਭੀ ਖੁੱਲਦੀ, ਪ੍ਰਾਣ ਨਿਕਲਦੇ ਨੇ, ਨਾਭੀ ਪੂਰੀ ਖੁੱਲਦੀ, ਆਖਰੀ ਪ੍ਰਾਣ ਜਾਂਦਾ, ਨਾਭੀ ਪੂਰੀ ਖੁੱਲਦੀ ਹੈ, ਸਰੀਰ ਦੀ ਮੌਤ ਹੋ ਜਾਂਦੀ ਹੈ,
ਮਨ ਅੱਗੇ ਯਾਤਰਾ 'ਤੇ ਚਲਾ ਜਾਂਦਾ ਕਿਸੇ ਹੋਰ ਸਰੀਰ ਨੂੰ ਦਾ।

ਗੁਰੂ ਸਾਹਿਬ ਫਰਮਾਉਂਦੇ ਹਨ, ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਚਲੇ। ਗੁਰੂ ਦੇ ਸਿੱਖ ਗਰੀਬੀ ਧਾਰਨ ਕਰਕੇ ਮਿੱਠੇ ਸੁਭਾਅ ਵਾਲੇ ਹੋ ਜਾਂਦੇ ਹਨ, ਨਮਰਤਾ ਦਾ ਗੁਣ ਉਹਨਾਂ ਵਿੱਚ ਆ ਜਾਂਦਾ ਹੈ। ਵਾਹਿਗੁਰੂ ਨਾਮ ਜਪ ਕੇ ਉਹ ਆਪਣੇ ਜੀਵਨ ਦਾ ਉਧਾਰ ਕਰ ਲੈਂਦੇ ਹਨ ਤੇ ਸੁਖੀ ਵਸ ਜਾਂਦੇ ਹਨ। ਗਰਭ ਰੋਗ ਮਨੁੱਖ ਦੇ ਵਿੱਚ ਸਭ ਤੋਂ ਵੱਡਾ ਰੋਗ ਹੈ, ਔਰ ਜਿਹੜੇ ਮਨੁੱਖ ਹੰਕਾਰ ਕਰਦੇ ਹਨ ਉਹ ਆਪਣੇ ਜੀਵਨ ਨੂੰ ਬੇਅਰਥ ਗਵਾ ਲੈਂਦੇ ਹਨ। ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ। ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ, ਕਬੀਰ ਗਰਭ ਨਾ ਕੀਜੀਐ ਰੰਕ ਨਾ ਹਸੀਏ ਕੋਏ, ਅਜੇ ਸੋ ਨਾਓ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਅਸਪਦੀ ਜਿਸਕੇ ਅੰਤਰ ਰਾਜ ਅਭਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਜਿਹੜਾ ਰਾਜਾ ਹੋ ਕੇ ਹੰਕਾਰ ਕਰਦਾ ਹੈ ਉਹ ਨਰਕਾਂ 'ਚ ਨਰਕਗਾਮੀ ਹੁੰਦਾ ਹੈ ਤੇ ਨਰਕਾਂ 'ਚ ਗਿਰਦਾ ਹੈ। ਜੋ ਜਾਣੇ ਮੈਂ ਜੋ ਬਨਵੰਤ, ਸੋ ਹੋਵਤ ਵਿਸ਼ਟਾ ਕਾ ਜੰਤ। ਜੋ ਆਪਣੀ ਜਵਾਨੀ ਦਾ ਹੰਕਾਰ ਕਰਦਾ, ਆਪਣੀ ਖੂਬਸੂਰਤੀ ਦਾ ਹੰਕਾਰ ਕਰਦਾ, ਉਹ ਐਂ ਮਾਣੋ ਜਿਵੇਂ ਵਿਸਤਾ ਦਾ ਕੀੜਾ ਹੋਵੇ। ਆਪਸ ਕਹੋ ਕਰਮੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਜੋ ਕਰਮ ਕਰਕੇ ਆਪਣੇ ਕਰਮ ਦਾ ਹੰਕਾਰ ਕਰਦਾ ਹੈ ਉਹ ਜਨਮ ਮਰਨ ਵਿੱਚ ਭਟਕਦਾ ਹੈ, ਬਾਰ ਬਾਰ ਆਉਂਦਾ ਹੈ ਜਾਂਦਾ ਹੈ। ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ। ਧਨ ਤੇ ਭੂਮੀ ਦਾ ਜੋ ਹੰਕਾਰ ਕਰਦਾ ਗੁਰੂ ਸਾਹਿਬ ਫਰਮਾਉਂਦੇ ਨੇ ਉਹ ਅਗਿਆਨੀ ਹੈ, ਮੂਰਖ ਹੈ, ਗਿਆਨਹੀਨ ਦੇ ਕਾਰਨ ਉਹ ਅੰਧਾ ਮੰਨਿਆ ਗਿਆ ਹੈ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ। ਗੁਰੂ ਸਾਹਿਬ ਫਰਮਾਉਂਦੇ ਨੇ ਗਰੀਬੀ ਗਦਾ ਹਮਾਰੀ, ਮਨ ਕਰਕੇ ਜੋ ਗਰੀਬੀ ਧਾਰਨ ਕਰਦਾ ਹੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਉਹ ਵਾਹਿਗੁਰੂ ਜੀ ਦਾ ਨਾਮ ਜਪ ਕੇ ਲੋਕ ਔਰ ਪਰਲੋਕ ਵਿੱਚ ਸੁਖੀ ਹੋ ਜਾਂਦਾ ਹੈ। ਧਨਵੰਤਾ ਹੋਏ ਕਰ ਗਰਬਾਵੈ,

ਆਪ ਹੀ ਜਗਤ ਦੀ ਰਚਨਾ ਰਚਨ ਵਾਲੇ ਹਨ। ਇਸ ਕੇ ਹੱਥ ਕਹਾਂ ਵਿਚਾਰ, ਐ ਮਨੁੱਖ ਤੂੰ ਵਿਚਾਰ ਕਰਕੇ ਵੇਖ ਤੇਰੇ ਹੱਥ ਵਿੱਚ ਕੀ ਹੈ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਜੈਸੇ ਵਾਹਿਗੁਰੂ ਜੀ ਜਣਾਈ ਕਰਾਉਂਦੇ ਨੇ ਤੈਸੀ ਹੀ ਜਣਾਈ ਇਸ ਮਨ ਵਿੱਚ ਹੁੰਦੀ ਏ, ਤੇ ਵਾਹਿਗੁਰੂ ਜੀ ਆਪ ਆਪਣੀ ਕਲਾ ਵਿੱਚ ਪੂਰਨ ਹਨ ਤੇ ਸਮਰੱਥ ਹਨ।

ਵਾਹਿਗੁਰੂ ਦੇ ਸਵਾਇ ਸਰੂਪ ਆਤਮ ਵਿੱਚ ਸਥਿਤ ਨੇ। ਨਾਨਕ ਕੀਮਤ ਕਹਿਣ ਨ ਜਾਏ। ਗੁਰੂ ਸਾਹਿਬ ਜੀ ਫਰਮਾਉਂਦੇ ਨੇ ਕਿ ਉਸ ਕਰਤਾ ਪੁਰਸ਼ ਦੀ ਕੀਮਤ ਵਡਿਆਈ ਕਹੀ ਨਹੀਂ ਜਾ ਸਕਦੀ। ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਮਰੱਥ ਜੀਆਂ ਦਿਆਲਾ। ਸਤ ਸਤ ਸਤ ਪ੍ਰਭ ਸਵਾਮੀ, ਗੁਰ ਪ੍ਰਸਾਦ ਕਿਨੈ ਵਖਿਆਨੀ। ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੈ ਬਿਰਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਰਵਣ ਬਖਾਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਤ ਸਤ ਸਤ ਪ੍ਰਭ ਸਵਾਮੀ, ਵਾਹਿਗੁਰੂ ਜੀ ਆਪ ਤਿੰਨਾਂ ਕਾਲਾਂ ਵਿੱਚ ਹੀ ਸਤ ਨੇ। ਗੁਰ ਪ੍ਰਸਾਦ ਕਿਨੈ ਵਖਿਆਨੀ, ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਜੀ ਦਾ ਨਾਮ ਜਪ ਕੇ ਇਹ ਕਿਸੇ ਹੀ ਮਨੁੱਖ ਨੇ ਗੱਲ ਜਾਣੀ ਹੈ। ਸੱਚ ਸੱਚ ਸੱਚ ਸਭ ਕੀਨਾ, ਵਾਹਿਗੁਰੂ ਨੇ ਜੋ ਕੀਤਾ ਹੈ ਸੱਚ ਹੀ ਬਣਾਇਆ ਹੈ, ਉਸ ਦੀ ਕਰਨੀ ਵੀ ਸੱਚ ਹੀ ਹੈ। ਕੋਟ ਮਦ ਹੈ ਕਿਨੇ ਬਿਰਲੇ ਕੀਨਾ, ਉਸ ਵਾਹਿਗੁਰੂ ਦੀ ਸੱਚ ਦੀ ਕਿਰਤ ਨੂੰ ਸੱਚੀ ਰਹਿਣੀ ਨੂੰ ਕਰੋੜਾਂ ਵਿੱਚੋਂ ਕਿਸੇ ਵਿਰਲੇ ਨਹੀਂ ਪਛਾਣਿਆ ਹੈ। ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਵਾਹਿਗੁਰੂ ਜੀ ਦਾ ਸਰੂਪ ਭਲਾ ਹੈ। ਵਾਹਿਗੁਰੂ ਜੀ ਜੋ ਕਰਦੇ ਹਨ ਉਹ ਜੀਆਂ ਦੇ ਭਲੇ ਦੇ ਹੀ ਕਰਦੇ ਹਨ। ਆਪ ਉਹ ਸੁੰਦਰ ਨੇ ਤੇ ਬੇਅੰਤ ਉਹ ਸਰੂਪਾਂ ਜੈਸੇ ਹਨ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸ਼੍ਰਵਣ ਬਖਾਣੀ। ਵਾਹਿਗੁਰੂ ਜੀ ਦੀ ਬਾਣੀ ਨਿਰਮਲ ਹੈ ਨਿਰਮਲ ਹੈ ਨਿਰਮਲ ਹੈ, ਪਵਿੱਤਰ ਹੈ ਪਵਿੱਤਰ ਹੈ ਪਵਿੱਤਰ ਹੈ। ਹਰ ਘਟ ਵਿੱਚ ਇਹ ਪਵਿੱਤਰ ਬਾਣੀ ਸੁਣੀ ਜਾਂਦੀ ਏ ਤੇ ਹਰ ਰਸਨਾ ਤੋਂ ਇਸ ਬਾਣੀ ਦਾ ਗਾਇਨ ਹੁੰਦਾ ਹੈ, ਗੁਣ ਗਾਏ ਜਾਂਦੇ ਹਨ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਵਾਹਿਗੁਰੂ ਜੀ ਪਵਿੱਤਰ ਹਨ ਪਵਿੱਤਰ ਹਨ ਮਹਾਪਵਿੱਤਰ ਹਨ। ਨਾਮ ਜਪੈ ਨਾਨਕ ਮਨ ਪ੍ਰੀਤ। ਗੁਰੂ ਸਾਹਿਬ ਸਮਝਾਉਂਦੇ ਨੇ ਕਿ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਤੇ ਜਪਣ ਵਾਲੇ ਵਾਹਿਗੁਰੂ ਦੀ ਕਿਰਪਾ ਨਾਲ ਆਪ ਵੀ ਪਵਿੱਤਰ ਹੋ ਜਾਂਦੇ ਨੇ ਤੇ ਸੋਭਾ ਵਾਲੇ

ਸ਼ਲੋਕ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸੰਤਾਂ ਦੀ ਸ਼ਰਨ ਵਿੱਚ ਜਿਹੜਾ ਪ੍ਰਾਣੀ ਆਉਂਦਾ ਹੈ ਉਸਦਾ ਉਧਾਰ ਹੋ ਜਾਂਦਾ ਹੈ। ਸੰਤ ਉਹ ਲੋਕ ਹਨ ਜੋ ਪਰਉਪਕਾਰ ਹਿੱਤ ਇਸ ਜਗਤ ਤੇ ਆਉਂਦੇ ਹਨ। ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓਂ ਲੈਣ ਮਿਲਾਏ। ਸੰਤ ਲੋਕ ਵਾਹਿਗੁਰੂ ਜੀ ਦਾ ਨਾਮ ਜਪਦੇ ਹਨ ਤੇ ਵਾਹਿਗੁਰੂ ਜੀ ਦਾ ਹੀ ਨਾਮ ਜਪਾਉਂਦੇ ਹਨ। ਕਬੀਰ ਫਰਮਾਉਂਦੇ ਹਨ, ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ। ਸੰਤ ਸਰਨ ਜੋ ਜਨ ਪਰੇ ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ। ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜੋ ਜੀਵ ਰਹਿੰਦਾ ਹੈ ਉਹ ਵਾਹਿਗੁਰੂ ਨਾਮ ਜਪ ਕੇ ਆਪਣਾ ਉਧਾਰ ਕਰ ਲੈਂਦਾ ਹੈ। ਪਰ ਜਿਹੜਾ ਪ੍ਰਾਣੀ ਸੰਤਾਂ ਦੀ ਨਿੰਦਾ ਕਰਦਾ ਹੈ ਉਹ ਜਨਮ ਮਰਨ ਦੇ ਚੱਕਰ ਵਿੱਚ ਭਟਕਦਾ ਹੈ, ਆਵਾਗਮਨ ਕਦੀ ਮੁੱਕਦਾ ਨਹੀਂ। ਅਸਪਦੀ ਸੰਤ ਕੈ ਦੁੱਖ ਨਿਆਰਜਾ ਘਟੈ। ਸੰਤਾਂ ਦੇ ਜਿਹੜੇ ਦੁਖੀ ਹਨ ਮਨੁੱਖ, ਉਹਨਾਂ ਦੀ ਆਯੂ ਘਟ ਜਾਂਦੀ ਹੈ। ਸੰਤ ਕੈ ਦੁੱਖ ਨ ਜੰਮਤੇ ਨਹੀਂ ਛੁੱਟੈ। ਸੰਤਾਂ ਦੇ ਦੁਖੀ ਜੰਮ ਦੁਆਰੇ ਜਾਂਦੇ ਹਨ, ਅਤੀ ਦੁੱਖ ਨੂੰ ਪ੍ਰਾਪਤ ਕਰਦੇ ਹਨ। ਸੰਤ ਕੈ ਦੁੱਖ ਨ ਸੁੱਖ ਸਭ ਜਾਏ। ਜਿਹੜਾ ਮਾਨਸਿਕ ਸੁੱਖ ਗੁਰਮੁਖਾਂ ਪਿਆਰਿਆਂ ਨੂੰ ਸੰਤਾਂ ਦੀ ਸੰਗਤ ਵਿੱਚ ਆ ਕੇ ਹੁੰਦਾ, ਜਿਹੜੇ ਸੰਤਾਂ ਦੇ ਦੁਖੀ ਨੇ ਉਹਨਾਂ ਦਾ ਸੁੱਖ ਸਭ ਵਿਨਾਸ਼ ਹੋ ਜਾਂਦਾ ਹੈ। ਸੰਤ ਕੇ ਦੁੱਖ ਨਰਕ ਮੈਂ ਪਾਏ। ਸੰਤਾਂ ਦੇ ਦੁਖੀ ਨਰਕਾਂ ਵਿੱਚ ਪ੍ਰਵੇਸ਼ ਕਰ ਜਾਂਦੇ ਹਨ। ਸੰਤ ਕੇ ਦੁੱਖ ਨ ਮਤ ਹੋਏ ਮਲੀਨ। ਸੰਤਾਂ ਦੇ ਦੁਖੀਆਂ ਦੀ ਮਤ ਮੈਲੀ ਹੋ ਜਾਂਦੀ ਏ, ਅਗਿਆਨਤਾ ਦੇ ਅੰਧੇਰੇ ਵਿੱਚ ਉਹਨਾਂ ਦਾ ਵਾਸਤਾ ਹੋ ਜਾਂਦਾ ਹੈ। ਸੰਤ ਕੇ ਦੁੱਖ ਨ ਸੋਭਾ ਤੇਹੀਨ। ਸੰਤਾਂ ਦੇ ਦੁਖੀਆਂ ਦੀ ਕੋਈ ਸੋਭਾ ਨਹੀਂ ਰਹਿੰਦੀ, ਉਹ ਅਪਮਾਨਿਤ ਹੋ ਜਾਂਦੇ ਹਨ। ਸੰਤ ਕੇ ਹਤੇ ਕੋ ਰੱਖੇ ਨਾ ਕੋਏ। ਸੰਤ ਦੇ ਸਰਾਪੇ ਹੋਏ ਨੂੰ ਸਮਾਜ ਵਿੱਚ ਕੋਈ ਥਾਂ ਨਹੀਂ ਰਹਿ ਜਾਂਦਾ ਹੈ। ਸੰਤ ਕੇ ਦੁੱਖ ਨ ਥਾਨ ਭ੍ਰਸ਼ਟ ਹੋਏ। ਸੰਤਾਂ ਦੇ ਦੁਖੀਆਂ ਦਾ ਮਨ ਰੂਪੀ ਥਾਨ ਭ੍ਰਸ਼ਟ ਜਾਂਦਾ ਹੈ, ਮਨ ਵਿੱਚ ਕੁਵਿਚਾਰ ਪੈਦਾ ਹੋ ਜਾਂਦੇ ਹਨ। ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਪੀ ਤਰੇ। ਗੁਰਦੇਵ ਫਰਮਾਉਂਦੇ ਹਨ, ਜੇ ਸੰਤ ਆਪ ਕਿਰਪਾ ਕਰ ਦੇਣ ਤੇ ਐਸੇ ਦੁਖੀਆਂ ਨੂੰ ਨਾਮ ਦੀ ਦਾਤ ਦੇ ਕੇ ਬਖਸ਼ਣ ਯੋਗ ਕਰ ਦਿੰਦੇ ਹਨ। ਸੰਤ ਕੈ ਦੁਖਨ ਤੇ ਮੁਖ ਭਾਵੈ। ਸੰਤਨ ਕੈ ਦੁਖ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬ ਦੇ ਪਿੰਡਾਂ 'ਚ ਸਿੱਖ ਲੱਭੋਗੇ ਤੇ ਸ਼ਾਇਦ ਇੱਕ ਵੀ ਨਾ ਲੱਭੇਗਾ, ਸੰਤ ਲਵੜੇ ਹੁਣ ਤੇ ਦਸਤਖਤ ਮਿਲ ਜਾਣਗੇ। ਮੈਂ ਫਿਰ ਅਰਜ਼ ਕਰਾਂ 10,000 ਦੇ ਕਰੀਬ ਮਨੁੱਖ ਬੈਠੇ ਹੋਣ ਮੰਦਰ ਮਸਜਿਦ ਗੁਰਦੁਆਰੇ 'ਚ ਇੱਕ ਜਗ੍ਹਾ ਅਸੂ ਆਉਂਦਾ, ਬਾਕੀ ਨਹੀਂ ਕਦੇ ਨਹੀਂ। ਤਾਲਬਨ ਮੈਨੂੰ 48 ਸਾਲ ਕਥਾ ਕਰਦੇ ਹੋ ਗਏ ਨੇ, ਕਿਸੇ ਨੂੰ ਕਠੋਰ ਬਚਨ ਨਾ ਸਮਝ ਲੈਣਾ। ਮੈਂ ਆਪਣੇ ਅਨੁਭਵ ਦੇ ਆਧਾਰ ਤੇ ਕਹਿ ਰਿਹਾ, ਹੋ ਸਕਦਾ ਮੇਰਾ ਅਨੁਭਵ ਗਲਤ ਹੋਵੇ, ਐਸਾ ਮੇਰਾ ਦਾਅਵਾ ਵੀ ਨਹੀਂ ਕਿ ਮੇਰਾ ਅਨੁਭਵ ਠੀਕ ਹੋਵੇ, ਪਰ ਜੋ ਮੈਂ ਆਂਕੜੇ ਪੇਸ਼ ਕਰ ਰਿਹਾ ਆਮ ਗਹਿਰੇ ਜ਼ਮੀਨ ਲੋਕਾਂ ਦੇ ਇਹੀ ਆਂਕੜੇ। 10,000 ਦੇ ਕਰੀਬ ਮਨੁੱਖ ਮੰਦਰ ਮਸਜਿਦ ਗੁਰਦੁਆਰੇ ਚਰਚ ਬੈਠੇ ਹਨ, ਇੱਕ ਜਗ੍ਹਾ ਅਸੂ ਆਉਂਦਾ ਜਿਹਨੂੰ ਸਮਝ ਆਉਂਦਾ। ਸੁਚੇਤ ਹੁੰਦੇ ਪਰਮਾਤਮਾ ਦੇ ਪ੍ਰਤੀ, ਧਰਮ ਦੇ ਪ੍ਰਤੀ ਜਾਗਦੇ, ਪਸ਼ੂ ਪਰਿਵਾਰ ਦੇ ਪ੍ਰਤੀ ਵੀ ਨਹੀਂ ਜਾਗੇ, ਉਹਨੂੰ ਪਰਿਵਾਰ ਦਾ ਵੀ ਨਹੀਂ ਪਤਾ। ਮਨੁੱਖ ਜ਼ਿਆਦਾ ਜਾਗੇ ਤੇ ਇਹਨੂੰ ਪਰਿਵਾਰ ਦਾ ਪਤਾ ਚੱਲਦਾ, ਧੀ ਭੈਣ ਦਾ ਪਤਾ ਚੱਲਦਾ, ਮਾਮੇ ਮਾਸੀਆਂ ਦਾ ਪਤਾ ਚੱਲ ਗਿਆ, ਦਾਦੀ ਨਾਨੀ ਦਾ ਪਤਾ ਚੱਲ ਗਿਆ, ਸੱਸ ਸਹੁਰੇ ਦਾ ਪਤਾ ਚੱਲ ਗਿਆ, ਪਸ਼ੂ ਨੂੰ ਇਹ ਵੀ ਨਹੀਂ ਪਤਾ। ਜ਼ਿਆਦਾ ਜਾਗ ਗਿਆ। ਪਰ ਮੈਂ ਅਰਜ਼ ਕਰਾਂ 10,000 ਦੇ ਕਰੀਬ ਕਿਧਰੇ ਲੋਕ ਬੈਠੇ ਹਨ, ਇੱਕ ਨੂੰ ਪਰਮਾਤਮਾ ਦਾ ਵੀ ਬੋਧ ਹੈ, ਮੇਰਾ ਪਰਿਵਾਰ ਦਾ ਨਹੀਂ ਪਰਮਾਤਮਾ ਦਾ ਵੀ ਪਤਾ ਚੱਲ, ਮੇਰੇ ਸੋਨੇ ਚਾਂਦੀ ਦਾ ਨਹੀਂ ਪ੍ਰਭੂ ਦਾ ਵੀ ਪਤਾ ਚੱਲ, ਮੇਰਾ ਧਨ ਦਾ ਨਹੀਂ ਧਰਮ ਦਾ ਵੀ ਗਿਆਨ ਹੋ ਗਿਆ, ਜਾਗਦੇ ਸੁਚੇਤ ਹੋ ਗਿਆ, ਸਮਝ ਆ ਗਈ। ਧਿਆਨ ਨਾਲ ਸੁਣਨਾ, 10,000 ਜਗਿਆਸੂ ਬੈਠੇ ਹਨ, ਉਹਨਾਂ 'ਚ ਇੱਕ ਸਾਧੂ ਹੁੰਦਾ ਜਿਹਦੀ ਸੁਰਤ ਚੱਲ ਪਈ ਹੈ। ਜਾਗੇ ਤੇ ਕਈ ਮਿਲਦੇ ਨੇ ਪਰ ਚੱਲਦੇ ਨਹੀਂ, ਸਮਝ ਤੇ ਆ ਗਈ, ਸਮਝ ਤੇ ਆ ਗਈ। ਇੱਕ ਸਾਧੂ ਹੁੰਦਾ ਜੋ ਚੱਲ ਪਿਆ, ਉਹਦੀ ਸੁਰਤ ਚੱਲ ਪਈ ਹੈ, ਉਹਦਾ ਧਿਆਨ ਚੱਲ ਪਿਆ, ਔਰ ਇਹ ਜ਼ਮੀਨੀ ਰਸਤਾ ਨਹੀਂ ਪਹਾੜੀ ਰਸਤਾ, ਇਹ ਔਗਟ ਘਾਟੀ ਰਾਮ ਕੀ ਪੈਂਚੜ ਰਿਹਾ ਕਦੇ ਮੁਕਤਸਰ ਮੈਂ ਰਸਤਾ। 10,000 ਦੇ ਕਰੀਬ ਕਿਧਰੇ ਸਾਧੂ ਬੈਠੇ ਹਨ, ਇੱਕ ਖਾਲਸਾ ਆਉਂਦਾ, ਇੱਕ ਸੰਤ ਆਉਂਦਾ, ਇੱਕ ਬ੍ਰਹਮ ਗਿਆਨੀ ਆਉਂਦਾ, ਬਾਕੀ ਨਹੀਂ। ਇਸ ਹਿਸਾਬ ਨੇ ਨਾਲ ਕੋਈ ਕਰੋੜਾਂ ਵਿੱਚ ਇੱਕ ਖਾਲਸਾ, ਕੋਈ ਕਰੋੜਾਂ ਇੱਕ ਖਾਲਸਾ। ਕੋਠਨ ਵੇ ਨਾਨਕ ਕਹੋ ਨਾਰਾਇਣ ਜੈ ਕੇ ਜਣਾ ਖਣਾ ਖਾਲਸਾ ਨਹੀਂ, ਪਤਾ ਨਹੀਂ ਸ਼ਬਦ ਬਰਦਾਸ਼ਤ ਕਰੋਗੇ ਕਿ ਨਹੀਂ, ਜਣਾ ਖਣਾ ਸੰਤ ਨਹੀਂ। ਕੋਠਣ ਵੇ ਨਾਨਕ ਕਹੋ ਜਨ ਨਾਨਕ ਕੋ ਟਨਵੇ ਕਿਹੋ, ਗੁਰਮੁਖ ਹੋਏ ਪਛਾਣਾ, ਜਿਉਂ ਜਿਉਂ ਅੱਗੇ ਜਾਈਏ ਯਾਤਰਾ ਕਠਨੋਂ ਦੀ ਜਾਰੀਏ, ਚੜ੍ਹਾਈ ਚੜ੍ਹਾਈਏ ਲਿਖਣੀ ਚੜ੍ਹਾਈ, ਇਸ ਚੜ੍ਹਾਈ ਨੂੰ ਕਿਵੇਂ ਅਬੂਰ ਕਰੀਏ ਔਰ ਕਿਵੇਂ ਖਾਲਸਾ ਬਣੀ ਹੈ, ਇਹ ਯੁਕਤੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਦੱਸਦੇ ਨੇ। ਜਾਗਤ ਜੋਤ ਜਪੈ ਨਿਤ ਬਾਸਰ ਏਕ ਬਿਨਾ ਮਨ ਨੈਕ ਨਾਨ ਹੈ, ਸ਼ਬਦ ਦੀਆਂ ਅਕੇਲੀਆਂ ਪੰਕਤੀਆਂ ਨੇ, ਪੂਰਨ ਜੋਤ ਜਗੇ ਘਟਵੇ ਤਬ ਖਾਲਸ ਕਾਹਿਨ ਖਾਲਸ ਕਾਹਿਨ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਕੋਲ ਖੁਲਾਸਾ ਕਰਾਉਣਗੇ, ਬਾਕੀ ਵੀ ਵਿਚਾਰਾਂ ਦਾਸ ਕੱਲ੍ਹ ਸ਼ਾਮ ਨੂੰ ਆਪ ਜੀ ਦੇ ਸਾਹਮਣੇ ਰੱਖੇਗਾ। ਔਰ ਇਤਨਾ ਆਪਣਾ ਮਨ ਬਣਾ ਕੇ ਰੱਖਣਾ ਕਿ ਵਿਚਾਰ ਹੈ ਸਭ ਕੁਝ ਚੱਲ ਰਿਹਾ ਯਾਤਰਾ, ਦਿਲ ਰਵ ਚੜੇ ਨਿਸਥਰੇ ਤਾਰਕਾ ਲਖ ਪਲੋਰੇ ਇਹ ਸੂਰਜ ਚੰਦ ਤਾਰੇ ਪਹਾੜ ਪ੍ਰਿਥਵੀ ਬਨਸਪਤੀ ਪਸ਼ੂ ਪਕਸ਼ੀ ਸਭ ਚੱਲ ਰਹੇ ਨੇ ਕਿੱਥੇ ਪਹੁੰਚਣਾ ਹੈ ਸਭ ਨੇ ਸੰਤ ਹੋਣਾ ਹੈ ਸਭ ਨੇ ਖਾਲਸਾ ਹੋਣਾ ਹੈ ਸਭ ਨੇ ਪਰਮਾਤਮਾ ਹੋਣਾ ਹੈ ਸਭ ਨੇ ਈਸ਼ਵਰ ਹੋਣਾ ਹੈ ਉਹ ਈਸ਼ਵਰ ਜੋ ਨੈਚਲ ਹੈ ਔਰ ਇਹ ਸਾਰੇ ਚੰਚਲ ਨੇ ਚੱਲ ਰਹੇ ਨੇ ਚੱਲ ਰਹੇ ਨੇ ਚੱਲ ਰਹੇ ਨੇ ਜੋ ਚੱਲ ਰਹੇ ਹੈ ਚੰਚਲ ਜੋ ਟਿਕਿਆ ਹੋਇਆ ਨੈਚਲ ਚੰਚਲ ਦੀ ਯਾਤਰਾ ਨੈਚਲ ਦੀ ਤਰਫ ਕਿਸੇ ਜਨਮ ਦੇ ਸੰਪੂਰਨ ਹੋਵੇ ਕਿਉਂਕਿ ਮਨੁੱਖਾ ਜਨਮ ਮਿਲ ਗਿਆ ਹੀ ਹੈ ਨੈਚਲ ਦੇ ਸ਼ਲੀਨ ਹੋਣ ਵਾਸਤੇ ਔਰ ਇਹ ਯਾਤਰਾ ਕਿਵੇਂ ਸੰਪੂਰਨ ਹੋਵੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਨੂੰ ਸਮਰਥਾ ਦੇਣ ਆਪ ਅਸੀਸ ਬਖਸ਼ੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਰਥਾ ਦੇਣ ਇਸ ਪ੍ਰਕਰਨ ਨੂੰ ਮੈਂ ਉਹਨਾਂ ਦੇ ਅਨੁਭਵ ਦੇ ਮੁਤਾਬਕ ਗੁਰਮਤ ਆਸ਼ੇ ਦੇ ਮੁਤਾਬਕ ਤੁਹਾਡੇ ਸਾਹਮਣੇ ਲੜੀਵਾਰ ਖੋਲ ਸਕਾਂ ਬਾਕੀ ਵਿਚਾਰਾਂ ਕੱਲ੍ਹ ਸ਼ਾਮ ਨੂੰ ਦਿਨ ਦੇ ਸਮੇਂ ਲਈ ਪ੍ਰੋਗਰਾਮ ਰੱਖਿਆ ਗਿਆ 10 ਤੋਂ 11 ਉਹ ਜਿਵੇਂ ਸਤਿਗੁਰ ਨੇ ਕੋਈ ਰੁਚੀ ਬਣਾਈ ਤਾਂ ਕੋਈ ਹੋਰ ਪ੍ਰਕਰਨ ਚਲੇ ਤੁਹਾਡੇ ਸਾਹਮਣੇ ਧਰਮ ਕਰਾਂਗੇ ਹੋਵੇ ਫਿਰ ਸਮਾਪਤੀ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਥੱਕਿਆ ਹੋਇਆ ਮੈਂ ਬਹੁਤ ਸੀ ਕਈ ਰਾਤਾਂ ਦਾ ਉਨੇਂਗੜਾ ਸੀ ਸੋਚਦਾ ਕਿ ਮੈਂ ਹਾਜ਼ਰੀ ਭਰ ਸਕਾਂਗਾ ਕਿ ਨਹੀਂ ਪਰ ਤੁਹਾਡੀ ਅਸੀਸ ਨੇ ਤੁਹਾਡੀ ਇਕਾਗਰਤਾ ਨੇ ਮੇਰਾ ਮਨ ਬਣਾਇਆ ਕਿਤਨੀ ਸੇਵਾ ਪ੍ਰਵਾਨ ਕਰਨੇ ਨਹੀਂ ਕਬੂਲ ਕਰਨੇ ਨਹੀਂ ਭੁੱਲ ਚੁੱਕ ਦੀ ਸੇਵਾ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ
3: ਚਾਰ ਨਾਮ ਸੁਣਨਾ ਦੇਖੋ

सभी प्रवान करने के जिन के दीवान दास ने धन गुरु नानक देव जी महाराज के गोला में आधार बढ़ा के विचार कर्म के दिल गावे को जाते दिखते दो गावे को वेत है आसना है धन गुरु गोविंद सिंह जी महाराज इस तरह कहने सबसे रूप सबंते नेरा चौकड़ सबसे रूप सबंते नेरा हैरानगी की गल सारिया तो दूर है सारिया के ने सबसे रूप सबंते नेरा जल थल मैयर जाने बसेरा सारिया तो दूर है गुरु गोबिंद सिंह जी का सारिया के ने महापुरुषों के बहुत सारे वचन रहस्यमय होते हैं जिमें कुदरत कुछ बड़े स्वादी सुंदर फल सानू छिलकिया च लपेट के दे संतरा है अखरोट ने बादाम ने केला है सानू छिलकिया ने स्वादी फल प्रकृति लपेट के जो खाना हो तो छिलके अलग करके महापुरुषों के बहुत सारे बोल रमस दे रहस दे चाहे रहस को खोलने की जांच ना आए तो मैं सारा अर्थों का फिर अनर्थ सबसे लोग सबंते गावे को जाते जिससे दो गावे को वेख है आदरा रू कवि कहने कोई बोले निरवा कोई बोले दो जल की मास चले खड़े बहुती दुनिया कह रही है नेड़े नेड़े कबीर कहने कोई ऐसा भी कह रहे हैं दूर दूर दोवें सच्चाइयां प्रभु के लागू हों रात की कथा इस दास जो विचार आप जी के सामने रख रहा कि ठीक है मैं अफसोस से मैं पाया तक मिल तक नहीं ले रहा दिन रब चले निस सत चले तार का लख पर सारा ब्रह्मंड चल रहा है चंचल किधर चल रहा है नहचल की तरफ चल रहा है जो नहीं चल मुकाम ओही एक है नानक का सच हो सारा चंचल नहचल की तरफ है दो विचारों का कुछ सिद्धांत धन गुरु ग्रंथ साहब जी महाराज बख्शिश करेंगे मैं सभी सामने रखने की निमान कोशिश करें दो दूरियां प्रभु के लागू नहीं होंगे अस्थानक समय की दो दूरियां लागू होंगे समय के ऊपर चेते तो पर तू मेरी यादा तो दूर है तू मेरी समझ तो पत्थर समाज तो दूर है पत्थर पदार्थ तो दूर है पत्थर परमात्मा तो दूर है परमात्मा भी पत्थर देखे पशु भी पत्थर देखने मनुष्य भी पत्थर देखे सब कुछ परमात्मा दे पत्थर बहुत दूरी है समझ की दूरी यादा की दूरी है जो ज्ञान इंद्रिय भी कोई
ਉਹਦੇ ਕੋਲ ਕਰਮ ਇੰਦਰੀ ਵੀ ਨਹੀਂ। ਪੱਥਰ ਚੱਲ ਨਹੀਂ ਸਕਦਾ, ਪੱਥਰ ਕੁਛ ਕਰ ਨਹੀਂ ਸਕਦਾ, ਪੱਥਰ ਬੋਲ ਨਹੀਂ ਸਕਦਾ, ਪੱਥਰ ਵੇਖ ਨਹੀਂ ਸਕਦਾ, ਪੱਥਰ ਸੁਣ ਨਹੀਂ ਸਕਦਾ, ਪੱਥਰ ਸਮਝ ਨਹੀਂ ਸਕਦਾ, ਪੱਥਰ ਚੇਤੇ ਨਹੀਂ ਕਰ ਪੱਥਰ ਪੱਥਰ ਥੋੜ੍ਹਾ ਜਿਹਾ ਕੋਮਲ ਤੇ ਹੋਇਆ ਬਨਸਪਤੀ ਦੇ ਰੂਪ ਵਿੱਚ, ਪਰ ਗਿਆਨ ਇੰਦਰੀ ਕੋਈ ਨਹੀਂ, ਕਰਮ ਇੰਦਰੀ ਕੋਈ ਨਹੀਂ। ਬਨਸਪਤੀ ਦੀ ਕੋਈ ਸਮਾਜਿਕ ਦੁਨੀਆ ਨਹੀਂ, ਬਨਸਪਤੀ ਦੀ ਕੋਈ ਧਾਰਮਿਕ ਦੁਨੀਆ ਨਹੀਂ। ਪੱਥਰ ਤੇ ਪਸ਼ੂ ਪਕਸ਼ੀਆਂ ਦੇ ਰੂਪ ਵਿੱਚ ਪ੍ਰਗਟ ਹੋਇਆ, ਗਿਆਨ ਇੰਦਰੇ ਤੇ ਆ ਗਏ, ਕਰਮ ਇੰਦਰੇ ਵੀ ਆ ਗਏ, ਪੈਰ ਚੱਲਣ ਲੱਗ ਪਏ, ਅੱਖਾਂ ਵੇਖਣ ਲੱਗ ਪਈਆਂ, ਆਵਾਜ਼ ਵੀ ਆ ਗਈ ਹੈ, ਅਲਫਾਜ਼ ਕੋਈ ਨਹੀਂ, ਸਰੋਤ ਵੀ ਆ ਗਈ, ਕੰਨ ਵੀ ਹੈ, ਪਰ ਇਤਨੀ ਸਮਝ ਨਹੀਂ ਹੈ ਕਿ ਅੱਖਾਂ ਨਾਲ ਸੱਚ ਵੇਖਿਆ ਜਾ ਸਕੇ, ਕੰਨਾਂ ਨਾਲ ਸੱਚ ਸੁਣਿਆ ਜਾ ਸਕੇ, ਲਸਣਾਂ ਨਾਲ ਸੱਚ ਬੋਲਿਆ ਜਾ ਸਕੇ, ਹਿਰਦੇ ਨਾਲ ਸੱਚ ਨੂੰ ਯਾਦ ਕੀਤਾ ਜਾ ਸਕੇ, ਦਿਮਾਗ ਨਾਲ ਸੱਚ ਨੂੰ ਸਮਝਿਆ ਜਾ ਸਕੇ, ਇਹ ਨਹੀਂ। ਮਨੁੱਖ ਕੋਲ ਕਰਮ ਦੇ ਇੰਦਰੇ ਵੀ ਆਏ, ਗਿਆਨ ਇੰਦਰੇ ਵੀ ਆਏ, ਸਮਝ ਵੀ ਆਏ, ਇਹਦੀ ਸਮਝ ਚੱਲ ਪਈ, ਇਹਦੀ ਸਮਝ ਸੰਸਾਰ ਤੱਕ ਪਹੁੰਚ ਗਈ, ਪਰਿਵਾਰ ਤੱਕ ਪਹੁੰਚ ਗਈ, ਸਮਝ ਆ ਗਈ ਇਹ ਭੈਣ ਹੈ, ਇਹ ਮਾਂ ਹੈ, ਇਹ ਪਤਨੀ ਹੈ, ਇਹ ਚਾਚਾ ਹੈ, ਇਹ ਤਾਇਆ ਹੈ, ਪਰਿਵਾਰ ਦੀ ਸਮਝ ਆ ਗਈ। ਸਮਝ ਪਦਾਰਥਾਂ ਤੱਕ ਵੀ ਪਹੁੰਚ ਗਈ, ਇਹ ਸੋਨਾ ਹੈ, ਇਹ ਚਾਂਦੀ, ਇਹ ਲੋਹਾ, ਇਹ ਧਨ ਪਦਾਰਥ ਹੈ, ਸਮਝ ਕਾਰੋਬਾਰ ਤੱਕ ਵੀ ਪਹੁੰਚ ਗਈ, ਧਨ ਕਿਵੇਂ ਕਰੋ, ਸਮਝ ਰਾਜਨੀਤੀ ਤੱਕ ਵੀ ਪਹੁੰਚ ਗਈ, ਔਰ ਹਰ ਰਾਜਨੀਤੀ ਛਲ ਕਪਟ ਤੇ ਖੜੀ ਹੁੰਦੀ ਹੈ, ਕੋਈ ਵੀ ਰਾਜਨੀਤੀ ਕਾਮ ਦਨ ਸ਼ਾਮ ਦਾਮ ਦੰਡ ਭੇਜ ਕੇ ਕੜੀ ਹੈ ਰਾਜਨੀਤੀ, ਸਮਝ ਰਾਜਨੀਤੀ ਤੱਕ ਵੀ ਪਹੁੰਚ ਗਈ, ਸਮਝ ਪ੍ਰਭੂ ਤੱਕ ਨਹੀਂ ਪਹੁੰਚ, ਯਾਦ ਪਰਮਾਤਮਾ ਤੱਕ ਨਹੀਂ ਪਹੁੰਚ, ਦ੍ਰਿਸ਼ ਪਰਮਾਤਮਾ ਤੱਕ ਨਹੀਂ ਪਹੁੰਚੀ, ਕਰੋਸ ਪਰਮਾਤਮਾ ਤੱਕ ਨਹੀਂ ਪਹੁੰਚ, ਬੋਲ ਪਰਮਾਤਮਾ ਤੱਕ ਨਹੀਂ ਪਹੁੰਚ, ਦਾਮਨ ਹੱਥਾਂ ਦੇ ਪ੍ਰਭੂ ਦਾ ਦਾਮਨ ਕੋਈ ਨਹੀਂ। ਧਾਰਮਿਕ ਤੌਰ ਤੇ ਗੁਸਤਾਖੀ ਮਨੁੱਖ ਮਨੁੱਖ ਪੱਥਰ, ਪੱਥਰ ਚੱਲ ਨਹੀਂ ਸਕਦਾ ਜਿਹਦੀ ਸੁਰਤ ਨਹੀਂ ਚੱਲੀ, ਪੱਥਰ ਵੇਖ ਨਹੀਂ ਸਕਦਾ ਜਿਹਨੂੰ ਪਰਮਾਤਮਾ ਨਹੀਂ ਦਿਖਾਈ ਦੇਣਾ, ਪੱਥਰ ਸੁਣ ਨਹੀਂ ਸਕਦਾ ਜਿਹਨੂੰ ਅਨਾਹਦ ਨਾਮ ਜੋ ਬ੍ਰਹਿਮੰਡ ਵਿੱਚ ਵਿਆਪਕ ਹੈ, ਠਾਕਰ ਹਮਰਾ ਸਦਭੋ ਰੰਦਾ ਨਹੀਂ ਸੁਣਾਈ ਦੇਣਾ, ਪੱਥਰ ਬੋਲ ਨਹੀਂ ਸਕਦਾ, ਬੋਲ ਕੇ ਸੰਬੰਧ ਹੋ ਸਕਦਾ, ਮੂੰਹ ਕੇ ਬੋਲਣ ਬੋਲੀਏ ਜਿਸਨੂੰ ਲਗੇ ਪਿਆ, ਇਸ ਤਰ੍ਹਾਂ ਦੇ ਬੋਲ ਵੀ ਅਗਰ ਬੋਲਣੇ ਮਨੁੱਖ ਨੂੰ ਨਹੀਂ ਆਏ ਉਹ ਦਰਗਾਹ ਤੱਕ ਬੋਲ ਪਹੁੰਚ ਰਹੇ, ਕੁਛ ਮਨੁੱਖਾਂ ਦੇ ਬੋਲ ਐਸੇ ਨੇ ਪਰਿਵਾਰ ਤੱਕ ਵੀ ਨਹੀਂ ਪਹੁੰਚ ਰਹੇ, ਪੁੱਤਰ ਨਹੀਂ ਮੰਨਦਾ ਉਸ ਬੋਲ ਨੂੰ, ਪਿਤਾ ਵੀ ਨਹੀਂ ਮੰਨਦਾ, ਪਿਆਰ ਵੀ ਨਹੀਂ ਮੰਨਦਾ, ਪਤਨੀ ਵੀ ਨਹੀਂ ਮੰਨਦਾ, ਬੋਲ ਪਰਿਵਾਰ ਤੱਕ ਵੀ ਨਹੀਂ ਪਹੁੰਚਿਆ, ਕਿੱਥੇ ਕਿੱਥੇ ਦੇ ਬੋਲ ਸਿਰਫ ਪਰਿਵਾਰ ਤੱਕ ਪਹੁੰਚ ਜਾਂਦਾ, ਪਤਨੀ ਮੰਨ ਲੈਂਦੀ ਜੋ ਪਤਨੀ ਦਾ ਕਿਹਾ, ਪਤੀ ਮੰਨ ਲੈਂਦਾ, ਬੋਲਿਆ ਮੰਨ ਲੈਂਦਾ, ਮਾਂ ਬਾਪ ਮੰਨ ਲੈਂਦਾ,

ਪਰ ਫਿਰ ਯਾਦ ਨਹੀਂ ਕਰ ਸਕਦਾ। ਅਗਰ ਮਨੁੱਖ ਦੀ ਯਾਦ ਵਿੱਚ ਪਰਮਾਤਮਾ ਨੇ, ਸਮਝ ਵਿੱਚ ਪਰਮਾਤਮਾ ਨੇ, ਦ੍ਰਿਸ਼ ਵਿੱਚ ਪਰਮਾਤਮਾ ਨੇ, ਸਰੋਤ ਵਿੱਚ ਪਰਮਾਤਮਾ ਨੇ, ਤਾਂ ਮਨੁੱਖ ਨੂੰ ਧਾਰਮਿਕ ਤੌਰ 'ਤੇ ਪੱਥਰ ਕਹਿ ਦੇਈਏ ਕੋਈ ਗੱਲ ਨਹੀਂ। ਪੱਥਰ ਕਿਉਂ ਨਾ ਪਰਮਾਤਮਾ ਦਿਖਾਈ ਦਿੰਦਾ? ਪੱਥਰ ਵੇਖ ਨਹੀਂ ਸਕਦਾ, ਮਨੁੱਖ ਵੇਖ ਕੇ ਸਕਦਾ, ਪਰਮਾਤਮਾ ਨਹੀਂ ਦਿਖਾਈ ਦਿੰਦਾ। ਪੱਥਰ ਸੁਣ ਨਹੀਂ ਸਕਦਾ, ਮਨੁੱਖ ਸੁਣ ਤੇ ਸਕਦਾ ਪਰ ਪ੍ਰਭੂ ਦੇ ਬੋਲ ਨਹੀਂ ਸੁਣ ਸਕਦਾ। ਅੱਜ ਜਸ ਸੁਣੇ ਨਾ ਹਰ ਗੁਣ ਗਾਵੇ, ਬਾਲਕਨ ਮੀਰਾ ਸਮਾਨ ਦੇ। ਪੱਥਰ ਬੋਲ ਨਹੀਂ ਸਕਦਾ, ਮਨੁੱਖ ਬੋਲ ਦੇ ਸਕਦਾ ਹੈ ਪਰ ਐਸੇ ਬੋਲ ਨਹੀਂ ਬੋਲ ਸਕਦਾ ਜੋ ਪ੍ਰਭੂ ਦਾ। ਪੱਥਰ ਸੋਚ ਨਹੀਂ ਸਕਦਾ, ਮਨੁੱਖ ਸੋਚ ਤੇ ਸਕਦਾ ਹੈ ਪਰ ਪਰਮਾਤਮਾ ਨੂੰ ਨਹੀਂ ਸੋਚ ਸਕਦਾ। ਪੱਥਰ ਸਮਝ ਨਹੀਂ ਸਕਦਾ, ਮਨੁੱਖ ਕੁਝ ਸਮਝ ਤੇ ਸਕਦਾ ਹੈ ਪਰ ਨਿਰੰਕਾਰ ਨੂੰ ਨਹੀਂ ਸਮਝ ਸਕਦਾ। ਪੱਥਰ ਕੋਲ ਹਿਰਦਾ ਨਹੀਂ, ਯਾਦ ਨਹੀਂ ਕਰ ਸਕਦਾ, ਮਨੁੱਖ ਯਾਦ ਤੇ ਕਰ ਸਕਦਾ ਹੈ, ਸਿਮਰਨ ਤੇ ਕਰ ਸਕਦਾ ਹੈ ਪਰ ਪਰਮਾਤਮਾ ਦਾ ਸਿਮਰਨ ਨਹੀਂ ਕਰ ਸਕਦਾ, ਉਹਨੂੰ ਯਾਦ ਨਹੀਂ ਕਰ ਸਕਦਾ। ਪਰਿਵਾਰ ਦੇ ਤਲ ਤੇ ਮਨੁੱਖ ਮਨੁੱਖ ਹੋਵੇਗਾ, ਕਾਰੋਬਾਰ ਦੇ ਤਲ ਤੇ ਮਨੁੱਖ ਮਨੁੱਖ ਹੋਵੇਗਾ, ਰਾਜਨੀਤੀ ਦੇ ਤਲ ਤੇ ਮਨੁੱਖ ਮਨੁੱਖ ਹੋਵੇਗਾ, ਧਰਮ ਦੇ ਤਲ ਤੇ ਪੱਥਰ ਪੱਥਰ ਦਾ ਪੱਥਰ। ਮਸਜਿਦ ਮੰਦਰ ਗੁਰਦੁਆਰੇ ਜੋ ਸ਼ਬਦ ਬਰਦਾਸ਼ਤ ਕਰੋਗੇ ਮਾਫ ਕਰ ਦੇਣਾ, ਬਹੁਤੇ ਪੱਥਰ ਹੀ ਬੈਠੇ ਹੁੰਦੇ, ਮਨੁੱਖ ਨਹੀਂ ਹੁੰਦੇ। ਅਗਰ ਕੋਈ ਮਨੁੱਖ ਬੈਠਾ ਹੋਵੇਗਾ ਸਮਾਜ ਵਿੱਚ ਬੈਠਾ ਹੋਵੇਗਾ, ਕਿਉਂਕਿ ਸਮਾਜ ਤੱਕ ਉਹਦੀ ਸਮਝ ਪਹੁੰਚਦੀ ਹੈ। ਗੁਰਦੁਆਰੇ ਬੈਠਾ ਵੀ ਪਰਿਵਾਰ ਤੱਕ ਵਿੱਚ ਬੈਠਾ ਹੋਵੇਗਾ, ਕਿਉਂਕਿ ਪਰਿਵਾਰ ਤੱਕ ਉਹਦੀ ਸਮਝ ਪਹੁੰਚਦੀ। ਗੁਰਦੁਆਰੇ ਬੈਠਾ ਹੋਇਆ ਵੀ ਉਹ ਕਾਰੋਬਾਰ ਤੱਕ ਪਹੁੰਚੇਗਾ, ਕਿਉਂਕਿ ਕਾਰੋਬਾਰ ਤੱਕ ਉਹਦੀ ਸਮਝ ਪਹੁੰਚਦੀ। ਗੁਰਦੁਆਰੇ ਬੈਠਾ ਹੋਇਆ ਵੀ ਉਹ ਰਾਜਨੀਤੀ ਤੱਕ ਪਹੁੰਚੇਗਾ, ਕਿਤੇ ਰਾਜਨੀਤਿਕ ਅਖਾੜੇ 'ਚ ਬੈਠਾ ਹੋਏਗਾ, ਕਿਉਂਕਿ ਉੱਥੇ ਤੱਕ ਉਹਦੀ ਸਮਝ ਪਹੁੰਚਦੀ ਹੈ, ਯਾਦ ਪਹੁੰਚਦੀ ਹੈ। ਗੁਰਦੁਆਰੇ ਬੈਠਿਆ ਹੋਇਆ ਵੀ ਉਹ ਮਨੁੱਖ ਧਾਰਮਿਕ ਨਹੀਂ, ਜਿਹਦੀ ਸਮਝ ਪਰਮਾਤਮਾ ਤੱਕ ਨਹੀਂ, ਜਿਹਦੀ ਯਾਦਾਂ ਵਿੱਚ ਪਰਮਾਤਮਾ। ਬਹੁਤੀ ਦੁਨੀਆ 'ਚ ਧਾਰਮਿਕ ਦਿਖਾਈ ਦਿੰਦੀ ਹੈ, ਗੁਸਤਾਖੀ ਆਪ ਨਹੀਂ ਹੈ। ਬਸ ਮੇਰੇ ਇੰਨੇ ਹੀ ਬੋਲਾਂ ਦੇ ਲੋਕ ਅਰਥਾਂ ਦੇ ਅਨਰਥ ਕਰ ਲੈਂਦੇ, ਧਾਰਮਿਕ ਨਹੀਂ। ਪਰਿਵਾਰ ਵਿੱਚ ਕੋਈ ਮਨੁੱਖ ਬੈਠਾ ਹੋਵੇਗਾ, ਮੰਦਰ ਮਸਜਿਦ ਗੁਰਦੁਆਰੇ 'ਚ ਬਹੁਤੇ ਪੱਥਰ ਹੀ ਬੈਠੇ। ਰਾਜਨੀਤਿਕ ਮੰਡਲ ਵਿੱਚ ਕੋਈ ਮਨੁੱਖ ਬੈਠਾ ਹੋਵੇਗਾ, ਮੰਦਰ ਮਸਜਿਦ ਗੁਰਦੁਆਰੇ 'ਚ ਬਹੁਤੇ ਪੱਥਰ ਹੀ ਬੈਠੇ। ਕੋਈ ਇੱਕ ਮਨੁੱਖ ਹੋਵੇਗਾ ਜਿਹਨੂੰ ਪੂਰਨ ਪੁਰਖ ਕਹਿੰਦੇ ਨੇ, ਵੇਖ ਸਕਦਾ ਪਰਮਾਤਮਾ ਜੋ ਵੀ ਦੇਖੋ ਤੇਰਾ ਰੂਪ। ਹੁਣ ਪ੍ਰਭੂ ਜੋ ਕੁਛ ਵੀ ਦਿਖਾਈ ਦਿੰਦੇ ਤੋਂ, ਜੋ ਬੋਲਤ ਹੈ ਮ੍ਰਿਗ ਮੀਨ ਬਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਹੁਣ ਜੋ ਕੁਛ ਵੀ ਸੁਣਾਈ ਦਿੰਦਾ, ਇਹ ਪ੍ਰਭੂ ਤੇਰੀ ਆਵਾਜ਼, ਤੇਰੀ ਆਵਾਜ਼। ਕਿਸੇ ਇੱਕ ਕਦ ਦੀ ਸਮਝ, ਕਿਸੇ ਇੱਕ ਕਦ ਦਾ ਚੇਤਾ, ਕਿਸੇ ਇੱਕ ਕਦ ਦੀ ਦ੍ਰਿਸ਼, ਕਿਸੇ ਇੱਕ ਕਦ ਦੀ ਸਰੋਤ, ਕਿਸੇ ਇੱਕ ਕਦ ਦੇ ਬੋਲ ਪਰਮਾਤਮਾ ਤੱਕ ਪਹੁੰਚਦੇ ਨੇ। ਇੰਝ ਕਹਿ ਲਓ ਕੋਈ ਕਰੋੜਾਂ 'ਚ ਇੱਕ, ਬਾਕੀ ਮਨੁੱਖ ਹੋਣਗੇ ਸਮਾਜ ਦੇ 'ਚ ਬੈਠੇ ਨੇ, ਗੁਰੂ ਕੋਲ ਨਹੀਂ ਬੈਠੇ। ਸਾਡੇ ਇਸ ਪਰ ਚਲਦੇ ਨਾ ਸੰਗਤ ਇੱਕੀ ਲਿਖਦੇ ਹੈ। ਹੁਣ ਇਹਦੇ ਵੀ ਮੈਂ ਤੁਹਾਡੇ ਸਾਹਮਣੇ ਅਰਥ ਕਰਨ ਲੱਗਾ, ਜ਼ਰੂਰ ਹੈ ਮੈਂ, ਕਿਉਂਕਿ ਇਹ ਸ਼ਹਿਰ ਬੜਾ ਨਿਰਾਲਾ ਸ਼ਹਿਰ ਹੈ, ਇਹਦੇ ਵੀ ਅਰਥ ਕਰਨ। ਗੁਰੂ ਵੇਖ ਵਿਸਰੇ ਹੈ, ਗੁਰੂ ਜੁੜ ਜਾਏ ਤੇ ਸੰਗਤ ਇੱਕ ਹੀ ਵਿਸਰੇ ਹੈ, ਵਰਨਾ ਸੰਗਤ ਇੱਕ ਵਿਸਵਾ ਵੀ ਨਹੀਂ। ਸਤਿਗੁਰ ਬਿਨਾਂ ਸੰਗਤ ਨਾ ਹੋਵੇ, ਜੇ ਗੁਰੂ ਨਹੀਂ ਹੈ ਤੇ ਸੰਗਤ ਕਿਹੜੀ ਗੱਲ ਹੈ। ਗੁਰੂ ਦੇ ਜੁੜਨ ਨਾਲ ਗੁਰੂ ਵੇਸ ਵਿਸਰਾ, ਫਿਰ ਸੰਗਤ ਇੱਕੀ ਵਿਸਰੇ ਹੋ ਜਾਂਦਾ। ਗੁਰੂ ਕਰ, ਗੁਰੂ ਦੇ ਜੁੜਨ ਤੱਕ ਗੁਰੂ ਇੱਕ ਪਾਸੇ ਹੋ ਜਾਏ, ਔਰ ਬਹੁਤਾ ਇਕੱਠੇ ਗੁਰੂ ਨਾਲ ਕੋਈ ਜੁੜਿਆ ਹੋਇਆ ਨਹੀਂ।

0: कवर पहुंचती है ना, दृष्ट पहुंचती है ना, स्रोत पहुंचती है। अगर गुरु नहीं है तो इक्की विस्वेदी गल करो एक विश्व नहीं है। सतगुरु बाजो संगत ना हो, संगत कितनों कहोगे जो गुरु नाल जुड़ी हुई जिस विच गुरु बैठा है। और किसनों संगत आखोगे, और संगत कितनों आखोगे जिसे गुरु है। बोलना च गुरु है, स्रोत च गुरु है, समझ च गुरु है, छेत गुरु है। गुरसंगत ऐसे जिथे बैठे होंगे, गुरसंगत है इक्की लेते हैं। समझ च गुरु नहीं, छेत च गुरु नहीं, दृष्टि च गुरु नहीं, स्रोत च गुरु नहीं, बोलना च गुरु नहीं, गुरु च कोई श्रद्धा नहीं, गुरु च कोई मनोत नहीं, गुरु है नहीं। भावे दस लख का भी इकट्ठ हो, एक विश्वास भी नहीं है। सर्व जिन्होंने अर्थ कर देने, किसने भी कर लेना अर्थ, गुरु करके संगत इसी विश्व। अगर गुरु नहीं है, सोने की बनी हुई बिल्डिंग हो, लख मनुखा का इकट्ठ हो, गुरु ग्रंथ साहब का प्रकाश नहीं, तो बैठने वाले शब्द की श्रद्धा है, सुनना भी नहीं चाहते, गुरु के बोल बोलना भी नहीं चाहते। संगत कहने की लोड़ है, एक विश्वास भी नहीं है, एक विश्वास भी नहीं। इस संबंधित बड़े बड़े विद्वानों के सामने मैं विचार रखे हैं, या तो मैं स्पष्ट करो गुरु नहीं है तो एक ही विश्व, गुरु करके संगत एक ही विश्व, गुरु बीस विश्व है, गुरु जब संगत न जुड़ता है एक ही विश्वे हो जाए, गुरु टूट जाए एक ही विश्वे से गल छो एक विश्वा भी नहीं, कुछ भी सतगुरु बाजो संगत न, गुरु तो बिना कभी संगत। एक सच्चाई बोल परिवार तक पहुंच गए हैं, समझ परिवार तक पहुंच गई है, तो भावे मैं जिथे बैठा परिवार बैठा, समझ कारोबार तक पहुंच गई है, यादा भी कारोबार तक पहुंचे, भावे में जिथे बैठा कारोबार में बैठे, समझ राजनीति तक पहुंच गई है, छल कपट तक पहुंच गई है, चेता भी राजनीति तक वह पहुंच गया। हम मैं जिथे भी बैठा, किधर भी बैठा, बाजार में बैठा, कारोबार में बैठा, या गुरुद्वारे बैठा, किसी राजनीतिक अखाड़े से बैठा, तो मेरी समझ से याद राजनीति तक पहुंच गई, पर मैं बाजार में बैठा मेरी समझ गुरु तक पहुंच गई, मेरे चेते प्रभु, मेरी दृष्टि प्रभु है, मेरे करना प्रभु है। ऐसा मनुख कितने भी बैठा है परमात्मा भी बैठा, कितने भी बैठा ऐसा भी होता है, कोई उजाड़ में बैठा, दरबार में बैठा भी प्रभु नाल जुड़े। भगत वड्डा राजा जनक है गुरमुख माया विच, इन्ना कुछ होंदिया भी परमात्मा नाल जुड़े, वो परमात्मा च बैठा, भावे सिंघासन से बैठा है तो राम के सिंघासन से बैठा, भावे परिवार में बैठा है तो निरंकार में बैठा है, सारा परिवार भी उसनों निरंकार का रूप दिखाई देता है। मात पिता सुध बंद बारी नानक हो पार ब्रह्म सार, समझ परिवार तक पहुंच गई है, अगे नहीं तो मैं जिथे भी बैठा परिवार में बैठा, समझ से यादा कारोबार तक पहुंच गई है तो मैं जिथे भी बैठा कारोबार में बैठा, हिसाब किताब कर लेगा। समझ राजनीति तक पहुंच गई है और यादा में भी राजनीति चल रही है, मैं जिथे भी बैठा राजनीतिक अखाड़े च बैठा, तो समझ प्रभु तक पहुंची हुई है, यादा भी प्रभु तक पहुंची है, और मैं जिथे भी बैठा यकीन जानो सत्संग में बैठा, परमात्मा में बैठा। कोरोना च कोई इस तरह का मनुख नहीं, कोरोना गुरु जुड़ जाए संगत के की विश्व हो जाए, संगत गुरु नाल टूट जाए तो विश्वास भी नहीं है, कुछ भी नहीं, कुछ भी नहीं। ਮਨੁੱਖਾਂ ਦੀ ਕੱਟ ਨੂੰ ਸੰਗਤ ਨਹੀਂ ਕਹਿੰਦੇ, ਗੁਰੂ ਨਾਲ ਜੁੜਿਆ ਨਾ ਗੁਰ ਸੰਗਤ ਕਹਿੰਦੇ। ਪਤਾ ਨਹੀਂ ਇਸ ਨੂੰ ਵੀ ਪਤਲੋਗੇ ਕਿ ਨਹੀਂ, ਕਿਉਂਕਿ ਸਾਰੀ ਦੁਨੀਆਂ ਨਾਲੋਂ ਇੱਥੋਂ ਦਾ ਦਿਨਾਲ ਦਰਾ ਵਿਸ਼ੇਸ਼ ਹੈ। ਗੁਰੂ ਹੈ ਤੇ ਸਤਸੰਗ ਹੈ। ਔਰੰਗੇ ਜਿੱਥੇ ਗੁਰਦੁਆਰੇ ਪਏ ਨੇ, ਕਰਦੇ ਪੀਰ ਬਾਬੇ ਦੀਆਂ ਗੱਲਾਂ ਨੇ, ਸ਼ਰਧਾ ਉੱਥੇ ਹੋਣਾ, ਦੁੱਖ ਉਹ ਦੂਰ ਕਰੇ, ਪੰਡਿਤ ਮਹਾਰਾਜ ਕਰੇਗਾ, ਅਜਮੇਰੀ ਬਾਬਾ ਕਰੇਗਾ, ਯਕੀਨ ਜਾਣੇ ਸਤਸੰਗ ਵਿੱਚ ਆਇਆ ਹੀ ਨਹੀਂ ਤੇ ਪੀਰ ਬਾਬੇ ਤੱਕ ਪਹੁੰਚਿਆ, ਗੁਰੂ ਤੱਕ ਨਹੀਂ ਪਹੁੰਚਿਆ। ਪੰਡਿਤ ਮਹਾਰਾਜ ਤੱਕ ਇਹਦੀ ਸਮਝ ਤੇ ਸ਼ਰਧਾ ਪਹੁੰਚੀ ਹੈ, ਗੁਰੂ ਤੱਕ ਨਹੀਂ ਪਹੁੰਚੀ। ਤੇ ਇੱਥੇ ਬੈਠਾ ਵੀ ਪੀਰ ਬਾਬੇ ਕੋਲ ਬੈਠਾ, ਗੁਰੂ ਨਾਨਕ ਕੋਲ ਨਹੀਂ ਬੈਠਾ। ਇੱਥੇ ਬੈਠਿਆ ਹੋਇਆ ਵੀ ਪੰਡਿਤ ਮਹਾਰਾਜ ਕੋਲ ਬੈਠਾ, ਅਜਮੇਰੀ ਬਾਬੇ ਕੋਲ ਬੈਠਾ, ਸਰਬ ਸਮਰਥ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਗੀ ਦੇ ਪਾਤਸ਼ਾਹ ਤੇ ਨਹੀਂ ਬੈਠਾ ਹੋਇਆ। ਇਹਨੂੰ ਸੰਗਤ ਕਹਿਣ ਦੀ ਕੀ ਲੋੜ ਹੈ? ਇੱਥੇ ਪੀਰ ਬਾਬਿਆਂ ਦੀ ਸੰਗਤ ਹੈ, ਪੰਡਿਤਾਂ ਦੀ ਸੰਗਤ, ਅਜਮੇਰੀ ਬਾਬਿਆਂ ਦੀ ਸੰਗਤ। ਪੰਜਾਬੀ ਦੇ ਸਾਰੇ ਪੇਪਰ ਇਸੇ ਨਾਲ ਭਰੇ ਪਏ। ਗੁਰਮਤ ਦੀ ਤੇ ਬਾਲ ਦੀ ਖਲ ਕੱਢਣਗੇ, ਪਰ ਸਾਰੇ ਰੇਡੀਓ ਸਟੇਸ਼ਨ ਵੀ ਅੱਗੇ ਅਜਮੇਰੀ ਬਾਬੇ ਦਾ ਹੀ ਪ੍ਰਚਾਰ ਕਰ ਰਿਹਾ, ਪੰਡਿਤ ਮਹਾਰਾਜ ਦਾ ਪ੍ਰਚਾਰ ਕਰ ਰਿਹਾ। ਔਰ ਸਿੱਖ ਧਰਮ ਬੁਲੇ ਕਹਿ ਸਕਦਾ, ਸਿੱਖ ਧਰਮ ਬੁਲੇ ਕਹਿ ਸਕਦਾ। ਠੀਕ ਹੈ, ਇਹ ਗੱਲ ਇਹ ਵਿਚਾਰ ਆ, ਹਿਰਦਾ ਨਾ ਕਬੂਲ ਕਰੇ ਬਸ ਮੈਨੂੰ ਅਫਸੋਸ ਜ਼ਰੂਰ ਹੋਵੇਗਾ ਵੀ ਮਿਹਨਤ ਸਫਲ ਨਹੀਂ
1: ਹੋਈ,
0: ਇੰਨਾ ਅਫਸੋਸ ਜ਼ਰੂਰ। ਗੁਰੂ ਹੈ ਤੇ ਸਤਸੰਗ ਸਤਸੰਗ ਹੈ, ਗੁਰੂ ਨਹੀਂ ਹੈ ਤੇ ਸਤਸੰਗ ਸਤਸੰਗ ਨਹੀਂ ਹੈ। ਗੁਰੂ ਵਿਸ ਵਿਸ ਹੈ, ਜਦ ਕੋਈ ਗੁਰੂ ਨਾਲ ਜੁੜ ਜਾਂਦਾ ਹੈ ਸੰਗਤ ਇੱਕੇ ਵਿਸ ਰਹਿ ਹੋ ਜਾਂਦੀ। ਇਸ ਤਰ੍ਹਾਂ ਦੀ ਗੱਲ ਜੈਸੇ ਕੁਛ ਸਲੋਕ ਹੁੰਦੇ ਨੇ ਉਹਦੀ ਪਹਿਲੀ ਪੰਕਤੀ ਨਹੀਂ ਲੈਣੀ ਆਉਂਦੀ, ਦੂਜੀ ਧਰਮ ਬਿਨਾ ਸਭ ਦਲੇ ਮਲੇ, ਅਗਰ ਧਰਮ ਨਹੀਂ ਤੋ ਰਾਜਨੀਤੀ ਦਲ ਕੇ ਰੱਖ ਦੇਗੀ ਮਜ਼ਲੂਮਾਂ ਨੂੰ, ਰਾਜਨੀਤੀ ਦਲ ਕੇ ਰੱਖ ਦੇਵੇਗੀ ਇਨਸਾਫ ਨੂੰ, ਰਾਜਨੀਤੀ ਦਲ ਕੇ ਰੱਖ ਦੇਵੇਗੀ ਸਚਾਈ ਨੂੰ, ਰਾਜਨੀਤੀ ਲਿਤਾੜ ਦੇਵੇਗੀ ਗਰੀਬ ਨੂੰ। ਧਰਮ ਬਿਨਾ ਸਭ ਦਲੇ ਮਲੇ ਹੈ, ਇਸ ਵਾਸਤੇ ਰਾਜ ਬਿਨਾ ਮੈਂ ਧਰਮ ਚਲੇ ਹੈ, ਬਿਨਾ ਧਰਮ ਤੋਂ ਰਾਜਨੀਤੀ ਚੱਲਦੀ ਨਹੀਂ, ਅਗਰ ਚੱਲਦੀ ਹੈ ਤਾਂ ਉਹ ਜ਼ਾਲਮਾਂ ਡਕੈਤਾਂ ਦੀ ਜੋ ਹੈ ਕਿਰਿਆ ਚੱਲਦੀ ਹੈ, ਰਾਜਨੀਤੀ ਨਹੀਂ ਹੋਣੀ, ਰਾਜਨੀਤੀ ਕੇ ਧਰਮ ਨਾਲ ਬਣਨੀ, ਵਰਨਾ ਕਾਦੀ ਰਾਜਨੀਤੀ। ਦੂਜੀ ਪੰਕਤੀ ਤੋਂ ਅਰਥ ਸ਼ੁਰੂ ਕਰਨੇ ਪੈਣਗੇ, ਧਰਮ ਬਿਨਾ ਸਭ ਦਲੇ ਮਰੇ, ਧਰਮ ਤੋਂ ਬਿਨਾ ਰਾਜ ਸੱਚਾਈ ਨੂੰ ਦਲ ਕੇ ਰੱਖਦੇ, ਧਰਮ ਤੋਂ ਬਿਨਾਂ ਰਾਜ ਮਜ਼ਲੂਮਾਂ ਨੂੰ ਦਲ ਕੇ ਰੱਖਦੇ, ਧਰਮ ਤੋਂ ਬਿਨਾਂ ਰਾਜ ਕਮਜ਼ੋਰਾਂ ਨੂੰ ਦਲ ਕੇ ਰੱਖ ਦੇਗਾ, ਧਰਮ ਤੋਂ ਬਿਨਾਂ ਰਾਜਨੈਤਿਕ ਦੇਸ਼ ਨੂੰ ਲੁੱਟ ਖਾ ਲਵੇਗਾ, ਲੁਟੇਗਾ। ਧਰਮ ਬਿਨਾਂ ਸਭ ਦਲੇ ਮਲੇ, ਇਸ ਵਾਸਤੇ ਰਾਜ ਬਿਨਾਂ ਨਹਿ ਧਰਮ ਚੱਲੇ, ਬਿਨਾਂ ਧਰਮ ਤੋਂ ਰਾਜ ਨਹੀਂ ਚੱਲਦਾ। ਧਰਮ ਤੋਂ ਬਿਨਾਂ ਚਲਾਇਆ ਜਾ ਰਿਹਾ ਹੈ, ਲੁਟੇਰੇ ਰਾਜ ਪੈ ਕਰਦੇ ਨੇ, ਡਾਕੂ ਰਾਜ ਪੈ ਕਰਦੇ ਨੇ, ਬਦਮਾਸ਼ ਰਾਜ ਪੈ ਕਰਦੇ, ਜ਼ਾਲਮ ਰਾਜ ਪੈ ਕਰਦਾ, ਚੰਗੇਜ਼ਾਂ ਵਿੱਚ ਰਾਜ ਕਰਦਾ ਸੀ, ਹਿਟਲਰ ਵਿੱਚ ਰਾਜ ਕਰਦਾ ਸੀ। 4000 ਬੰਦਿਆਂ ਦੀਆਂ ਲਾਸ਼ਾਂ ਦਿੱਲੀ ਦੇਖ ਗਈਆਂ, ਉਹ ਵੀ ਤੇ ਰਾਜ ਕਰਦੇ ਸਨ। ਧਰਮ ਬਿਨਾਂ ਸਭ ਦਲੇ ਮਲੇ, ਧਰਮ ਤੋਂ ਬਿਨਾਂ ਰਾਜਨੀਤੀ ਦਲ ਕੇ ਰੱਖ ਦੇਗੀ, ਮਲ ਕੇ ਰੱਖ ਦੇਗੀ। ਖੈਰ ਮੈਨੂੰ ਕਾਮਨਾ, ਕਿਉਂਕਿ ਕਈ ਮੈਨੂੰ ਬਾਰ ਬਾਰ ਸੰਕੇਤ ਕਰਦੇ, ਸਮਝ ਤੋਂ ਦੂਰ ਹੈ, ਚੇਤੇ ਤੋਂ ਦੂਰ ਹੈ। ਯਾਤਰਾ ਪੱਥਰਾਂ ਤੋਂ ਆਰੰਭ ਹੋਈ, ਮੈਂ ਦੂਜਾ ਵੀ ਜੋੜ ਜੋੜ ਗਿਆ। ਪੱਥਰ ਪਰਿਵਾਰ ਦੇ ਤਲ ਤੇ ਮਨੁੱਖ ਬਣ ਗਿਆ, ਕਾਰੋਬਾਰ ਦੇ ਤਲ ਤੇ ਵੀ ਮਨੁੱਖ ਬਣ ਗਿਆ, ਪਦਾਰਥਾਂ ਦੇ ਤਲ ਤੇ ਵੀ ਮਨੁੱਖ ਬਣ ਗਿਆ, ਪਰ ਪਰਮਾਤਮਾ ਦੇ ਤਲ ਤੇ ਪੱਥਰ ਪੱਥਰ ਹੀ। ਨਾ ਪਰਮਾਤਮਾ ਦਿਖਾਈ ਦਿੰਦਾ, ਨਾ ਸੁਣਾਈ ਦਿੰਦਾ, ਨਾ ਸਮਝ ਵਿੱਚ ਹੈ, ਨਾ ਸੇਤੇ ਵਿੱਚ ਹੈ, ਨਾ ਬੋਲ ਪਾ ਪੱਥਰ। ਇਸੇ ਪੱਥਰ ਨੂੰ ਸ਼ਬਦ ਦੇ ਔਜ਼ਾਰ ਨਾਲ ਘੜਨਾ ਔਰ ਮੂਰਤੀ ਮਾਨ ਕਰਨਾ, ਇਹਨੂੰ ਈਸ਼ਵਰ ਦਾ ਰੂਪ ਦੇਣਾ, ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਜਿੱਥੇ ਘੜੀਏ ਸੁਰਾਂ ਸੁਰਾਂ ਕੇ ਸੁਰ, ਘੜਨਾ ਹੈ ਆਪਣੀ ਸਮਝ, ਘੜਨਾ ਹੈ ਆਪਣੀ ਸੋਚਣੀ ਨੂੰ, ਘੜਨਾ ਹੈ ਆਪਣੇ ਵਿਚਾਰਾਂ। ਜਦ ਵਿਚਾਰਾਂ ਚ ਪਰਮਾਤਮਾ ਆ ਗਿਆ, ਸੋਚਣੀ ਪਰਮਾਤਮਾ ਆ ਗਿਆ, ਚੇਤੇ ਚ ਪਰਮਾਤਮਾ ਆ ਗਿਆ, ਮਨ ਘੜਿਆ ਗਿਆ, ਮਨ ਹੀ ਪਰਮਾਤਮਾ ਹੋ ਗਿਆ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਹੈ, ਜਪ ਨਾਲ ਇਸ ਨੂੰ ਘੜਨਾ। ਇਸ ਘੜਨ ਦੀ ਅਵਸਥਾ ਬਸ ਮੈਂ 15-20 ਮਿੰਟ ਵਿੱਚ ਤੁਹਾਡੇ ਸਾਹਮਣੇ ਬਿਆਨ ਕਰਨ ਦੀ ਕੋਸ਼ਿਸ਼ ਕਰਦਾ। ਜਦ ਅਸੀਂ ਵਾਹਿਗੁਰੂ ਸ਼ਬਦ ਬੋਲਦੇ ਹਾਂ, ਬੋਲਣ ਤੋਂ ਪਹਿਲੇ ਇਹ ਮਨ ਦੇ ਫੁਰਨੇ ਚਾਹੁੰਦਾ ਹੈ। ਇਹ ਫੁਰਨਾ ਨਾਭੀ ਨਾਲ ਟਕਰਾਉਂਦਾ ਹੈ। ਨਾਭੀ ਇੱਕ ਐਸੇ ਸਾਜ਼ ਦੀ ਤਰ੍ਹਾਂ ਹੈ ਜੋ ਫੋਕਣ ਨਾਲ ਵੱਜਦੇ ਹਨ, ਜਿਵੇਂ ਸ਼ਹਿਨਾਈ, ਸੰਖ, ਮੁਰਲੀ, ਨਰਸਿੰਘਾ ਇਤਿਹਾਸ। ਨਾਭ ਇਸ ਤਰ੍ਹਾਂ ਹੈ, ਨਾਭੀ ਨੂੰ ਸਾਰੇ ਭਾਰਤ ਵਿੱਚ ਧੁਨੀ ਕਹਿੰਦੇ। ਇੱਥੋਂ ਧੁਨ ਉੱਠਦੀ ਹੈ, ਆਵਾਜ਼ ਉੱਠਦੀ ਹੈ। ਨਾਭ ਪਰਸ਼ੀਅਨ ਵਿੱਚ ਕਹਿੰਦੇ ਨੇ, ਨਾਭੀ ਭਾਰਤੀਆਂ ਭਾਸ਼ਾਵਾਂ 'ਚ ਕਹਿੰਦੇ ਨੇ, ਪਰ ਰਿਸ਼ੀ ਮੁਨੀ ਧਾਰਮਿਕ ਭਾਸ਼ਾ 'ਚ ਇਸ ਨੂੰ ਧੁਨੀ ਕਹਿੰਦੇ। ਇਹ ਦੋਨੇ ਕਿਉਂ ਦੋਨੇ ਕਿਉਂ? ਜਦ ਬੋਲਣ ਦਾ ਅੰਦਰ ਖਿਆਲ ਆਉਂਦਾ, ਕੁਛ ਵੀ ਬੋਲਦਾ, ਪਵਨ ਫੁਰਨੇ ਕਰਕੇ ਪਵਨ ਨਾਭੀ ਨਾਲ ਟਕਰਾਉਂਦੀ ਹੈ, ਹਵਾ ਟਕਰਾਉਂਦੀ ਹੈ, ਨਾਭੀ ਖੁੱਲਦੀ ਹੈ, ਆਵਾਜ਼ ਨਿਕਲਦੀ ਹੈ। ਉਹਨੂੰ ਕਹਿੰਦੇ ਨੇ ਪਰਾਵਾਣੀ। ਉਹ ਆਵਾਜ਼ ਉੱਪਰ ਉੱਠਦੀ ਹੈ, ਹਿਰਦੇ ਤੱਕ ਪਹੁੰਚਦੀ ਹੈ, ਕਿੱਥੇ ਇਸ ਨੂੰ ਅੱਖਰ ਮਿਲਦੇ। ਇਹ ਕੰਮ ਬੜਾ ਜਲਦੀ ਨਾਲ ਆਉਂਦਾ, ਪ੍ਰਕਿਰਤੀ ਨੇ ਐਸਾ ਨਿਯਮ ਬਣਾ ਰੱਖਿਆ। ਹਿਰਦੇ ਤੱਕ ਜਦ ਉਹ ਆਵਾਜ਼ ਪਹੁੰਚਦੀ, ਇਹਨੂੰ ਅੱਖਰ ਮਿਲਦੇ ਨੇ, ਇਹਨੂੰ ਪਸੰਦੀ ਕਹਿੰਦੇ। ਫਿਰ ਇਹ ਉੱਠ ਕੇ ਕੰਠ ਤੱਕ ਪਹੁੰਚਦੀ ਹੈ, ਇਹਨੂੰ ਮਦਮਾ ਕਹਿੰਦੇ ਨੇ, ਪੂਰਾ ਆਵਾਜ਼ ਬਣ ਜਾਂਦਾ ਜਿਹੜਾ ਕਹਿੰਦਾ। ਸਭ ਕੰਮ ਜਲਦੀ ਨਾਲ ਜ਼ਬਾਨ ਬਿਆਨ ਕਰ ਦਿੰਦੀ, ਇਹਨੂੰ ਬੈਕਰੀ ਕਹਿੰਦੇ। ਪਰਾ ਪਸੰਦੀ ਮਧਮਾ ਬੈਕਰੀ, ਜੋ ਮੇਰੀ ਜ਼ਬਾਨ ਬੋਲ ਰਹੀ ਹੈ, ਇਸ ਤੋਂ ਪਹਿਲੇ ਕੰਠ, ਇਸ ਤੋਂ ਪਹਿਲੇ ਹਿਰਦੇ, ਇਸ ਤੋਂ ਪਹਿਲੇ ਨਾਭੀ, ਕੋਈ ਵੀ ਬੋਲ ਨਾਭੀ ਹੋਣੀ ਹੈ। ਹਰ ਤਰ੍ਹਾਂ ਦੀ ਧੁੰਨ ਉੱਥੋਂ ਉੱਠਦੀ, ਧੁੰਨ ਨੂੰ ਅੱਖਰ ਮਿਲ ਕੇ ਆਕਾਰ ਬਣਦਾ ਹੈ, ਹਿਰਦੇ ਚ ਪਸੰਦੀ, ਪੂਰਾ ਆਵਾਜ਼ ਬਣਦਾ ਹੈ ਮਧਮਾ ਕੰਠ ਦਾ, ਰਸਨਾ ਬਿਆਨ ਕਰ ਦਿੰਦੀ, ਬਾਤ ਸੁੱਟ ਦਿੰਦੀ ਹੈ, ਇਹਨੂੰ ਬੈਕਰੀ ਕਹਿੰਦੇ। ਕਿਆ ਜਪ ਇਹੀ ਹੈ ਬੈਕਰੀ ਬਾਣੀ ਵਾਹਿਗੁਰੂ ਵਾਹਿਗੁਰੂ? ਨਹੀਂ, ਜੋ ਜ਼ਬਾਨ ਉਚਾਰਨ ਕਰ ਰਹੀ ਹੈ ਵਾਹਿਗੁਰੂ ਵਾਹਿਗੁਰੂ, ਹੁਣ ਇਹਨੂੰ ਇੱਥੇ ਹੀ ਬੈਕਰੀ ਬਾਣੀ ਨੂੰ ਇੱਥੇ ਹੀ ਧੁਨ ਨੂੰ ਵਾਪਸ ਧੋਣੇ ਤੱਕ ਲੈਣਾ, ਵਾਪਸ ਲੈਣਾ। ਜਿਤ ਦੁਆਰੇ ਉਭਰੇ ਸਿੱਥੇ ਲਿਆ ਉਭਾਰ, ਜਿਤ ਸ਼ਬਦ ਦੇ ਦਰਵਾਜ਼ੇ ਤੋਂ ਸਾਡਾ ਆਉਣਾ ਹੋਇਆ, ਹੇ ਪ੍ਰਭੂ ਵਾਪਸ ਕਰਨਾ। ਉਤਪਤ ਬਰਲੇ ਸ਼ਬਦੇ ਆਉਣਾ ਜਾਣਾ ਕਰੇ, ਧੁਨ ਰਾਹੀਂ ਧਿਆਨ ਬਾਹਰ ਗਿਆ। ਬਾਹਰ ਕਿਸੇ ਨਾਲ ਬੋਲੇ, ਬਾਹਰ ਕਿਸੇ ਨਾਲ ਮਨੁੱਖ ਬੋਲੇਗਾ, ਕਿਸੇ ਨੂੰ ਦੇਖ ਕੇ ਬੋਲੇਗਾ। ਪਰ ਜਿਹੜਾ ਜਪ ਹੈ, ਕਿਸੇ ਨੂੰ ਦੇਖ ਕੇ ਬੋਲਣਾ ਨਹੀਂ, ਕਿਸੇ ਤਸਵੀਰ ਨੂੰ ਕਿਸੇ ਆਕਾਰ ਨੂੰ ਅਗਰ ਦੇਖ ਕੇ ਬੋਲਦਾ ਹੈ ਜਪ ਜਪ ਹੀ ਨਹੀਂ ਹੈ। ਮੈਂ ਆਪਣੇ ਅਨੁਭਵ ਦੇ ਆਧਾਰ ਤੇ ਕਹਿ ਰਿਹਾ, 8 ਘੰਟੇ ਬਾਣੀ ਦਾ ਪਾਠ ਕਰਨ ਵਾਲਾ ਮੈਨੂੰ ਉਮੀਦ ਨਹੀਂ 4 ਮਿੰਟ ਜਪ ਕਰ ਸਕਦਾ। ਸਾਰੀ ਸਾਰੀ ਰਾਤ ਰਹਿਣ ਸਵਾਈ ਕੀਰਤਨ ਕਰਨ ਵਾਲਾ ਮੈਨੂੰ ਉਮੀਦ ਨਹੀਂ 1 ਮਿੰਟ ਜਪ ਕਰ ਸਕਦਾ। ਮੇਰੇ ਬੋਲਣ ਦਾ ਅਨਰਥ ਨਾ ਕਰਨਾ। 4-4 ਘੰਟੇ ਕਥਾ ਕਰਨ ਵਾਲਾ ਮੈਨੂੰ ਉਮੀਦ ਨਹੀਂ 4 ਮਿੰਟ ਜਪ ਕਰ ਸਕਦਾ। ਜਪ ਸਭ ਤੋਂ ਔਖਾ, ਕਿਸੇ ਨੂੰ ਕਿਹਾ ਆਖਣ ਔਖਾ ਸਾਚਾ ਨਾ ਮਹਾਰਾਜ ਕੀ ਔਖਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿ ਦਿੱਤਾ ਕੀ ਔਖਾ, ਕਿਉਂ ਕਹਿੰਦੇ ਤੁਸੀਂ ਔਖਾ, ਕਿਉਂ ਨਿਰਾਸ਼ ਕਰਦੇ, ਕਿਹੜਾ ਔਖਾ, ਮੈਂ ਘੰਟਾ ਕਰ ਲਵਾਂਗਾ, 10 ਘੰਟਾ ਕਰ ਲਵਾਂਗਾ, 2 ਘੰਟਾ ਕਰ ਲਵਾਂਗਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕੀ ਔਖਾ। ਐਸਾ ਕਿਉਂ ਕਹਿ ਰਹੇ ਹੋ, ਆਖਣ ਔਖਾ ਸਾਚਾ ਨਾ। ਜਦ ਬੈਠਰੀ ਬਾਣੀ ਨਾਭੀ ਤੋਂ ਉੱਠੀ ਹੋਈ, ਧੁਨੀ ਤੋਂ ਉੱਠੀ ਹੋਈ ਧੁਨ ਰਸਨਾ ਨਾਲ ਜਦ ਬਾਹਰ ਪ੍ਰਗਟ ਹੋਵੇ, ਇਸੇ ਧੁਨ ਨੂੰ ਵਾਪਸ ਲੈ ਜਾਣਾ ਧੁਨੀ, ਬਸ ਇਹੀ ਕਠਿਨ ਹੈ। ਕਿਵੇਂ ਲੈ ਜਾਈਏ ਹੁਣ ਸੁਣ, ਇਸ ਨੂੰ ਸੁਣ, ਜਿਸ ਸਪੀਡ ਨਾਲ ਇਹ ਪਰਾ ਬੈਟਰੀ ਬਣਦੀ ਹੈ, ਉਸਨੇ ਸਪੀਡ ਦੇ ਨਾਲ ਸੁਣ ਕੇ ਸਵਾਲੀ ਨਹੀਂ ਬਣੇਗੀ। ਵਾਪਸ ਜਾਣ ਦੀ ਸਪੀਡ ਗਤੀ ਬੜੀ ਮੱਧਮ ਹੈ, ਬਹੁਤ ਮੱਧਮ, ਕਾਰਨ ਉਸ ਧੁਨ ਨੂੰ ਵਾਪਸ ਲੈ ਜਾਣਾ ਇੰਝ ਹੈ ਜਿਵੇਂ ਹਿਮਾਲਿਆ ਪਰਬਤ ਤੇ ਚੜ੍ਹਨਾ, ਇੱਕ ਔਗਟ ਗਲਤੀ ਰਾਮ ਦੇਵੀ ਕਹਿ ਚੜ ਰਹੇ ਹੋ ਕਬੀਰ, ਕਬੀਰ ਕਹਿਣ ਬੜੀ ਦੇਖੜੀ ਕਾਠੀ ਤੋਂ ਲੈ ਚੜ੍ਹ, ਇਹ ਚੜ੍ਹਨਾ ਕੀ ਹੈ, ਜ਼ਬਾਨ ਬੋਲ ਰਹੀ ਹੈ ਵਾਹਿਗੁਰੂ, ਹੁਣ ਮਨ ਸੁਣੇ ਤਾਂ ਕਿ ਸ਼ਬਦ ਵਾਪਸ ਗਿਆ, ਜੇ ਸ਼ਬਦ ਵਾਪਸ ਹੀ ਨਹੀਂ ਜਾ ਰਿਹਾ, ਅੰਦਰ ਪੱਥਰ ਦਾ ਪੱਥਰ ਬਣਿਆ ਰਹੇਗਾ, ਇਸ ਪੱਥਰ ਨੇ ਮਨੁੱਖ ਨਹੀਂ ਹੋਣਾ, ਇਸ ਪੱਥਰ ਨੇ ਦੇਵਤਾ ਨਹੀਂ ਹੋਣਾ, ਇਸ ਪੱਥਰ ਨੇ ਪ੍ਰਭੂ ਨਹੀਂ ਹੋਣਾ, ਇਹ ਪੱਥਰ ਪੱਥਰ ਹੀ ਰਹੇ, ਸ਼ਬਦ ਦੀ ਚੋਟ ਇਸ ਨੂੰ ਤਰਾਸ਼ੇਗੀ, ਇਸ ਨੂੰ ਡਾਲੇਗੀ। ਇਹ ਬਹੁਤ ਪੁਰਾਣੇ ਸਮੇਂ ਤੋਂ ਗੱਲ ਪਕੜ ਵਿੱਚ ਆਈ, ਧੁੰਨ ਦੇ ਆਸਰੇ ਤੇ ਜੂਨੇ ਤੱਕ ਪਹੁੰਚਣਾ ਹੈ। ਹਿੰਦੂ ਵੀਰਾਂ ਨੇ ਜੋ ਮੰਦਰ ਬਣਾਏ ਨੇ, ਮੰਦਰ ਦਾ ਜਿਹੜਾ ਮੇਨ ਗੇਟ ਆਉਂਦਾ ਨਾ ਦਰਵਾਜ਼ਾ, ਉੱਥੇ ਘੜਿਆਲ ਲਟਕਾ ਕੇ ਰੱਖਦੇ, ਉਹਨੂੰ ਵਜਾ ਕੇ ਅੰਦਰ ਜਾਂਦੇ। ਆਮ ਲੋਕ ਸੋਚਦੇ ਨੇ ਹਜ਼ਾਰ ਬੰਦਾ ਆਇਆ ਤੇ ਵਜਾ ਕੇ ਜਾਇਆ, ਐਨਾ ਖੜਕਾਲ ਕਰੀ ਜਾਂਦੇ, ਨਹੀਂ, ਇੱਕ ਪ੍ਰਤੀਕ ਹੈ ਪਰਮਾਤਮਾ ਤੱਕ ਪਹੁੰਚਣ ਦਾ ਵਸੀਲਾ, ਆਵਾਜ਼ ਸ਼ਬਦ ਧੁਨ ਤੋਂ ਬਿਨਾਂ ਪ੍ਰਭੂ ਤੱਕ ਨਹੀਂ ਪਹੁੰਚ ਸਕੇਗਾ। ਸੁਰਤ ਨੇ ਧੁਨ ਦਾ ਸਹਾਰਾ ਪਕੜ ਕੇ ਪਰਮਾਤਮਾ ਤੱਕ ਪਹੁੰਚਣਾ, ਯਾਤਰਾ ਤੇ ਸੁਰਤ ਦੀ ਇਹ ਸਰੀਰ ਦੀ ਨੇ, ਸਰੀਰ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਅਸੀਂ ਲੈ ਜਾਂਦੇ ਹਾਂ, ਕਾਰ ਰੇਲ ਪਲੇਨ ਦਾ ਸਹਾਰਾ ਲੈਂਦੇ ਹਾਂ, ਸੁਰਤ ਨੂੰ ਪਰਮਾਤਮਾ ਤੱਕ ਲੈ ਜਾਣਾ ਧੁਨ ਦਾ ਸਹਾਰਾ ਹੈ, ਸ਼ਬਦ ਦਾ ਧੁਨ ਦਾ। ਇਹਦੇ ਤੇ ਨੇ ਕਿਤਾਬ ਵੀ ਲਿਖੀ, ਸ਼ਬਦ ਗੁਰੂ ਸੁਰਤ ਬਣ ਜਾਏਗਾ, ਭਾਰਤ ਦੇ ਜਿਸ ਨੂੰ ਬਹੁਤ ਪਸੰਦ ਕੀਤਾ, ਇਸਦੇ ਉੱਤੇ ਦਾਸੀਆਂ ਕੈਸਾਂ ਵੀ ਹੈ, ਸ਼ਬਦ ਗੁਰੂ ਸੁਰਤ ਬਣ ਜਾਏਗਾ, ਇਹ ਗੱਲ ਉੱਥੇ ਲਿਖੇ ਨਹੀਂ ਹੈ, ਸ਼ਬਦ ਗੁਰੂ ਸੁਰਤ ਬਣ ਜਾਏਗਾ। ਧੁਨ ਨਾਲ ਸੁਰਤ ਜੁੜ ਗਈ, ਗੁਰੂ ਨਾਲ ਸਿੱਖ ਜੁੜ ਗਿਆ, ਸਿੱਖ ਤੇ ਗੁਰੂ ਦਾ ਮੇਲ, ਸ਼ਬਦ ਗੁਰੂ ਸੁਰਤ ਬਣ ਜਾਏਗਾ। ਸੁਰਤ ਨਹੀਂ ਜੁੜੀ ਅਜੇ, ਇਹ ਸਿੱਖ ਗੁਰੂ ਨਾਲ ਨਹੀਂ ਜੁੜਿਆ, ਮੇਲ ਨਹੀਂ। ਆਵਾਜ਼ ਦੇ ਆਸਰੇ ਤੇ ਪਰਮਾਤਮਾ ਤੱਕ ਪਹੁੰਚਣਾ, ਇਹ ਰਿਸ਼ੀ ਮੁਨੀਆਂ ਦੀ ਪਕੜ ਸਾਰੀ ਸੀ ਗੱਲ, ਉਹਨਾਂ ਨੇ ਬਾਹਰੋਂ ਪ੍ਰਤੀਕ ਬਣਾਇਆ। ਗੁਰੂ ਨਾਨਕ ਨੇ ਇਸ ਕਰਮ ਕਾਂਡ ਤੋਂ ਇੱਕ ਪਾਸੇ ਕਰ ਦਿੱਤਾ ਹੈ, ਪੈਂਦਾ ਲੰਬਾ ਨਾ ਕਰੀਏ। ਮਹਾਰਾਜ ਕਹਿੰਦੇ ਕਾਇਆ ਹਰੀਮੰਦ ਕਿਸੇ ਕੀ ਪਰਮਾਤਮਾ ਬੈਠਾ, ਨਾ ਉਹਨੇ ਅੰਮ੍ਰਿਤ ਪ੍ਰਭਤਾ ਨਾਮ ਦੇਹੀ ਨੇ ਸਾਬਿਤ ਰਹਾ। ਪਰ ਇਸ ਦੇਹੀ ਦਾ ਇਹ ਮੂੰਹ ਹੈ, ਦਰਵਾਜ਼ਾ ਹੈ, ਇਹਦੇ ਚ ਘੜਿਆਲ ਪਰਮਾਤਮਾ ਨੇ ਆਪ ਬਣਾ ਰੱਖਿਆ ਜਬਾਨ ਘੜਿਆਲ। ਇਹਨੂੰ ਲੱਗਿਆ ਇਹ ਘੜਿਆਲ ਮੰਦਰ ਤੇ ਪ੍ਰਭੂ ਨੇ ਬਣਾ ਰੱਖਿਆ, ਘੜਿਆਲ ਵੀ ਹੈ ਔਰ ਮੰਦਰ ਵਿੱਚ ਪ੍ਰਭੂ ਵੀ ਬੈਠਾ, ਪਰਮਾਤਮਾ ਵੀ ਬੈਠਾ। ਹਰ ਪਹਾੜ ਵਿੱਚ ਹੀਰੇ ਨਹੀਂ ਆਉਂਦੇ, ਹਰ ਸਾਗਰ ਦੇ ਤੱਟ ਤੇ ਮੋਤੀ ਨਹੀਂ ਲੱਗਦੇ, ਹਰ ਪਹਾੜਾਂ ਦੇ ਸੋਨਾ ਚਾਂਦੀ ਨਹੀਂ ਲੱਗਦਾ, ਪਰ ਹਰ ਜੀਵਨ ਵਿੱਚ ਪਰਮਾਤਮਾ ਤੇ ਬੈਠਾ। ਅਸਤੀ ਡੀਟੀ ਦ੍ਰਿੜੋ ਆਦਨ ਇੱਕ ਅਖੰਡਤ ਵਸੇ ਅਨਾਦਨ ਗੁਰੂ ਗੋਬਿੰਦ ਸਿੰਘ ਜੀ ਸਭ ਇੱਕ ਵਿਆਪਕ ਧੁੰਨ। ਇਹ ਜੋ ਜ਼ਬਾਨ ਦੇ ਰਾਹੀਂ ਬਾਹਰ ਪ੍ਰਗਟ ਹੋਈਏ, ਇਹਦੇ ਚਾਰ ਨਾਮ ਨੇ ਪਰਾ ਪ੍ਰਸੰਤੀ ਮਧਮਾ ਬੈਠੇ। ਜ਼ਬਾਨ ਨੇ ਬਾਹਰ ਪ੍ਰਗਟ ਕਰ ਦਿੱਤਾ ਹੈ ਬੈਠੇ, ਇਸ ਤੋਂ ਪਹਿਲੇ ਕੰਠ ਦੇ ਸੀ ਮਧਮਾ, ਇਸ ਤੋਂ ਪਹਿਲੇ ਹਿਰਦੇ ਦੇ ਸੀ ਪ੍ਰਸੰਤੀ, ਇਸ ਤੋਂ ਪਹਿਲੇ ਨਾਭੀ ਦੇ ਅਜੇ ਅੰਦਰ ਹੀ ਸੀ। ਧੁਨ ਉੱਠੀ ਨਾਭੀ ਤੋਂ, ਧੁਨੀ ਤੋਂ ਉੱਠੀ, ਪਰ ਪਸੰਦੀ ਬਣੀ, ਪਸੰਦੀ ਮਧਮਾ ਬਣੀ, ਮਧਮਾ ਬੈਕਰੀ ਬਣੀ। ਬਸ ਇੰਨਾ ਹੀ ਕਾਫੀ ਵਾਹਿਗੁਰੂ ਵਾਹਿਗੁਰੂ ਆਸਣ। ਇਹ ਤੇ ਫਿਰ ਬੈਕਰੀ ਰਾਹੀਂ ਸ਼ਬਦ ਬਾਹਰ ਚਲਾ ਗਿਆ, ਬਾਹਰ ਦੀ ਦੁਨੀਆਂ ਨੂੰ ਬਹੁਤ ਹੋ ਸਕਦਾ ਪਵਿੱਤਰ ਕਰੇ, ਵਾਈਬ੍ਰੇਸ਼ਨ ਠੀਕ ਹੋ ਜਾਵੇ, ਸਾਰਾ ਸਿਲਸਿਲਾ ਠੀਕ ਹੋ ਸਕਦਾ, ਵਾਤਾਵਰਣ ਠੀਕ ਹੋ ਸਕਦਾ, ਅੰਦਰ ਦੀ ਦੁਨੀਆਂ ਨਹੀਂ ਬਦਲੇ, ਕੁਛ ਨਹੀਂ ਬਦਲੇ, ਕੁਛ ਵੀ ਨਹੀਂ ਬਦਲੇ। ਇਹ ਪੱਥਰ ਦਾ ਪੱਥਰ ਹੀ ਹੈ। ਮੈਂ ਕੱਲ ਵੀ ਅਰਜ਼ ਕੀਤੀ ਸੀ, ਇਸ ਤਰ੍ਹਾਂ ਦਾ ਕੋਰਾ ਜਪ ਕਰਨ ਵਾਲੇ ਨੇ ਬੜੇ ਕਰੋਧੀ ਦੇਖੇ ਨੇ, ਗੱਲ ਗੱਲ ਤੇ ਲੜਦੇ ਦੇਖੇ ਨੇ, ਪੱਗਾਂ ਲਾਉਂਦੇ ਦੇਖੇ। ਇਸ ਤਰ੍ਹਾਂ ਦਾ ਬਾਣੀ ਦਾ ਜਪ ਕਰਨ ਵਾਲੇ, ਗੁਰੂ ਦੀ ਬਾਣੀ ਵੀ ਜਪ ਇਸ ਚੱਕਰ 'ਚ ਨਾ ਪੈਣਾ, ਇੱਕ ਅੱਖਰ ਦਾ ਜਪ ਜਪ ਹੈ ਅਤੇ ਗੁਰਬਾਣੀ ਦਾ ਜਪ ਜਪ ਨਹੀਂ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਇੱਕ ਬਾਣੀ ਦਾ ਪੜ੍ਹਨਾ ਹੈ, ਧਿਆਨ ਬਾਹਰ ਜਾਏਗਾ, ਪੜ੍ਹਨ ਦਾ ਲਾਭ ਹੈ, ਬਾਣੀ ਯਾਦ ਹੋ ਸਕਦੀ ਹੈ, ਕੰਠ ਹੋ ਸਕਦੀ ਹੈ, ਬਾਣੀ ਦਾ ਪਤਾ ਚੱਲ ਸਕਦਾ ਹੈ ਕਿਹੜੇ ਪਾਤਸ਼ਾਹ ਦੀ ਕਿਹੜੇ ਰਾਗ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਅੰਗ ਤੇ। ਧਿਆਨ ਬਾਹਰ ਹੋਵੇ ਤੇ ਇਤਨਾ ਪਤਾ ਚੱਲੇਗਾ, ਔਰ ਧਿਆਨ ਅੱਖਾਂ ਦੇ ਰਾਹੀਂ ਬਾਹਰ ਰੱਖਣਾ ਪਏਗਾ ਪੜ੍ਹਨ ਲੱਗਿਆ, ਪਰ ਜਪਣ ਲੱਗਿਆ ਧਿਆਨ ਅੰਦਰ। ਜ਼ਬਾਨ ਜੋ ਅਲਾਪ ਰਹੀ ਹੈ ਉਹਨੂੰ ਮਨ ਸੁਣ, ਇਹ ਬਾਣੀ ਅੰਦਰ ਜਾਵੇ। ਇਹ ਬਾਣੀ ਜੋ ਜੀਓ ਜਾਣੇ ਕਿ ਸੰਤਰ ਰਹੇ ਹਰ ਨਾਮ, ਜਿਹਦੀ ਸੁਰਤ ਇਸ ਬਾਣੀ ਨਾਲ ਜੁੜ ਜਾਂਦੀ ਉੱਥੇ ਨਾਮ ਪ੍ਰਗਟ ਹੋ। ਪਰ ਬਾਣੀ ਕਿਹੜੀ ਜਪੀ ਜਾ ਸਕਦੀ, ਪੜੀ ਸਾਰੀ ਜਾ ਸਕਦੀ, ਜਪੀ ਕੋਈ ਜਾ ਸਕਦੀ ਜੋ ਕੰਨ, ਬਾਕੀ ਨਹੀਂ ਜਪੀ ਜਾ ਸਕਦੀ। ਇੱਕ ਬੰਦਾ ਕਹਿ ਰਹੇ ਸੀ ਕਿ ਪੜ੍ਹੇ ਲਿਖੇ ਵੀ ਨਹੀਂ, ਉਹਨਾਂ ਦੇ ਫਿਰ ਇੱਕ ਅੱਖਰ ਦਾ ਜਾਪ ਹੈ ਵਾਹਿਗੁਰੂ। ਇਹ ਤੂੰ ਹਰ ਜਗ੍ਹਾ ਕਰ ਸਕਦਾ, ਗੁੱਟੇ ਦੀ ਲੋੜ ਨਹੀਂ, ਕਿਤੇ ਵੀ ਕਰ ਸਕਦਾ, ਕਿਤੇ ਵੀ ਕਰ ਸਕਦਾ। ਜੋ ਪ੍ਰਾਣੀ ਗੋਬਿੰਦ ਲਿਆਵੇ, ਪੜ੍ਹਿਆ ਅਨਪੜ੍ਹਿਆ ਪਰਮ ਗਤ, ਪ੍ਰਭੂ ਦੀ ਪ੍ਰਾਪਤੀ ਜਪ ਕੇ ਖੜੇ। ਜਪਨੀ ਪੱਥਰ ਨੂੰ ਪਰਮਾਤਮਾ ਬਣਾਇਆ, ਜਿਵੇਂ ਸੰਤ ਰਾਜ ਹਥੋੜੇ ਦੇ ਰਾਹੀਂ, ਛੇੜਿਆਂ ਦੇ ਰਾਹੀਂ, ਆਪਣੀ ਸਮਝ ਤੇ ਸੁਰਤ ਦੇ ਰਾਹੀਂ ਪੱਥਰ ਨੂੰ ਮੂਰਤੀਮਾਨ ਕਰਦਾ, ਪੱਥਰ ਨੂੰ ਮਹਾਤਮਾ ਬੁੱਧ ਬਣਾ ਦਿੰਦਾ, ਪੱਥਰ ਨੂੰ ਸ਼੍ਰੀ ਕ੍ਰਿਸ਼ਨ ਬਣਾ ਦਿੰਦਾ, ਪੱਥਰ ਨੂੰ ਸ਼੍ਰੀ ਰਾਮ ਬਣਾ ਦਿੰਦਾ, ਪੱਥਰ ਨੂੰ ਸ਼੍ਰੀ ਹਜ਼ਰਤ ਈਸਾ ਬਣਾ ਦਿੰਦਾ। ਗੁਰੂ ਮੰਤਰ ਦਾ ਜਪ ਯਕੀਨ ਜਾਣੋ ਮਨ ਨੂੰ ਪਰਮਾਤਮਾ ਬਣਾ ਦਿੰਦਾ। ਮਨ ਤੋਂ ਜੋ ਸਰੂਪ ਹੈ ਆਪਣਾ ਮੋਲ, ਜ਼ਬਾਨ ਬੋਲ ਰਹੀ ਹੈ ਵਾਹਿਗੁਰੂ ਵਾਹਿਗੁਰੂ। ਹੁਣ ਮਨ ਸੁਣੇ ਤਾਂ ਕਿ ਸ਼ਬਦ ਵਾਪਸ ਜਾਏ, ਲੈ ਕੇ ਕਿੱਥੇ ਜਾਣਾ, ਜਿੱਥੋਂ ਪੁੱਛੇ ਆ ਉੱਥੇ ਤੱਕ ਲੈ ਕੇ ਜਾਣਾ, ਨਾਭੀ ਤੱਕ ਲੈ ਕੇ ਜਾਣਾ, ਤਾਂ ਕਿ ਨਾਭੀ ਪੂਰੀ ਖੁੱਲੇ। ਨਾਭੀ ਦੋ ਹਾਲਤਾਂ ਚ ਖੁੱਲਦੀ ਹੈ ਪੂਰੀ, ਕਦੋਂ? ਜਦ ਮਨੁੱਖ ਦੇ ਪ੍ਰਾਣ ਪਖੇਰੂ ਜਾਣ ਲੱਗਦਾ, ਅੰਤਿਮ ਸਮੇਂ ਆਖਰੀ ਪ੍ਰਾਣ ਨਾਭੀ ਦੇ ਚੱਲਦਾ, ਉਤਨੇ ਚਿਰ ਤੱਕ ਮਨੁੱਖ ਨਹੀਂ ਮਰਦਾ ਜਿਤਨੇ ਚਿਰ ਤੱਕ ਨਾਭੀ ਦਾ ਪ੍ਰਾਣ ਨਾ ਨਿਕਲੇ। ਪਤਾ ਨਹੀਂ ਮੇਰੀ ਗੱਲ ਸਾਇੰਸ ਕੀ ਕਹਿੰਦੀ ਕਿ ਉਹ ਜਾਣ, ਪਰ ਮੈਂ ਜੋ ਧਰਮ ਦੀ ਸਟੱਡੀ ਕੀਤੀ ਮੈਂ ਤੁਹਾਡੇ ਸਾਹਮਣੇ ਰੱਖਦਾ। ਹੱਥ ਸੁੰਨ ਹੋ ਗਏ, ਹੱਥਾਂ ਤੋਂ ਪ੍ਰਾਣ ਚਲੇ ਗਏ, ਅੱਖਾਂ ਸੁੰਨ ਹੋ ਗਈਆਂ ਪ੍ਰਾਣ ਚਲੇ ਗਏ, ਜ਼ਬਾਨ ਸੁੰਨ ਹੋ ਗਈ ਨਹੀਂ ਬੋਲ ਸਕਦਾ ਪ੍ਰਾਣ ਚਲੇ ਗਏ, ਪੈਰ ਸੁੰਨ ਹੋ ਗਏ ਪ੍ਰਾਣ ਚਲੇ ਗਏ, ਪਰ ਇਹ ਮਰਿਆ ਨਹੀਂ ਅਜੇ ਦਿਨ ਤੱਕ। ਸਵਾਸਾਂ ਦੀ ਗਤੀ ਵੀ ਬੜੀ ਧੀਮੀ ਚਾਹੀਦੀ, ਕਿਉਂਕਿ ਬਹੁਤੇ ਪ੍ਰਾਣ ਨਿਕਲਦੇ, ਆਖਰੀ ਪ੍ਰਾਣ ਨਹੀਂ ਨਿਕਲਿਆ। ਆਖਰੀ ਪ੍ਰਾਣ ਨਾਭੀ ਵਿੱਚ ਆਉਂਦਾ, ਪਰ ਆਖਰੀ ਪ੍ਰਾਣ ਜਦ ਨਿਕਲਦਾ ਹੈ ਉਹ ਪ੍ਰਾਣ ਸਾਰੇ ਸਰੀਰ ਨੂੰ ਹਿਲਾ ਲੈਂਦਾ। ਹੱਥ ਮਰੋੜੇ ਤਨ ਕਪੇ ਸਿਆਓ ਹੋਵਾ, ਆਖਰੀ ਪ੍ਰਾਣ ਸਾਰੀ ਦੇਹੀ ਨੂੰ ਹਿਲਾ ਲੈਂਦਾ। ਐਨ ਮੁੱਠੀਆਂ ਮਨੁੱਖ ਬੰਦ ਕਰਦਾ, ਦੰਦੀਆਂ ਵੱਜਦੀਆਂ ਨੇ, ਕੰਨ ਤੇ ਕੰਬਣੀ ਛਿੜਦੀ ਹੈ, ਸਿਆਣੇ ਅੰਦਾਜ਼ਾ ਲਾ ਲੈਂਦੇ ਨੇ ਆਖਰੀ ਪ੍ਰਾਣ ਜਾ ਰਹੇ। ਨਾਭੀ ਖੁੱਲਦੀ, ਮੌਤ ਨਾਭੀ ਖੁੱਲ ਲੈਂਦੀ ਹੈ, ਜਾਂ ਫਿਰ ਜਪ ਸ਼ਬਦ ਨਾਭੀ ਤੱਕ ਪਹੁੰਚ ਜਾਏ ਤੇ ਨਾਭੀ ਖੁੱਲ ਜਾਂਦੀ। ਜਦ ਮੌਤ ਦੀ ਹਾਲਤ ਵਿੱਚ ਨਾਭੀ ਖੁੱਲਦੀ, ਪ੍ਰਾਣ ਨਿਕਲਦੇ ਨੇ, ਨਾਭੀ ਪੂਰੀ ਖੁੱਲਦੀ, ਆਖਰੀ ਪ੍ਰਾਣ ਜਾਂਦਾ, ਨਾਭੀ ਪੂਰੀ ਖੁੱਲਦੀ ਹੈ, ਸਰੀਰ ਦੀ ਮੌਤ ਹੋ ਜਾਂਦੀ ਹੈ, ਮਨ ਅੱਗੇ ਯਾਤਰਾ ਤੇ ਚਲਾ ਜਾਂਦਾ, ਕਿਸੇ ਹੋਰ ਸਰੀਰ ਨੂੰ ਦਾਨ ਕਰਦਾ, ਸੂਖਮ ਸਰੀਰ ਅੱਗੇ ਚਲਾ ਜਾਂਦਾ ਸਾਰੇ ਸੰਸਕਾਰਾਂ ਨੂੰ ਲੈ ਕੇ, ਕਿਉਂਕਿ ਉਸ ਘਰ ਵਿੱਚ ਹੁਣ ਰਹਿਣਾ ਬਣਨਾ ਨਹੀਂ, ਉਹ ਰਹਿਣ ਦੇ ਲਾਇਕ ਨਹੀਂ ਰਹੇ, ਘਰ ਬਦਲਣਾ। ਜਪ ਦੀ ਹਾਲਤ ਦੇ ਜਦੋਂ ਨਾਭੀ ਖੁੱਲਦੀ ਹੈ, ਤਨ ਦੀ ਮੌਤ ਨਹੀਂ ਆਉਂਦੀ, ਮਨ ਮਿਟ ਜਾਂਦਾ, ਮਨ ਦੀ ਮੌਤ ਹੋ ਜਾਂਦੀ ਹੈ, ਪਰ ਮਨ ਮਰ ਕੇ ਪਰਮਾਤਮਾ ਬਣ ਜਾਂਦਾ। ਮਨ ਮਾਰੇ ਦਾਤ ਮਰ ਜਾਏ, ਬਿਨ ਮਨ ਮੋਏ ਕੈਸੇ ਹਰ ਪਾਏ, ਗੁਰੂ ਨਾਨਕ। ਬਿਨਾਂ ਮਨ ਦੀ ਮੌਤ ਤੋਂ ਪਰਮਾਤਮਾ ਕਿੱਥੇ? ਆਪਣੇ ਵਿਚਾਰ ਮਰ ਜਾਂਦੇ, ਆਪਣੀ ਸੋਚਣੀ ਮਰ ਜਾਂਦੀ ਹੈ, ਆਪਣਾ ਚਿੰਤਨ ਮਰ ਜਾਂਦਾ ਹੈ। ਐਸੇ ਮਨੁੱਖ ਦੇ ਅੰਦਰ ਪਰਮਾਤਮਾ ਬੋਲਦਾ ਹੈ, ਪਰਮਾਤਮਾ ਸੋਚਦਾ ਹੈ, ਸਭ ਕੁਝ ਪਰਮਾਤਮਾ ਹੀ ਕਰਦਾ, ਔਰ ਉਹ ਹਮ ਤਾਂ ਉਹ ਮੈਂ ਉਹ ਸਿਲਸਿਲਾ ਹਟ ਖਤਮ ਹੋ ਜਾਂਦਾ, ਉਹ ਸਿਲਸਿਲਾ ਹੀ ਮਿਲ ਜਾਂਦਾ। ਐਸਾ ਮਨੁੱਖ ਨਿਰਮਾਣਤਾ ਦੀ ਮੂਰਤੀ ਹੋ ਜਾਂਦਾ। ਜਪ ਜ਼ਬਾਨ ਕਰ ਰਹੀ ਹੈ ਬਹਿ ਕੇ, ਅਗਰ ਮਨ ਨੇ ਥੋੜ੍ਹੀ ਜਿਹੀ ਵੀ ਨੇੜਤਾ ਦਿੱਤੀ ਹੈ ਕਿ ਧੁਨ ਕੰਠ ਤੱਕ ਆ ਗਈ ਹੈ ਵਾਪਸ, ਬਦਮਾ ਤੱਕ ਵਾਪਸ ਆ ਗਈ ਹੈ, ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆ ਗਏਗਾ। ਐਸੇ ਮਨੁੱਖ ਦੀ ਰਸਨਾ ਤੇ ਵਾਹਿਗੁਰੂ ਵਸ ਗਿਆ, ਐਸੇ ਮਨੁੱਖ ਦੀ ਰਸਨਾ ਨੂੰ ਕੁਛ ਸ਼ਕਤੀ ਵੀ ਮਿਲ ਜਾਏਗੀ, ਬੋਲ ਖਾਲੀ ਨਹੀਂ ਜਾਏਗਾ। ਇਹਨੂੰ ਕਹਿੰਦੇ ਨੇ ਇਹਦੇ ਕੋਲ ਮੰਤਰ ਸਿੱਧੀ ਹੈ, ਵਾਕ ਸਿੱਧੀ ਹੈ, ਇਹਦਾ ਬੋਲ ਸਿੱਧ ਹੋ ਗਿਆ। ਵਾਕ ਬੋਲ ਨੂੰ ਮੰਤਰ ਕਹਿੰਦੇ, ਸੰਸਕ੍ਰਿਤ ਦੇ ਬੋਲ ਨੂੰ ਮੰਤਰ ਕਹਿੰਦੇ, ਮੰਤਰ ਦਾ ਅਰਥ ਹੈ ਬੋਲ, ਗੁਰੂ ਮੰਤਰ ਗੁਰੂ ਦਾ ਬੋਲ, ਮੰਤਰ ਦੇ ਹੋਰ ਕੋਈ ਅਰਥ ਨਹੀਂ। ਜਿਹਨੂੰ ਪੰਜਾਬੀ 'ਚ ਅਸੀਂ ਬੋਲ ਕਹਿੰਦੇ ਹਾਂ, ਵਾਕ ਕਹਿੰਦੇ ਹਾਂ, ਉਸੇ ਨੂੰ ਸੰਸਕ੍ਰਿਤ ਦੇ ਮੰਤਰ ਕਹਿੰਦੇ, ਮੰਤਰ ਬੋਲ, ਗੁਰੂ ਦਾ ਮੰਤਰ ਗੁਰੂ ਦਾ ਬੋਲ, ਗੁਰ ਸ਼ਬਦ, ਕਿਉਂਕਿ ਸ਼ਬਦ ਸਿੱਧ ਹੋ ਗਿਆ, ਵਾਕ ਸਿੱਧ ਹੋ ਗਿਆ, ਕਿਉਂਕਿ ਜ਼ਬਾਨ ਤੋਂ ਜੋ ਬੋਲਦਾ ਹੈ ਹੋ ਜਾਂਦਾ, ਇੱਕ ਜੋ ਕਹਿੰਦਾ ਹੈ ਹੋ ਜਾਂਦਾ। ਇਸ ਅਵਸਥਾ ਦੇ ਮਨੁੱਖ ਕਰੀਬਨ ਕਰੀਬਨ ਮੈਂ ਸਮਝਦਾ ਹਰ ਸ਼ਹਿਰ ਵਿੱਚ ਹੋਣੇ ਚਾਹੀਦੇ ਹੋਣਗੇ। ਇਹ ਪਹਿਲੀ ਅਵਸਥਾ, ਇਹ ਵਾਹਿਗੁਰੂ ਆਖਦੇ ਨੇ ਰਸ ਨਾਲ ਵਰ ਜਾਂਦੇ, ਦਸਣਾ ਰਸ ਨਾਲ ਵਰ ਜਾਂਦੇ। ਅਜੇ ਰੋਮ ਰੋਮ ਦੇ ਅਜੇ ਜਦੇ ਜਦੇ ਚ ਖੇਡ ਨਹੀਂ ਬਣੇ, ਪ੍ਰਭੂ ਰਸਨਾ ਦੇ ਵਸਦੇ, ਰਸ ਆ ਰਹੇ। ਅਜੇ ਹੋਣ ਨਹੀਂ ਬਣਿਆ, ਅਜੇ ਚਰਬੀ ਨਹੀਂ ਬਣੇ, ਅਜੇ ਭੋਜਨ ਦੀ ਬੁਰਕੀ ਮੂੰਹ ਚ ਸਵਾਦ ਆ ਰਸ ਸੁਰ ਨਾਮ ਰਸਨਾ ਤੇ ਵਸ ਗਿਆ ਰਸ ਆਏਗਾ ਐਸਾ ਅਗੰਮੇ ਹੀ ਰਸ ਜਿਸ ਨੇ ਕਦੀ ਜੀਵਨ ਵਿੱਚ ਪਹਿਲੇ ਮਹਿਸੂਸ ਨਹੀਂ ਕੀਤਾ ਉਹ ਰਸ ਇਹ ਰਸ ਜਗਤ ਦੇ ਸਾਰੇ ਰਸਾਂ ਨੂੰ ਬੇਰਸ ਕਰ ਦਿੰਦਾ ਉਹ ਰਸ ਆਵਾ ਇਹ ਰਸ ਨਹੀਂ ਐਸਾ ਰਸਕ ਮਨੁੱਖ ਇਹਦੀ ਕਦੇ ਜ਼ਿੰਦਗੀ ਵੀ ਕੁਛ ਹੋਰ ਹੋ ਜਾਏ ਇਹਦਾ ਸਮਾਜ ਨਾਲ ਤਾਲਮੇਲ ਨਹੀਂ ਬੈਠੇਗਾ ਹੋ ਸਕਦਾ ਸਮਾਜ ਇਸ ਨੂੰ ਬੰਦ ਰੱਖੇ ਰਵਿੰਦਰ ਨਾਥ ਟੈਗੋਰ ਦਾ ਇੱਕ ਬੋਲ ਜੋ ਉਹਨਾਂ ਨੇ ਭਰੀ ਸਵਚ ਆਸਨ ਸੋਲ ਵਿੱਚ ਬੋਲਿਆ ਸੀ ਉਸ ਲੇਖ ਦੀ ਸ਼ਬਦ ਚੈਟਰ ਦੇ ਪ੍ਰਗਟ ਹੋਇਆ ਉਹਨਾਂ ਦਾ ਕਹਿਣਾ ਸੀ ਹਰ ਅਵਤਾਰੀ ਪੁਰਸ਼ ਆਪਣੇ ਸਮੇਂ ਤੋਂ ਸੌ ਸਾਲ ਪਹਿਲੇ ਆਉਂਦਾ ਜਦੋਂ ਆਉਂਦਾ ਸਮਝਿਆ ਨਹੀਂ ਜਾਂਦਾ ਕੋਈ ਪਾਗਲ ਆਖਦਾ ਕੋਈ ਬਨਵਾਸ ਭੇਜਦਾ ਕੋਈ ਸੋਲੀ 'ਤੇ ਲਟਕਾਉਂਦਾ ਕੋਈ ਤੱਤੀ ਤਵੀ 'ਤੇ ਬਿਠਾਉਂਦਾ ਕੋਈ ਬੋਤਲਾਂ ਬੇਕਾਲਾ ਆਖਦਾ ਹਰ ਅਵਤਾਰੀ ਪੁਰਸ਼ ਆਪਣੇ ਸਮੇਂ ਤੋਂ ਸੌ ਸਾਲ ਪਹਿਲੇ ਆਉਂਦਾ ਇਤਨੀ ਅੱਗੇ ਦੀ ਗੱਲ ਕਰਦਾ ਜਗਤ ਠੁਕਰਾ ਦਿੰਦਾ ਕਿ ਜਦ ਜਗਤ ਦੀ ਸਮਝ ਦੇ ਕੁਛ ਆਉਂਦੀ ਹੈ ਉਦੋਂ ਉਹ ਹੁੰਦਾ ਰਾਵਿੰਦਰ ਨਾਥ ਟੈਗੋਰ ਇਹ ਇਸ ਵਾਸਤੇ ਉਹਨਾਂ ਨੇ ਕਿਹਾ ਆਸਨ ਤੌਰ ਵਿੱਚ ਕੋਲਿਆਂ ਦੀ ਖਾਣਾ ਦੇ ਕਮਾਲ ਅਰਬਾਂ ਪਤੀ ਬੜਾ ਧਨਾਰ ਕਹਿਣ ਲੱਗਾ ਠਾਕੁਰ ਜੀ ਤੁਸੀਂ ਜੋ ਕੁਛ ਬੋਲ ਰਹੇ ਹੋ ਸਾਡੀ ਸਮਝ ਤੋਂ ਪਰੇ ਸਾਡਾ ਮਨ ਵੀ ਸਹਿਮਤ ਬੋਲਦਿਆਂ ਬੋਲਦਿਆਂ ਉਹਨਾਂ ਨੇ ਆਪਣਾ ਵਕਤਾ ਉਹ ਬਦਲਿਆ ਬਈ ਇਸਨੂੰ ਚੋਟ ਨਾ ਪਹੁੰਚੇ ਔਰ ਉਸ ਬੋਲ ਨੂੰ ਲਮਕਾਉਂਦਿਆਂ ਲਮਕਾਉਂਦਿਆਂ ਸੱਚਾਈ ਪ੍ਰਗਟ ਕੀਤੀ ਹਰ ਅਵਤਾਰੀ ਪੁਰਸ਼ ਹਰ ਮਹਾਂਪੁਰਸ਼ ਹਰ ਕਬੀਰ ਜੈਸਾ ਸੰਤ ਆਪਣੇ ਸਮੇਂ ਤੋਂ ਸੌ ਸਾਲ ਪਹਿਲੇ ਗਏ ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ ਲੋਕ ਕਹੇ ਕਬੀਰ ਬਹੁਰਾਣਾ ਉਹਦੀ ਬਣ ਕਹਿੰਦੇ ਲੋਕੀ ਮੈਨੂੰ ਪਾਗਲ ਕਹਿੰਦੇ ਸਾਰਾ ਬਨਾਰਸ ਕਬੀਰ ਨੂੰ ਪਾਗਲ ਕਹਿ ਰਿਹਾ ਪਰ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਕੋਈ ਤੇ ਬੰਦਾ ਜਿਹੜਾ ਸਿਆਣਾ ਬਾਕੀ ਤੇ ਸਭ ਪਾਗਲਾਂ ਦੀ ਗੀਤ ਹੈ ਸਭ ਪਾਗਲ ਹੀ ਪਰ ਪਾਗਲਾਂ ਦੀ ਭੀੜ ਹੋਵੇ ਇੱਕ ਸਿਆਣਾ ਭੇੜ ਵਿੱਚ ਫਸ ਜਾਏ ਰਸਤਾ ਬਣਾਉਣਾ ਕਠਿਨ ਹੋ ਜਾਂਦਾ ਫਿਰ ਉਹ ਸੋਲੀ 'ਤੇ ਚੱਲਦਾ ਫਿਰ ਉਹ ਤੱਤੀ ਤਵੀ 'ਤੇ ਬੈਠਦਾ ਫਿਰ ਉਹ ਬਨਵਾਸ ਦੀਆਂ ਠੋਕਰਾਂ ਪੈਂਦਾ ਇੱਕ ਵੀ ਅਵਤਾਰੀ ਪੁਰਸ਼ ਗੁਰਦਾਸੀ ਨਾਥ ਆਪਣੇ ਸਮੇਂ ਦੇ ਕਬੂਲ ਨਹੀਂ ਹੋਇਆ ਇੱਕ ਵੀ ਨਹੀਂ ਹਰ ਅਵਤਾਰੀ ਪੁਰਸ਼ ਆਪਣੇ ਸਮੇਂ ਤੋਂ ਸੌ ਸਾਲ ਪਹਿਲੇ ਪੈਦਾ ਹੁੰਦਾ ਹੈ ਜਦੋਂ ਹੁੰਦਾ ਠੁਕਰਾ ਦਿੱਤਾ ਜਾਂਦਾ ਜਦ ਲੋਕਾਂ ਦੀ ਸਮਝ ਬਣਦੀ ਹੈ ਉਦੋਂ ਹੁੰਦਾ ਪੀੜਾ ਲੈ ਜਾਂਦੀ ਰਵਿੰਦਰ ਨਾਥ ਨੇ ਇਸ ਨੂੰ ਆਪਣੇ ਜਾਣ ਦਾ ਬਿਆਨ ਕੀਤਾ ਵਾਕ ਸੱਤਿਆ ਮੰਤਰ ਸਿੱਧੀ ਉਸ ਪੁਰਸ਼ ਨੂੰ ਮਿਲ ਜਾਂਦੀ ਹੈ ਜਿਹਦੀ ਰਸਨਾ ਤੇ ਵਾਹਿਗੁਰੂ ਵਸ ਜਾਂਦਾ ਪ੍ਰਭ ਜੀ ਵੀ ਵਸੇ ਸਾਧ ਕੀ ਰਸਨਾ ਸਾਧਨਾ ਕਰਨ ਵਾਲਾ ਜਪ ਕਰ ਗਿਆ ਰਸਨਾ ਤੇ ਵਸ ਗਿਆ ਸ਼ਬਦ ਜੋ ਬੈਖਰੀ ਸੀ ਹੁਣ ਬਾਹਰ ਨਹੀਂ ਜਾ ਰਿਹਾ ਅੰਦਰ ਰਸਨਾ ਤੇ ਵਸ ਹੁਣ ਮੇਰਾ ਬਾਹਰ ਨਹੀਂ ਜਾ ਰਿਹਾ ਜ਼ੁਬਾਨ ਤੇ ਵਸ ਗਿਆ ਵਾਹਿਗੁਰੂ ਆਖਦਾ ਰਸਨਾ ਇਹਦੀ ਰਸ ਨਾਲ ਵਰ ਜਾਂਦੀ ਬਾਣੀ ਜਪਦਾ ਹੈ ਰਸਨਾ ਇਹਦੀ ਰਸ ਨਾਲ ਵਰ ਜਾਂਦੀ ਸਾਧੂ ਇਮਾਰਤ ਕਹਿੰਦੇ ਇਹ ਵੀ ਇਤਨਾ ਮਹਾਨ ਹੈ ਅਸੀਂ ਦੇ ਦਾਸਾਂ ਦੇ ਦਾਸ ਨਾਨਕ ਜਨਕਾ ਦਾਸਨ ਦਸਣਾ ਐਸੇ ਪੁਰਖ ਐਸੇ ਸੇਵਕ ਦੇ ਦਾਸਾਂ ਦਾ ਮੈਂ ਦਾਸ ਚਲੋ ਜ਼ਬਾਨ ਤੇ ਤੇ ਵਸਿਆ ਜ਼ਬਾਨ ਤੇ ਵਸਦਿਆਂ ਜ਼ਬਾਨ ਦੇ ਪਾਪ ਮਿਟ ਜਾਣਗੇ ਇੰਦਰੀਆਂ ਦੇ ਪਾਪ ਮਿਟ ਜਾਂਦੇ ਨੇ। ਦਸ ਪਾਪ ਮੰਨਦੇ ਨੇ, ਜੀਵਨ ਭਰ ਰਿਪੀਟ ਹੁੰਦੇ ਨੇ, ਹਜ਼ਾਰਾਂ ਬਣ ਜਾਂਦੇ ਨੇ। ਇਹਦੇ ਚੋਂ ਚਾਰ ਪਾਪ ਜ਼ਬਾਨ ਦੇ, ਤਿੰਨ ਪਾਪ ਮਨ ਦੇ, ਤਿੰਨ ਪਾਪ ਤਨ ਦੇ, ਹੱਥਾਂ ਪੈਰਾਂ ਦੇ। ਇਸ ਤਰ੍ਹਾਂ ਦਸ ਲੋਕ ਮੰਨਦੇ ਨੇ, ਗੁਰਬਾਣੀ ਚ ਇਸਦਾ ਬੜਾ ਜ਼ਿਕਰ ਹੈ। ਦਸ ਪੁਰਬ ਸਦਾ ਦਸਾ ਹਰਾ, ਦਸ ਪੁਰਬ ਜੋ ਦਸਾਂ ਪਾਪਾਂ ਨੂੰ ਹਰਨ ਕਰ ਦਿੰਦੇ, ਨਾਸ ਕਰ ਦਿੰਦੇ। ਦਸ ਪਾਪ, ਚਾਰ ਪਾਪ ਜ਼ਬਾਨ ਦੇ, ਤਿੰਨ ਪਾਪ ਮਨ ਦੇ, ਤਿੰਨ ਪਾਪ ਤਨ ਦੇ। ਜਿੱਥੇ ਰਸਨਾ ਤੇ ਵਸ ਗਿਆ ਤੇ ਰਸ ਆਉਣ ਲੱਗ ਪਿਆ, ਜ਼ਬਾਨ ਦੇ ਚਾਰ ਪਾਪ ਖਤਮ ਹੋ ਗਏ। ਚਾਰ ਪਾਪ ਕਿਹੜੇ? ਮਿੱਥਿਆ ਬੋਲਣਾ, ਫਿੱਕਾ ਬੋਲਣਾ, ਕੌੜਾ ਬੋਲਣਾ ਔਰ ਵਿਅਰਥ ਬੋਲਣਾ, ਦਕਸ਼ ਐਵੇਂ ਬੋਲਣੀ। ਜਦੋਂ ਜ਼ਬਾਨ ਦੇ ਚਾਰ ਦੋਖ ਮੰਨਦੇ, ਜ਼ਬਾਨ ਦੇ ਚਾਰ ਬੋਲ ਪਾਪ ਮੰਨਦੇ, ਵਿਅਰਥ ਬੋਲੀ ਜਾ ਰਹੇ, ਤੇਰੀ ਸ਼ਕਤੀ ਸਾਰੀ ਜਾਇਆ ਜਾਏ। ਔਰ ਕਰੀਬਨ ਕਰੀਬਨ ਬੇਸ਼ਕਰ ਦੁਨੀਆ ਬੋਲ ਬੋਲ ਕੇ ਆਪਣੀ ਸ਼ਕਤੀ, ਆਪਣੇ ਮਨ ਦਾ ਖੜਾ ਵਿਅਰਥ ਦਵਾਂਗੇ। ਵਿਅਰਥ ਬੋਲਣਾ, ਮਿੱਥਿਆ ਬੋਲਣਾ, ਝੂਠ ਬੋਲਣਾ, ਫਿੱਕਾ ਬੋਲਣਾ, ਬੋਲਣਾ ਤੇ ਸੱਚ ਹੈ ਪਰ ਫਿੱਕਾ ਬੋਲਣਾ, ਕੌੜਾ ਬੋਲਣਾ। ਇਹ ਚਾਰ ਪਾਪ ਜ਼ਬਾਨ ਦੇ ਨੇ, ਰਸਨਾ ਤੇ ਪ੍ਰਭੂ ਵਸ ਗਏ, ਚਾਰ ਪਾਪ ਖਤਮ। ਜ਼ਬਾਨ ਫਿੱਕਾ ਨਹੀਂ ਬੋਲਦੇ, ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ। ਮਿੱਥਿਆ ਨਹੀਂ ਬੋਲੇਗਾ, ਕੌੜਾ ਨਹੀਂ ਬੋਲੇਗਾ, ਵਿਅਰਥ ਨਹੀਂ ਬੋਲੇਗਾ। ਮਿੱਥਿਆ ਨਹੀਂ ਬੋਲੇਗਾ, ਕੌੜਾ ਨਹੀਂ ਬੋਲੇਗਾ, ਫਿੱਕਾ ਨਹੀਂ ਬੋਲੇਗਾ, ਵਿਅਰਥ ਨਹੀਂ ਬੋਲੇਗਾ। ਰਸਨਾ ਪਾਵਨ ਹੋ ਗਈ, ਨਾਮ ਜਪਤ ਗੋਬਿੰਦ ਕਾ ਸੂਚੀ ਭਈ ਰਸਨਾ, ਜ਼ਬਾਨ ਸੁੱਚੀ ਹੋ ਗਈ, ਰਸਨਾ ਪਵਿੱਤਰ ਹੋ ਗਈ। ਪਹਿਲੀ ਸਟੇਜ ਹੈ ਰਸਨਾ ਪਵਿੱਤਰ ਹੋ ਗਈ। ਅਗਰ ਇਹ ਜਗਦਾ ਰਿਹਾ, ਇਹਦੀ ਅੱਖਾਂ ਵੀ ਪਵਿੱਤਰ ਹੋ ਜਾਣਗੀਆਂ। ਕਿਸੇ ਸਟੇਜ, ਇਸ ਪਹਿਲੀ ਸਟੇਜ, ਉਹ ਰਸ ਇਹਦੀ ਅੱਖਾਂ ਦੇ ਚੋਂ ਨਿਰਮਲ ਦ੍ਰਿਸ਼ ਨੂੰ ਜਨਮ ਦੇਵੇਗੀ। ਦੋ ਤਰ੍ਹਾਂ ਦੀ ਦ੍ਰਿਸ਼ਟੀ ਆਉਂਦੀ ਹੈ, ਦੋਖ ਦ੍ਰਿਸ਼ਟ, ਸ਼ੁਭ ਦ੍ਰਿਸ਼ਟ। ਹਰ ਇੱਕ ਦੇ ਸ਼ੁਭ ਵੇਖਣਾ, ਸ਼ੁਭ ਦ੍ਰਿਸ਼ਟ, ਹਰ ਇੱਕ ਦੇ ਅਸ਼ੁਭ ਵੇਖਣਾ, ਅਸ਼ੁਭ ਦ੍ਰਿਸ਼ਟ। ਜਿੱਥੇ ਇੱਕ ਮਿੱਤਰ ਹੈ ਅਤੇ ਉਸ ਮਿੱਤਰ ਨੂੰ ਮੈਂ ਦੇਖ ਰਿਹਾ ਹਾਂ, ਉਹਦੇ ਸਾਰੀਆਂ ਹੀ ਮੈਨੂੰ ਖੂਬੀਆਂ ਹੀ ਦਿਖਾਈ ਰਹੀਆਂ ਨੇ, ਕਿਉਂਕਿ ਮਿੱਤਰ ਦੇ ਦੋਸਤ ਹੈ ਆਪਣਾ। ਐਸਾ ਨਹੀਂ ਹੈ ਕਿ ਉਹਦੇ 'ਚ ਔਗਣ ਨਾ ਹੈ, ਪਰ ਸ਼ੁਭ ਦ੍ਰਿਸ਼, ਕਿਉਂਕਿ ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ, ਆਪਣਾ ਹੈ, ਦੋਸਤੀ ਹੈ, ਪੁੱਤਰ ਹੈ, ਮਿੱਤਰ ਹੈ, ਭਰਾ ਹੈ। ਹੁਣ ਮਨ ਉਹਦੇ ਸ਼ੁਭ ਦੇਖਣਾ ਚਾਹੁੰਦਾ ਹੈ, ਸ਼ੁਭ ਦ੍ਰਿਸ਼। ਮਿੱਤਰ ਵਿੱਚ ਸਭ ਕੁਝ ਸ਼ੁਭ ਦਿਖਾਈ ਦਿੰਦਾ ਹੈ, ਐਸਾ ਨਹੀਂ ਹੈ ਕਿ ਉਹਦੇ 'ਚ ਕੁਛ ਸ਼ੁਭ ਨਾ ਹੋਵੇ, ਅਸ਼ੁਭ ਅੱਖਾਂ ਨਹੀਂ ਵੇਖਣਾ ਚਾਹੀਦਾ। ਮਿੱਤਰ ਕਿਸੇ ਕਾਰਨ ਉਸ ਨਾਲ ਝਗੜਾ ਹੋ ਜਾਵੇ, ਝਗੜਾ ਮਿੱਤਰਤਾ ਦੁਸ਼ਮਣੀ ਬਦਲ ਗਈ, ਦ੍ਰਿਸ਼ਟੀ ਵੀ ਬਦਲ ਗਈ, ਦੋ ਵਰੇ ਹੁਣ ਉਹਦੇ ਸਭ ਔਗਣ ਹੀ ਔਗਣ ਦਿਖਾਈ, ਇੱਕ ਵੀ ਹੋ ਗਈ। ਇਹਦਾ ਇਹ ਮਤਲਬ ਨਹੀਂ ਕਿ ਉਹਦੇ 'ਚ ਕੋਈ ਗੁਣ ਨਹੀਂ ਹੈ, ਹੁਣ ਦ੍ਰਿਸ਼ਟੀ ਗੁਣ ਨਹੀਂ ਦੇਖਣਾ ਚਾਹੁੰਦੇ, ਦੋਖ ਦ੍ਰਿਸ਼ਟ। ਕਹਿੰਦੇ ਸ਼ੁਭ ਦ੍ਰਿਸ਼ਟੀ, ਗੁਣੀ ਗੁਣ ਉਸਦੇ ਦਿਖਾਈ ਦੇ ਰਹੇ ਸਨ, ਐਸਾ ਨਹੀਂ ਕਿ ਉਹਦੇ 'ਚ ਔਗਣ ਨਹੀਂ ਸਨ, ਔਗਣ ਦ੍ਰਿਸ਼ਟ ਦੇਖਣਾ ਨਹੀਂ ਚਾਹੁੰਦੀ, ਸ਼ੁਭ ਦ੍ਰਿਸ਼ਟ ਨਹੀਂ ਦੇਖਣਾ ਚਾਹੁੰਦੀ। ਹਰ ਇੱਕ ਦਿਨ ਸ਼ੁਭ ਵੇਖਦੇ ਜਾਓ, ਵੇਖਦੇ ਜਾਓ, ਵੇਖਦੇ ਜਾਓ, ਇੱਕ ਦਿਨ ਭਗਵਾਨ ਨਾਲ ਸੰਬੰਧ ਜੁੜ ਜਾਂਦਾ ਹੈ। ਹਰ ਇੱਕ ਦਿਨ ਅਸ਼ੁਭ ਦੇਖਦੇ ਜਾਓ, ਦੇਖਦੇ ਜਾਓ, ਇੱਕ ਦਿਨ ਸ਼ੈਤਾਨ ਨਾਲ ਸੰਬੰਧ ਜੁੜ ਜਾਂਦਾ ਹੈ। ਦੋ ਦ੍ਰਿਸ਼ਟ ਵਾਲਾ ਮਨੁੱਖ ਸ਼ੈਤਾਨ ਸਾਧੋਗੇ ਮਿੱਤਰ ਸੀ, ਸ਼ੁਭ ਦ੍ਰਿਸ਼ਟ, ਸਭ ਕੁਝ ਸ਼ੁਭ ਦਿਖਾਈ ਦਿੰਦਾ, ਐਸਾ ਨਹੀਂ ਕਿ ਉਹਦੇ 'ਚ ਅਸ਼ੁਭ ਨਹੀਂ ਸੀ, ਹੈ ਸੀ, ਪਰ ਦ੍ਰਿਸ਼ਟੀ ਸ਼ੁਭ। ਇੱਕ ਹੋਰ ਕਾਰਨ ਕਰਕੇ ਵੀ ਦ੍ਰਿਸ਼ਟੀ ਮੈਲੀ ਆਉਂਦੀ, ਵਾਸ਼ਨਾ ਕਰਕੇ, ਲੋਭ ਕਰਕੇ। ਸਮਾਜ ਤੇ ਕਾਨੂੰਨ ਦਾ ਦਰਿਆ ਮਨਕ ਹੋ ਸਕਦਾ ਉਹਦੇ ਹੱਥ ਚੋਰ ਨਾ ਹੋਣ, ਉਹਦੀ ਦ੍ਰਿਸ਼ਟੀ ਚੋਰ, ਅੱਖਾਂ ਚੋਰ, ਤੇ ਅੱਖਾਂ ਨੂੰ ਖੁੱਲ ਵੀ ਹੈ ਚੋਰੀ ਕਰਨ ਦੀ, ਨਾ ਕਾਨੂੰਨ ਪਕੜਦਾ ਨਾ ਸਮਾਜ, ਕੋਈ ਕੋਈ ਮਨੁੱਖ ਪਕੜ ਸਕਦਾ, ਕਿਸੇ ਕਿਸੇ ਵੀ ਪਕੜ ਸਕਦਾ। ਹੋ ਸਕਦਾ ਜਿਸਮ ਨੇ ਦੁਰਾਚਾਰ ਨਾ ਕੀਤਾ ਹੋਵੇ, ਅੱਖਾਂ ਤੇ ਦੁਰਾਚਾਰ, ਦੂਰ ਤੱਕ ਦੁਰਾਚਾਰ, ਅੱਖਾਂ ਨੂੰ ਸੰਸਕ੍ਰਿਤ ਦੇ ਲੋਚਨ ਕਹਿੰਦੇ ਨੇ, ਲੋਚਨ ਅੱਖਾਂ, ਦੁੜ ਦੁੜ ਲੋਚਨ ਦੇਖਾ ਲੋਚਨ, ਇਹ ਲੋਚਨ ਨੇ ਤੇ ਤਕਣੀ ਨੂੰ ਲੋਚਾ ਕਹਿੰਦੇ ਨੇ, ਲੋਚਾ ਲੋਚਨ ਲੋਚਾ, ਇਹ ਲੋਚਾ ਕਿਸੇ ਦੇ ਰੂਪ ਤੇ ਟਿਕ ਜਾਏ, ਕਿਸੇ ਦੇ ਦੰਦ ਤੇ ਟਿਕ ਜਾਏ ਤੇ ਹਟੇ ਨਾ, ਗੁਸਤਾਖੀ ਮਾਂ ਉਸੇ ਨੂੰ ਲੋਚਾ ਕਹਿੰਦੇ। ਸੰਸਕ੍ਰਿਤ ਦਾ ਸ਼ਬਦ ਲੋਚਨ ਲੋਚਾ ਲੋਚਾ ਦਾ ਹੈ, ਇਹਦੀ ਦ੍ਰਿਸ਼ਟੀ ਦੁਰਾਚਾਰੀ, ਇਹਦੀ ਦ੍ਰਿਸ਼ਟੀ ਚੋਰ ਹੈ, ਕੀ ਹੋਇਆ ਹੱਥ ਚੋਰ ਨੇ, ਇਹਦੀ ਅੱਖਾਂ ਚੋਰ, ਕੀ ਹੋਇਆ ਇਸਦਾ ਤਨ ਦੁਰਾਚਾਰੀ ਨਹੀਂ, ਇਹਦੀ ਅੱਖਾਂ ਦੁਰਾਚਾਰੀ। ਲੋਚਨ ਲੋਚਾ ਲੋਚਾ ਰਸਨਾ ਤੇ ਜੈਸੇ ਪ੍ਰਭੂ ਵਸਦਾ ਹੈ, ਰਸਨਾ ਸੁੱਚੀ ਹੋ ਜਾਂਦੀ ਹੈ, ਦ੍ਰਿਸ਼ ਸ਼ੁਭ ਹੋ ਜਾਂਦੀ ਹੈ, ਸ਼ੁਭ ਦ੍ਰਿਸ਼, ਐਸਾ ਮਨੁੱਖ ਸਭ ਪਾਸੇ ਸ਼ੁਭ ਸ਼ੁਭ ਦੇਖਦਾ, ਅਸ਼ੁਭ ਨਹੀਂ ਦੇਖਦਾ। ਇਹਦਾ ਇਹ ਮਤਲਬ ਨਹੀਂ ਕਿ ਅਸ਼ੁਭ ਨਹੀਂ ਹੈ, ਜਦ ਮੇਰੇ ਨਾਲ ਕੋਈ ਗੱਲ ਕਰਦਾ ਫਲਾਉਣਾ ਇੰਜੈ ਫਲਾਉਣਾ ਇੰਜੈ ਫਲਾਉਣਾ ਇੰਜੈ, ਮੈਂ ਉਹਨੂੰ ਕਹਿੰਦਾ ਉਹਦਾ ਪੁਰਖਾ ਉਹਦੇ ਕੋਈ ਖੂਬੀਆਂ ਵੀ ਹੋਣਗੀਆਂ, ਐਸੀ ਗੱਲ ਨਹੀਂ। ਆਪਣੀ ਦ੍ਰਿਸ਼ਟੀ ਬਦਲ, ਆਪਣੀ ਦ੍ਰਿਸ਼ਟੀ ਬਦਲ, ਦੋ ਦ੍ਰਿਸ਼ ਨਾਲ ਦੇਖੇਗਾ, ਹੋਰ ਅੱਖਾਂ ਮੈਲੀਆਂ ਆਉਂਦੀਆਂ ਜਾਣਗੀਆਂ, ਹੋਰ ਮੈਲ ਅੰਦਰ ਵਾੜੇਗਾ ਕੀ ਕਰੇ। ਜਪ ਦੇ ਨਾਲ ਪਹਿਲੇ ਜ਼ਬਾਨ ਸੁੱਚੀ ਆਉਂਦੀ ਹੈ, ਪ੍ਰਭੂ ਦੇ ਨਾਮ ਦਾ ਰਾਸਾ ਹੁੰਦਾ, ਫਿਰ ਦ੍ਰਿਸ਼ ਸ਼ੁਰੂ ਹੁੰਦਾ। ਇਹ ਪਹਿਲੀ ਐਸਾ ਮਨੁੱਖ ਜੋ ਕੁਛ ਦੇਖੇਗਾ ਸ਼ੁਭ ਦੇਖੇਗਾ, ਐਸਾ ਮਨੁੱਖ ਮਿੱਥਿਆ ਨਹੀਂ ਬੋਲੇਗਾ, ਫਿੱਕਾ ਨਹੀਂ ਬੋਲੇਗਾ, ਕੌੜਾ ਨਹੀਂ ਬੋਲੇਗਾ, ਵਿਅਰਥ ਨਹੀਂ ਬੋਲੇਗਾ। ਨਾਮ ਜਪਤ ਗੋਬਿੰਦ ਦਾ ਸੂਚੀ ਹਈ ਰਸਨਾ, ਜਪ ਜਾ ਰਹੀ ਹੈ ਔਰ ਇਹ ਜਪ ਦੀ ਧੁਨ ਹਿਰਦੇ ਤੱਕ ਪਹੁੰਚ ਗਈ। ਐਸਾ ਮਨੁੱਖ ਅਨਾਹਤ ਨਾਲ ਸੁਣੇਗਾ, ਸਾਰਾ ਸੰਸਾਰ ਸ਼ਬਦ ਤੋਂ ਆਇਆ, ਕਿਹੜੇ ਸ਼ਬਦ ਤੋਂ ਜੋ ਅਨਾਹਤ ਹੈ, ਦੋ ਤਰ੍ਹਾਂ ਦਾ ਸ਼ਬਦ ਹੁੰਦਾ, ਆਹਤ ਆਹਤ ਕਹਿੰਦੇ ਚੋਟ, ਜੋ ਦੋ ਚੀਜ਼ਾਂ ਦੇ ਟਕਰਾਉ ਤੋਂ ਸ਼ਬਦ ਪੈਦਾ ਹੋਏ ਉਹਨੂੰ ਆਹਤ ਕਹਿੰਦੇ ਨੇ, ਅਤੇ ਜੋ ਸਿੱਧਾ ਪ੍ਰਕਾਸ਼ ਪਰਮਾਤਮਾ ਤੋਂ ਸ਼ਬਦ ਆਇਆ ਉਹਨੂੰ ਅਨਾਹਤ ਕਹਿੰਦੇ ਨੇ। ਪਰਮਾਤਮਾ ਵਿਆਪਕ ਹੈ, ਉਹਦਾ ਸ਼ਬਦ ਵਿਆਪਕ ਹੈ, ਉਸ ਸ਼ਬਦ ਨੂੰ ਕਲਮੀ ਦਾ ਪਿਤਾ ਓਹੰਕਾਰ ਕਹਿੰਦੇ ਨੇ, ਗੁਰੂ ਨਾਨਕ ਓਹੰਕਾਰ ਕਹਿੰਦੇ ਨੇ, ਕਬੀਰ ਓਹੰਕਾਰ ਕਹਿੰਦੇ ਨੇ, ਸ਼ਬਦ ਤੇ ਹੁਣੀ ਵਿਆਪਕ। ਐਸੇ ਮਨੁੱਖ ਨੂੰ ਸੁਣਾਈ ਦੇਣ ਲੱਗ ਪੈਂਦਾ, ਉਹ ਆਵਾਜ਼ ਸੰਗੀਤ ਲਈ ਹੈ, ਗੀਤ ਲਈ ਹੈ। ਅਗਰ ਉਹ ਕਿਸੇ ਨੂੰ ਸੁਣਾਈ ਦੇਣੀ ਹੈ, ਉਹਦੇ ਬੋਲਾਂ ਵਿੱਚ ਫਿਰ ਉਹਦੀ ਕਤਨਿਕ ਪਰਮਾਤਮਾ ਦੀ ਆਵਾਜ਼ ਹੋਵੇਗੀ, ਪਰਮਾਤਮਾ ਦਾ ਸੰਗੀਤ ਹੋਵੇਗਾ, ਪਰਮਾਤਮਾ ਦਾ ਗੀਤ ਹੋਵੇਗਾ, ਭਾਗਵਤ ਗੀਤ ਹੈ, ਸਭ ਗੀਤ ਹੀ ਗੀਤ ਆ। ਰਵਿਦਾਸ ਗੰਢਦਾ ਤੇ ਜੁੱਤੀਆਂ ਜੁੱਤੀਆਂ ਦਾ ਗਿਆਨ ਹੈ, ਪਰ ਅਨਾਹਤ ਨਾਮ ਨੂੰ ਜਦ ਸੁਣਨ ਲੱਗਿਆ ਤਾਂ ਰਸਨਾ ਤੋਂ ਕਵਿਤਾ ਵੀ ਨਿਕਲੀ, ਸੰਗੀਤ ਵੀ ਨਿਕਲਿਆ, ਸਾਰੀ ਬਾਣੀ ਉਹਦੀ ਰਾਗਾਂ ਦੇ ਔਰ ਕਵਿਤਾ ਦੇ, ਕਿੱਥੋਂ ਸਿੱਖਿਆ ਕਿੱਧਰੋਂ ਵੀ ਨਿਕਲਿਆ। ਅਨਾਹਤ ਸੁਣਿਆ, ਅਨਾਹਤ ਗੀਤ ਸੰਗੀਤ ਬਣ ਕੇ ਬਾਹਰ ਪ੍ਰਗਟ ਹੋ ਗਿਆ। ਐਸਾ ਇਹਨਾਂ ਅੱਖਾਂ ਨੇ ਦੋ ਚਾਰ ਮਨੁੱਖ ਐਸੇ ਦੇਖੇ ਜੋ ਹਰ ਵਕਤ ਅਨਾਹਤ ਸੁਣਦੇ ਹਨ, ਬੜੇ ਮਸਤ ਬੜੇ ਮਸਤ। ਇਹ ਠੀਕ ਹੈ, ਹੁਣ ਸਤਸੰਗ ਤੋਂ ਹਟ ਗਏ, ਕਿਉਂਕਿ ਹੁਣ ਜਿੱਥੇ ਬੈਠਦੇ ਹਨ ਸਤਸੰਗ ਹੀ ਸਤਸੰਗ, ਉਹਨਾਂ ਵਿੱਚ ਇੱਕ ਸਰਦਾਰ ਬਹਾਦਰ ਸਿੰਘ ਕਾਨਪੁਰ, ਕਰੋੜਾਂ ਦਾ ਵਪਾਰ ਸੀ, ਐਲਗਨ ਮਿਲਦੀ ਏਜੰਸੀ ਸੀ, ਕੱਪੜੇ ਦੀ ਸਭ ਕੁਝ ਛੱਡ ਪੜਾ, ਚਲੇ ਬਟੇਰਾ ਸਰ ਪੀੜੀਆਂ ਖਾ ਲੈਣਗੇ, ਅੱਠੇ ਪੈਰ ਉਸੇ ਦੋਨ ਵਿੱਚ ਮਸਤ। ਮੈਂ ਫਿਰ ਅਰਜ਼ ਕਰਾਂ, ਐਸਾ ਮਨੁੱਖ ਫਿੱਕਾ ਨਹੀਂ ਬੋਲੇਗਾ, ਕੌੜਾ ਨਹੀਂ ਬੋਲੇਗਾ, ਵਿਅਰਥ ਨਹੀਂ ਬੋਲੇਗਾ, ਇੱਥੇ ਨਹੀਂ ਬੋਲੇਗਾ। ਇਸੇ ਮਨੁੱਖ ਦੀ ਦ੍ਰਿਸ਼ਟੀ ਸ਼ੁਭ ਹੋਵੇ, ਸਭ ਕੁਛ ਸ਼ੁਭ, ਸਭ ਕੁਛ ਸ਼ੁਭ, ਸ਼ੁਭ ਦ੍ਰਿਸ਼ਟੀ। ਧਿਆਨ ਅੰਦਰ ਚਲਾ ਗਿਆ, ਧੁਨ ਅੰਦਰ ਚਲੇ ਗਈ ਹੈ, ਪਸੰਦੀ ਤੱਕ ਪਹੁੰਚੀ ਹੈ, ਐਸਾ ਮਨੁੱਖ ਫਿਰ ਅਨਾਹਦ ਨਾਲ ਸੁਣਦਾ, ਉਸ ਵਿੱਚ ਮਸਤ ਰਹਿੰਦਾ ਹੈ। ਪਰ ਅਜੇ ਵਾਟ ਤੇ ਰਹਿੰਦੀ ਧੁਨ ਧੁਨੀ ਤੱਕ ਪਹੁੰਚ ਰਹੀ, ਥੋੜ੍ਹਾ ਜਿਹਾ ਫਾਸਲਾ ਰਹਿੰਦਾ। ਅਗਰ ਜਪ ਜਾਰੀ ਹੈ ਤੇ ਇਹ ਧੁਨ ਧੁਨੀ ਨਾਲ ਟਕਰਾਵੇ ਤੇ ਧੁਨੀ ਪੂਰੀ ਖੁੱਲ ਜਾਏ, ਮਨ ਦੀ ਮੌਤ ਹੋ ਜਾਂਦੀ ਹੈ, ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰਦੇ ਹੀ ਨਹੀਂ, ਅੰਦਰ ਹੀ ਚੱਲਣ ਲੱਗ ਪੈਂਦਾ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁ ਜਨਮ ਨਾ। ਪਹਿਲੇ ਪਹਿਲੇ ਦਿਨ ਜਦ ਇਹ ਅਵਸਥਾ ਬਣ ਗਈ, ਪਹਿਲੇ ਦਿਨ ਮੁੱਠੀਆਂ ਬੰਦ ਹੁੰਦੀਆਂ ਨੇ, ਦੰਦੀਆਂ ਵੱਜਦੀਆਂ ਨੇ, ਕਬੜੀ ਖਿੜਦੀ ਹੈ, ਘਰ ਵਾਲਿਆਂ ਨੂੰ ਘਬਰਾਹਟ ਹੋ ਸਕਦੀ ਹੈ। ਇਸ ਤਰ੍ਹਾਂ ਦੀ ਪਹਿਲੀ ਅਵਸਥਾ ਬਣੀ ਮੁਹੰਮਦ ਸਾਹਿਬ, ਉਹਨਾਂ ਦੀ ਬੇਗਮ ਹਜ਼ਰਤ ਖਦੀਜਾ, ਉਮਰ ਵਿੱਚ 15 ਸਾਲ ਵੱਡੇ, ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਪਹਿਲੇ ਉਸਦੇ ਮੁਲਾਜ਼ਮ ਸਨ, ਉਸਦਾ ਸਮਾਨ ਜਾ ਕੇ ਬਸਰੇ ਵਿੱਚ ਵੇਚਦੇ ਸਨ, ਸੀਰੀਆ ਮੁਲਕ ਵਿੱਚ ਜਾ ਕੇ ਵੇਚਦੇ ਸਨ, ਔਰ ਬਗਦਾਦ ਵਿੱਚ ਜਾ ਕੇ ਵੇਚਦੇ ਵਾਪਸੀ ਤੇ ਪਾਈ ਪਾਈ ਦਾ ਹਿਸਾਬ ਠੀਕ ਲੈਂਦੇ ਸਨ। ਉਹਨਾਂ ਦੀ ਇਮਾਨਦਾਰੀ, ਸ਼ਰਾਫਤ ਔਰ ਬੰਦਗੀ, ਨੌਕਰ ਤੇ ਮਾਲਕਣ ਦਾ ਇਹ ਰਿਸ਼ਤਾ ਪਤੀ ਪਤਨੀ ਨਹੀਂ ਬਦਲਿਆ, ਸਿਆਣੀ ਬਹੁਤ ਸੀ। ਜਿਸ ਦਿਨ ਇਹ ਅਵਸਥਾ ਬਣੀ, ਗੋਪਾ ਚਰੋਲ ਜਾਂਦੇ ਹੁੰਦੇ ਸਨ, ਉੱਥੇ ਕਿਤੇ ਫਿਰ ਬਣ ਗਏ, ਵਾਪਸ ਆਏ ਕਮੜੀ ਚਿੜੀ, ਦੰਦੀਆਂ ਵੱਜਣ ਬੇਕਾਰ, ਲਿਟਾਇਆ ਖਲੀਜਾ ਨੇ ਕੰਬਲ ਤੇ ਕੰਬਲ ਪਾਇਆ, ਪਰ ਕਮਲ ਕੰਠ ਚੋਂ ਫਿਰ ਆਇਤਾਂ ਨਿਕਲੀਆਂ, ਆਇਤਾਂ ਨਿਕਲੀਆਂ, ਸੰਗੀਤ ਵਿੱਚ ਨਿਕਲੀਆਂ, ਗੀਤ ਵਿੱਚ ਨਿਕਲੀਆਂ। ਖਦੀਜਾ ਦੰਗ ਹੋ ਕੇ ਕਹਿੰਦੀ ਹੈ, ਹਜ਼ਰਤ ਤੇ ਬੋਲ ਤੁਹਾਡੇ ਨਹੀਂ ਹੋ ਸਕਦੇ, ਮੁਹੰਮਦ ਤੇ ਬੋਲ ਤੁਹਾਡੇ ਨਹੀਂ ਹੋ ਸਕਦੇ। ਮੁਹੰਮਦ ਕਹਿਣ ਲੱਗੇ, ਖਦੀਜਾ ਤੂੰ ਠੀਕ ਸਮਝਿਆ, ਮੁਹੰਮਦ ਤੇ ਚੁੱਪ ਕਰ ਗਏ, ਪਤਾ ਨਹੀਂ ਖੁਦਾ ਕੀ ਬੋਲ, ਪਤਾ ਨਹੀਂ ਖੁਦਾ ਕੀ ਬੋਲ, ਆਪੋ ਬੋਲ ਨਾ ਜਾਣਦਾ ਹੋ ਕਿਹਾ ਸਭ ਹੁਕਮ ਆਓ ਜੀ। ਗੁਰੂ ਨਾਨਕ ਦੇਵ ਜੀ ਕਹਿੰਦੇ, ਮੈਨੂੰ ਤੇ ਬੋਲਣਾ ਹੀ ਨਹੀਂ ਆਉਂਦਾ, ਮੈਂ ਤੇ ਬੋਲਣਾ ਚੁੱਪ ਕਰ ਗਿਆ, ਪਤਾ ਨਹੀਂ ਕਸਮ ਕੀ ਬੋਲੀ ਜਾਂਦਾ, ਜੈਸੇ ਮੈਂ ਆਵੇ ਕਸਮ ਕੀ ਬਾਂ, ਪੈਸਾ ਗਰੀਬ ਗਿਆਨ ਹੋਵੇਗਾ, ਮੈਂ ਨਹੀਂ ਬੋਲਦਾ, ਚੁੱਪ ਕਰ, ਪਤਾ ਨਹੀਂ ਕਸਮ ਕੀ ਬੋਲਦਾ, ਪਤਾ ਨਹੀਂ ਪਰਮਾਤਮਾ ਕੀ ਬੋਲਦਾ। ਇਸੇ ਪੁਰਸ਼ ਦੇ ਬੋਲਾਂ ਵਿੱਚ ਖੁਦਾ ਹੁੰਦਾ, ਪਰਮਾਤਮਾ ਖੁਦਾ ਨਾਲ ਜੁੜਨ ਦਾ ਵਸੀਲਾ ਬਣ, ਕਿਉਂਕਿ ਆਉਂਦੇ ਸਿੱਧੇ ਖੁਦਾ ਤੋਂ ਨੇ, ਆਉਂਦੇ ਸਿੱਧੇ ਪਰਮਾਤਮਾ। ਇਹ ਗੱਲ ਵੱਖਰੀ ਨਹੀਂ, ਜਦ ਹਾਲਤ ਬਣਦੀ ਹੈ ਤਾਂ ਘਰ ਵਾਲੇ ਘਬਰਾ ਸਕਦੇ ਨੇ, ਸਿੱਖ ਕਰਦੀ ਦੀ ਮਾਂ ਵੀ ਘਬਰਾ ਗਈ, ਤਬੀਬ ਨੂੰ ਬੁਲਾ ਲਿਆ ਵੀ ਪਤਾ ਨਹੀਂ ਮੇਰੇ ਬੱਚੇ ਨੂੰ ਕੀ ਹੋ ਗਿਆ, ਦਿਨ ਭਰ ਦਾ ਕੋਈ ਖਾਧਾ ਨਹੀਂ ਸੀ, ਮਸਤ ਸਰੂਰ ਬਣਿਆ ਰਿਹਾ, ਕਬੜੀ ਤੇ ਬੰਦ ਹੋ ਗਈ, ਪਰ ਬੋਲਦੇ ਨਹੀਂ, ਆਪਣੀ ਮਸਤੀ 'ਚ ਗਏ। ਤਬੀਬ ਹੱਥ ਦੇਖਦਾ, ਨਵਸ ਦੇਖਦਾ, ਮੱਥਾ ਦੇਖਦਾ, ਜ਼ਬਾਨ ਦੇਖਦਾ, ਅੱਖਾਂ ਦੇਖਦਾ, ਸ਼ਾਹੀ ਤਬੀਬ ਸੀ। ਬੁੱਢੀ ਮਾਂ ਨੂੰ ਕਹਿਣ ਲੱਗਾ, ਤੇਰੇ ਪੁੱਤਰ ਨੂੰ ਕੁਛ ਵੀ ਨਹੀਂ, ਠੀਕ, ਦਿਲ ਦੀ ਧੜਕਣ ਠੀਕ ਹੈ, ਸਵਾਸਾਂ ਦੀ ਚਾਲ ਠੀਕ ਹੈ, ਜੋ ਸਾਡਾ ਤਬੀਬੀ ਦਾ ਢੰਗ ਹੈ ਉਹਦੇ ਮੁਤਾਬਕ ਇਹ ਤੰਦਰੁਸਤ ਹੈ। ਬੁੱਢੀ ਮਾਂ ਕਹਿਣ ਲੱਗੀ, ਫਿਰ ਮੈਂ ਕੋਈ ਹੋਰ ਤਬੀਬ ਲਿਆ, ਦਿਨ ਭਰ ਦਾ ਕੋਈ ਖਾਧਾ ਨਹੀਂ, ਮੇਰੇ ਨਾਲ ਬੋਲਦਾ ਨਹੀਂ, ਪਹਿਲੇ ਰੋਈ ਜਾਂਦਾ ਸੀ, ਫਿਰ ਕੰਬੜੀ ਛਿੜੀ, ਦੰਦੀਆਂ ਵੱਜਦੀਆਂ ਪਈਆਂ ਸਨ, ਤੂੰ ਕਹਿੰਦਾ ਕੁਛ ਵੀ ਨਹੀਂ, ਤੈਨੂੰ ਕੱਖ ਵੀ ਨਹੀਂ ਆਉਂਦਾ, ਸ਼ਾਹੀ ਤਬੀਬ ਬਣਿਆ, ਫਿਰ ਇਹ ਚੋਟ ਲੱਗ ਗਈ। ਇੱਕ ਬਿਰਧ ਮਾਂ ਨੇ ਜਦ ਐਸਾ ਆਖਿਆ ਹੈ, ਚੋਟ ਲੱਗ ਗਈ। ਤਬੀਬ ਨੇ ਫਿਰ ਜਦ ਨਬਜ਼ ਦੇਖਣੀ ਸ਼ੁਰੂ ਕੀਤੀ, ਹੁਣ ਸਾਦੀ ਬੋਲਿਆ, ਅਸਰੇ ਬਾਲੀ ਨੇ ਮਨ ਬਰਖੈਦ ਆਇਆ ਨਾ ਕਬੀਬ, ਦਰਦ ਮੰਦਾ ਇਸ਼ਕ ਰਾਤ ਦਾਰੂ ਬਜਰ ਦੇ ਰਾਜੇ ਨੇ ਛੱਡ ਮੇਰੀ ਮਾਂ ਤੈਨੂੰ ਕੱਖ ਨਹੀਂ ਪਤਾ। ਦਰਦ ਦੇ ਮਾਰੇ ਆਇਆਂ ਦਾ ਇਸ਼ਕ ਦੇ ਮਾਰੇ ਆਇਆਂ ਦਾ ਦਾਰੂ ਖੁਦਾਦਾ ਦੀ ਲਾਦ ਕਿਹੜੇ ਚੱਕਰਾਂ ਚ ਮੈਂ ਠੀਕ ਹਾਂ ਮੈਂ ਠੀਕ। ਵੈਦ ਬੁਲਾਇਆ ਵੈਦ ਦੀ ਪਕੜ ਡੰਡੋਲੇ ਮਾਂ ਇਹ ਭੋਲਾ ਵੈਦ ਨਾ ਜਾਣੇ ਗਰਭ ਕਰੇ ਖੇਡ ਕੁਛ ਹੋਰ ਜਗਤ ਦੀ ਸਮਝ ਵਿੱਚ ਨਹੀਂ ਆਉਂਦੀ। ਪਹਿਲੀ ਪਹਿਲੀ ਦਫ਼ਾ ਐਸੇ ਮਨੁੱਖ ਦੇ ਕੰਨ ਤੋਂ ਜਿਹੜੇ ਬੋਲ ਨਿਕਲਣਗੇ ਹੋ ਸਕਦਾ ਹੈ ਕਰਮ ਕਾਂਡ ਨਾਲ ਤਾਲਮੇਲ ਨਾ ਕਰ, ਹੋ ਸਕਦਾ ਹੈ ਸਮਾਜ ਦੀ ਪ੍ਰਥਾ ਨਾਲ ਮੇਲ ਨਾ ਕਰ, ਹੋ ਸਕਦਾ ਹੈ ਰਾਜਨੀਤਿਕ ਢਾਂਚੇ ਨਾਲ ਮੇਲ ਨਾ ਕਰ। ਇਸੇ ਵਾਸਤੇ ਇਸ ਤਰ੍ਹਾਂ ਦੇ ਸਾਰੇ ਭਗਤ ਸਨ ਔਰ ਇਸ ਤਰ੍ਹਾਂ ਦੇ ਅਵਤਾਰ ਠੁਕਰਾਏ ਗਏ ਜਿਹੜੇ ਸੰਤ ਅੱਜ ਪੂਜੇ ਜਾ ਰਹੇ ਨੇ। ਮੈਂ ਦਾਅਵੇ ਨਾਲ ਕਹਿ ਸਕਦਾ 99% ਵੀ ਸੰਤ ਨਹੀਂ ਨੇ, ਕੁਛ ਵੀ ਨਹੀਂ ਕੁਛ ਵੀ ਨਹੀਂ, ਅਗਰ ਸੰਤ ਹੁੰਦੇ ਤਾਂ ਠੁਕਰਾਏ ਜਾਣੇ। ਕਿਉਂ? ਆਮ ਸਮਾਜ ਨਾਲ ਉਹਨਾਂ ਦੀ ਕਿਰਿਆ ਬੋਲ ਮੇਲ ਨਹੀਂ ਖਾਂਦੇ, ਉਹਨਾਂ ਦੀ ਤਰਜੀਹ ਜ਼ਿੰਦਗੀ ਮੇਲ ਨਹੀਂ ਖਾਂਦੀ ਸੀ। ਗੁਰੂ ਅਮਰਦਾਸ ਜੀ ਆਪ ਕਹਿੰਦੇ ਨੇ ਭਗਤਾਂ ਇਸ ਸੰਸਾਰੀਆਂ ਜੋੜ ਕਰੇ ਮਨਸੂਰ, ਇੱਕ ਸੂਫੀ ਸੰਤ ਹੋਇਆ। ਅੱਜ ਕਿਧਰੇ ਇਸ ਤਰ੍ਹਾਂ ਦੀ ਮਸਤੀ ਛਾਈ ਤੇ ਬੋਲ ਨਿਕਲੇ ਅਨਲਾਕ ਜੁਨੈਦ ਉਸਦਾ ਗੁਰੂ ਸੀ, ਉਸਨੇ ਇਸ ਨੂੰ ਸਮਝਾਇਆ ਸੀ ਕਰਿਆ ਕਰ ਖੇਡ ਬਣਗੇ। ਅਨਲ ਹੱਕ ਦਾ ਮਤਲਬ ਹੈ ਮੈਂ ਸੱਚ ਹੋ ਗਿਆ, ਮੈਂ ਸੱਚ ਦਾ ਰੂਪ ਹੋ ਗਿਆ। ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੇ ਪਛਾਣ, ਨਾਮੇ ਨਾਰਾਇਣ ਨੇ ਨਾਮੇ ਕਢੀਨ ਭਇਓ ਗੋਬਿੰਦ ਸਿੰਘ ਜਿਉਂ ਪਾਣੀ ਸਿੰਘ ਪਾਣੀ। ਅਨਲ ਹੱਕ ਕਹਿੰਦੇ ਨੇ ਸੱਚ, ਮੈਂ ਸੱਚ ਹੋ ਗਿਆ, ਮੈਂ ਸੱਚ ਹੋ ਗਿਆ, ਝੂਠ ਖਤਮ ਹੋ ਗਿਆ ਖਤਮ ਹੋ ਗਿਆ। ਅਨਲ ਅਨਲ ਜੁਨੈਦ ਨੇ ਆਖਿਆ, ਇਹ ਮੇਰੇ ਬੱਚੇ ਬੜੀ ਸੋਹਣੀ ਅਵਸਥਾ ਬਣੀ ਹੈ, ਭਾਵੇਂ ਮੈਂ ਤੈਨੂੰ ਸਿਖਾਇਆ ਸੀ ਮੇਰੀ ਨਹੀਂ ਬਣੀ, ਤੂੰ ਅੱਗੇ ਲੱਗ। ਕਾਨਪੁਰ ਦੇ ਬਹਾਦਰ ਸਿੰਘ ਨੂੰ ਦੇਖ ਕੇ ਮੈਨੂੰ ਈਰਖਾ ਕਈ ਦਫ਼ਾ ਪੈਦਾ ਹੁੰਦੀ ਹੈ, ਕਿਉਂਕਿ 1958 ਮੈਂ ਉਹਨੂੰ ਆਖਿਆ ਸਵੇਰੇ 3 ਵਜੇ ਗੁਰਦੁਆਰੇ ਆ ਜਾ, ਮੈਂ ਕਿਹਾ ਘੰਟਾ ਜਪ ਕਰਕੇ ਆਇਆ ਕਰ, ਖੇਡ ਥੋੜ੍ਹੇ ਦਿਨਾਂ 'ਚ ਹੀ ਬਣ ਗਈ। ਤਾਂ ਮੈਂ 30-35 ਸਾਲ ਤੋਂ ਜਾਂਦਾ ਪਿਆ ਕਾਨਪੁਰ, ਉਹਨੂੰ ਦੇਖ ਕੇ ਮੈਨੂੰ ਈਰਖਾ ਹੁੰਦੀ ਹੈ, ਕਿਹਾ ਮੈਂ ਇਸਨੂੰ ਮੈਂ ਔਲਾਦ ਦਾ ਔਲਾਦ ਰਹਿ ਕੇ ਪਹੁੰਚ ਗਏ। ਮੈਂ ਦੇਖਿਆ ਉਹ ਪੁਰਸ਼ ਮੌਜੂਦ ਹੈ, ਬੜੀ ਰੰਗੀ ਹੋਈ ਆ। ਜੁਨੈਦ ਕਹਿੰਦਾ ਇਸਲਾਮ ਦੇ ਅਨਲ ਹੱਕ ਕਬੂਲ ਨਹੀਂ, ਮੈਂ ਖੁਦਾ ਹੋ ਗਿਆ, ਮੈਂ ਸੱਚ ਹੋ ਗਿਆ। ਕੁਫਰ ਹੁੰਦਾ ਹੈ, ਤੂੰ ਮੇਰੇ ਇਸ ਅਸਥਾਨ ਦੇ ਆ ਕੇ ਆਸ਼ਰਮ ਦੇ ਜਾ ਕੇ ਕਿ ਬਾਹਰ ਨਾ ਆਖ, ਔਰ ਫਿਰ ਕਦੇ ਵੀ ਨਹੀਂ ਆਖਣਾ। ਮਨਸੂਰ ਕਹਿੰਦਾ ਅੱਛਾ ਮੁਰਸ਼ਦ ਤੁਹਾਡਾ ਹੁਕਮ ਨਹੀਂ ਕਰਾਂਗਾ। ਉੱਥੇ ਰਾਤ ਮਿਸਰ ਦੇ ਬਾਦਸ਼ਾਹ ਨੇ, ਕਾਹਰਾ ਦੇ ਬਾਦਸ਼ਾਹ ਨੇ ਫਕੀਰਾਂ ਨੂੰ ਦਾਵਤ 'ਤੇ ਬੁਲਾਇਆ ਸੀ ਆਪਣੇ ਘਰ, ਕੋਈ 40-42 ਦੇ ਕਰੀਬ ਚੋਟੀ ਦੇ ਫਕੀਰ ਉਹਨਾਂ ਨੂੰ ਖਾਣੇ 'ਤੇ ਬੁਲਾਇਆ ਸੀ ਪਹੁੰਚੇ। ਜੁਨੈਦ ਜਦ ਜਾਣ ਲੱਗਾ ਤਾਂ ਮਨਸੂਰ ਨੂੰ ਕਹਿੰਦਾ ਮਿੱਤਰਾ ਹੈ ਮੇਰੇ ਬੱਚੇ ਤੋਂ ਵੀ ਚੱਲ, ਰੋਟੀ 'ਤੇ ਤੋਂ ਵੀ ਖਾਣੀ ਹੈ, ਚੱਲ ਮਿਲੇਗਾ। ਮੁਰਸ਼ਦ ਦਾ ਹੁਕਮ ਮੰਨ ਕੇ ਚੱਲ ਪਿਆ। 40-45 ਫਕੀਰ ਆਉਣ ਦੇ ਵਿਚਕਾਰ ਬਾਦਸ਼ਾਹ ਬੈਠਾ ਸੀ ਦਸਤਰਖਾਨ ਦਾਇਰਾ, ਜਿਵੇਂ ਇਸਲਾਮੀ ਇੱਕ ਢੰਗ ਹੁੰਦਾ। ਕਿਤਨੇ ਫਕੀਰ ਆਉਣ ਤੇ ਕੁਦਰਤੀ ਗੱਲ ਹੈ, ਤੇ ਰੱਬ ਦੀ ਚੱਲਣੀ ਸੀ, ਪਰਮਾਤਮਾ ਦੀ ਚੱਲਣੀ ਸੀ। ਇੱਕ ਨੇ ਰੱਬ ਦੀ ਗੱਲ ਛੇੜੀ, ਦੂਜੇ ਨੇ ਛੇੜੀ, ਤੀਜੇ ਨੇ ਛੇੜੀ, ਪਰਮਾਤਮਾ ਦੀ ਚਰਚਾ ਚੱਲ ਪਈ। ਇਤਨੇ ਫਕੀਰ ਜੋ ਬੈਠੇ, ਜਦ 4-5 ਬੰਦਿਆਂ ਕਾਰੋਬਾਰ ਦੀ ਗੱਲ ਚੱਲੇ, ਬੱਚੇ ਕਾਰੋਬਾਰੀ ਪਤਾ ਚੱਲਣਾ, ਰਾਜਨੀਤੀ ਦੀ ਗੱਲ ਚੱਲੇ, ਰਾਜਨੀਤੀ ਮੇਰੇ ਕੋਲ ਕਈ ਦਫ਼ਾ ਦੇ ਸ਼ਬਦ ਦੇ ਅਰਥ ਪੁੱਛਦੇ ਨੇ, ਫਿਰ ਗੌਰਮੈਂਟ ਬਾਅਦ ਰਾਜਨੀਤੀ ਦੀ ਗੱਲ ਕਰਨ ਲੱਗ ਪੈਂਦੇ ਨੇ। ਮੈਂ ਕਿਹਾ ਇਹਨਾਂ ਦਾ ਸ਼ਬਦ ਦੇ ਅਰਥ ਪੁੱਛਣਾ ਵੀ ਰਾਜਨੀਤੀ ਹੈ, ਕੱਖ ਵੀ ਨਹੀਂ। ਫਲਾਣੇ ਨੇ ਵੀ ਕੀਤਾ ਤੇ ਫਲਾਣੇ ਨੇ ਵੀ ਕੀਤਾ, ਇੰਨੇ ਫਕੀਰ ਖੁਦਾ ਦੀ ਗੱਲ ਚੱਲੀ, ਰੱਬ ਦੀ ਗੱਲ ਚੱਲੀ,

0: ਕੇ ਤੰਗ ਰੱਖ ਕੇ ਆਇਆ ਸੀ ਕਿ ਮੇਰੇ ਗਿਆਨ ਨਾਲ ਭਾਈਚਾਰਾ ਮੈਂ ਪੰਜ ਸਤਕਾਰ ਲੈ ਆਇਆ ਤਿੰਨ ਜਾਣਾ ਹੁਣ ਦਿਲ ਤੇ ਪੱਥਰ ਰੱਖ ਕੇ ਆਇਆ ਮੰਨੇ ਮੰਦਰ ਮੈਂ ਕਿਹਾ ਮੇਰੇ ਬੋਲ ਭਾਰਤ ਦੇ ਮੇਲ ਖਾ ਜਾਂਦੇ ਹੈ ਲੋਕਾਂ ਦੀ ਸਰੋਤ ਪੁੱਛੀ ਸੰਕੀਰਨ ਕਰ ਲੈਂਦੇ ਪਰਸੋਂ ਮੈਂ ਭਰਮਣ ਕਰ ਚੁੱਕਿਆ ਤੇ ਮੈਨੂੰ ਪਤਾ ਮੈਂ ਕਿਹਾ ਹੋ ਸਕਦਾ ਹੈ ਅਰਥਾਂ ਦਾ ਅਨਰਥ ਬਣਿਆ ਹੈ ਮੈਂ ਦੇਖ ਕੇ ਡੰਗ ਰਿਹਾ ਆਪਣੀ ਤਰਫੋਂ ਕੋਸ਼ਿਸ਼ ਸਿੱਖ ਸਿੱਖ ਨਾਲ ਜੁੜੇ ਗੁਰਦੁਆਰਾ ਗੁਰਦੁਆਰੇ ਨਾਲ ਜੁੜੇ ਵਖੇਵੇਂ ਸਾਰੇ ਸਿੱਖੇ ਭਾਈਚਾਰਾ ਬਣੇ ਸਾਰੇ ਬੋਲਾਂ ਨੂੰ ਤੋੜਨ ਦਾ ਕਾਰਨ ਸਮਝਣ ਤੋਂ ਫਿਰ ਕਹਿਣਾ ਪਏਗਾ ਹਜ਼ਾਰਾਂ ਸਾਲ ਤੋਂ ਜੋ ਮਨੁੱਖ ਹੈ ਸੱਚ ਨਹੀਂ ਸਮਝ ਆਇਆ ਨਾ ਸਮਝਣ ਪਏਗਾ ਸਤਿਗੁਰ ਤੋਂ ਵੇਖ ਦੇਣ ਫਿਰ ਮੈਂ ਆਪਣੀ ਬੋਲ ਜੋ ਹਰ ਜਗ੍ਹਾ ਬੋਲਣਾ ਕੋਈ ਐਸਾ ਸ਼ਬਦ ਜੋ ਇਨਸਾਨੀਅਤ ਸੱਚਾਈ ਗੁਰਮਤ ਦੀ ਕਟੌਤੀ ਤੇ ਕੂੜਾ ਨਾ ਕਰਵਾਵੇ ਉਸ ਲਈ ਸ਼ਮਾ ਕਰ ਦੇਣੀ ਉਸ ਸ਼ਬਦ ਨੂੰ ਵਾਪਸ ਲੈਣਾ ਜੋ ਗੁਰਮਤ ਦੀ ਕਟੌਤੀ ਤੇ ਨਹੀਂ ਪੂਰਾ ਉਤਰਦਾ ਪਰ ਸ਼ਬਦ ਗੁਰਮਤ ਦੀ ਕਟੌਤੀ ਤੇ ਪੂਰਾ ਉਤਰਦਾ ਫਿਰ ਵੀ ਕਿਸੇ ਨੂੰ ਸੁੱਖ ਲੱਗਦੀ ਹੈ ਦੁੱਖ ਆਉਂਦਾ ਹੈ ਇਹਦੀ ਫਿਰ ਮੇਰੀ ਜ਼ਿੰਮੇਵਾਰੀ ਨਹੀਂ ਉਹ ਜਾਣੀ ਇਹ ਉਹ ਫਿਰ ਮੈਂ ਕੁਛ ਨਹੀਂ ਕਰ ਸਕਦਾ ਗੁਰੂ ਦੇ ਬੱਚਨਾਂ ਨੂੰ ਮੈਂ ਕਿਸ ਤਰ੍ਹਾਂ ਵਾਪਸ ਲੈਣਾ ਗੁਰੂ ਦੇ ਬੋਲਾਂ ਨੂੰ ਮੈਂ ਕਿਸ ਤਰ੍ਹਾਂ ਵਾਪਸ ਕੋਈ ਐਸਾ ਸ਼ਬਦ ਜਿਹੜੇ ਤੁਸੀਂ ਆਪਣੀ ਮਤ ਜੋ ਧਰਮ ਸਮਾਜ ਦੇ ਗੁਰਮਤ ਦੀ ਕਟੌਤੀ ਦੇ ਨਾਮ ਪੂਰਾ ਉਤਰਦਾ ਹੋਵੇ ਸਾਰਿਆਂ ਕੋਲ ਹੱਥ ਜੋੜ ਕੇ ਸ਼ਬਦਾਂ ਦੀ ਯੋਜਨਾ ਤੇ ਜਦ ਕੋਈ ਮਾਫ਼ੀ ਮੰਗ ਲਵੇ ਤਾਂ ਫਿਰ ਸਿਆਣਿਆਂ ਦਾ ਕੰਮ ਹੋ ਜਾਂਦਾ ਨਜ਼ਰ ਅੰਦਾਜ਼ ਕਰਕੇ ਮਾਫ਼ ਕਰ ਦੇਣਾ ਔਰ ਉਸ ਦੀ ਸ਼ਮਾ ਵਾਹਿਗੁਰੂ
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਨਾਹੇ ਨਾਨਕ ਤੇ ਬੰਧਨ ਕਟੇ ਗੁਰ ਕੀ ਚਰਨੀ ਪਾਹੇ। ਪੌੜੀ ਯਈਆ ਜਤਨ ਕਰਤ ਬਹੁ ਵਿਧਿਆ ਏਕ ਨਾਮ ਬਿਨ ਕਹਿ ਲੋਸਤ ਦਿਆ ਯਾਹੂ ਜਤਨ ਕਰ ਹੋਤ ਛੁਟਾਰਾ।

ਨਾਨਕ ਤਉ ਫਿਰ ਦੁਖ ਨਾ ਥੀਆ। ਸਲੋਕ ਵਾਸੁਦੇਵ ਸਰਬਤਰੁ ਮੈਂ ਊਨ ਨਾ ਕਤਬੂ ਠਾਏ, ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ। ਪੌੜੀ ਵਵਾ ਵੈਰ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਊ, ਵਾਸੁਦੇਵ ਜਲ ਥਲ ਮੈਂ ਰਵਿਆ, ਗੁਰ ਪ੍ਰਸਾਦ ਵਿਰਲੈ ਹੀ ਗਵਿਆ। ਵੈਰ ਵਿਰੋਧ ਮਿਟੇ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ, ਵਰਨ ਚਿਹਨ ਸਗਲੇ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਸਲੋਕ ਹਉ ਹਉ ਕਰਤ ਦਿਹਾਨੀਆ, ਸਾਕਤ ਮੁਗਦਿਆ ਜਾਨ, ਰਲਕ ਮੂਏ ਜੋ ਤ੍ਰਿਖਾਵੰਤ, ਨਾਨਕ ਕਿਰਤ ਕਮਾਨ। ਪੌੜੀ ਰਾੜਾ ਰਾੜ ਮਿਟੈ ਸੰਗ ਸਾਧੂ, ਕਰਮ ਧਰਮ ਤਤ ਨਾਮ ਅਰਾਧੂ, ਰੂੜੋ ਜਿਹੇ ਬਸਿਓ ਰਿਧ ਮਾਹੀ, ਪੋਆ ਕੀ ਰਾੜ ਮਿਟਤ ਬਿਨਸਾਹੀ। ਰਾੜ ਕਰਤ ਸਾਕਤ ਗਾਵਾਰਾ, ਜਿਹੀ ਹੈ ਅਹੰ ਬੁੱਧ ਵਿਕਾਰਾ, ਰਾੜਾ ਗੁਰਮੁਖ ਰਾੜ ਮਿਟਾਏ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ

ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਭਵਨ ਦਿਨ ਮੀਤ, ਖੋਲ ਕਪਟ ਗੁਰਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ। ਦੇਹ ਨਾਮ ਕਾਰੂ ਆਪਣੇ ਤੇਰੇ, ਹਮ ਆਪ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਕੈ ਬਿਕ ਪਾਈ, ਮਾਇਆ ਮੋਹ ਪਰਮ ਪੈ ਤੁਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਇਹ ਮਿਲੰਤ ਜਨਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਪਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋ ਵੈ ਸਿਵਤ ਕਸਮ ਵੀ।

मल जन्म जन्म भी कटिए सज्जन सचा पातशाह सिरसा हांदशाह जिस पास बैठिया सोही आए सबना दा वेसा सतनाम वाहिगुरु साहिब जी तनासरी महला तीजा नावै की कीमत मित कही ना जाए से जन धन जिन एक नाम लिव लाए नावै की कीमत मित कही ना जाए से जन धन जिन एक नाम लिव लाए गुरमत साची साचा विचार आपे बख्शे दे विचार हर नाम आचार्य प्रभ आप सुनाए कली काल विच गुरमुख पाए रहाउ हम मूरख मूरख मन माहे हम मैं विच सब कार कमाहे गुर प्रसादी हम मैं जाए आपे बख्शे लय मिलाए बिखिया का तान बहुत अभिमान अहंकार डूबे ना पावे मान आप छोड़ सदा सुख होई गुरमत सालाही सच सोई आपे साजे करता सोए तैस बिन दूजा अवर ना कोए जिस सच लाए सोई लागे नानक नाम सदा सुख आगे आपे साजे करता सोए तैस बिन दूजा अबर ना कोए जिस सच लाए सोई लागे नानक नाम सदा सुख आगे वाहिगुरु जी का खालसा वाहिगुरु जी की फतेह सतनाम श्री वाहिगुरु साहिब जीओ जप जी साहिब एक ओंकार सत गुर प्रसाद जप जी साहिब एक ओंकार सतनाम करता पुरख निरपौ निरवैर अकाल मूरत अजूनी सैभं गुरप्रसाद जप आदि सच जुगाद सच
ਹੈ ਪੀ ਸੱਚ ਨਾਨਕ ਉਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਹਸ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੀ ਗਾਵੈ ਕੋ ਜੀ ਲੈ ਫਿਰ ਦੇਹੀ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਹਦੂਰ ਕਥਨਾ ਕਥੀ ਨਾ ਆਵੈ ਟੋਟ ਕਾਟ ਕਾਟ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਈ ਪਾਖਿਆ ਭਾਵ ਅਪਾਰ ਆਖ ਹੇ ਮੰਗਹਿ ਦੇਹ ਦੇਹ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀ ਆਏ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀ ਆਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀ ਆਏ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁੱਖ ਪਰ ਹਰ ਸੁਖ ਪਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾ ਉਰਖਾਈ ਕਹੇ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਈਸ਼ਵਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਪ ਹੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਪ ਹੈ ਰਾਹ
ਸੁਣਿਆ ਹਾਥ ਹੋ ਗਿਆ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਈ ਜੇ ਕੋ ਕਹੈ ਪਿੱਛੈ ਪਛਤਾਈ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉਂ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਅੰਦਰ ਗਹਿ ਮਾਨ ਪੰਚੇ ਸੋਹੈ ਹੈ ਅੰਦਰ ਦਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਜੇ ਕੋ ਬੁੱਝੈ ਐਹੋ ਵੈ ਸਚਿਆਰ ਧਬਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਗੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਆਲਿਓ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਇਕੋ ਕਵਾਉ ਤਿਸ ਤੇ ਹੋ ਇਹ ਲਖ ਦਰੀਆਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਅਲਿਵ ਲਾਇ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਖ ਕਾਹੇ ਅਸੰਖ ਨਿੰਦਕ ਸਿਰ ਕਰਹਿ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੀ ਜਿਵ ਫਰਮਾਏ ਤਿਵ ਪਾਏ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਤੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਉੱਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾਹ
ਨਾਨਕ ਹੁਕਮੀ ਆਵਹ ਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਹਾ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕ ਔਸਾ ਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕਉ ਆਪਾਂ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਓੜਕ ਓੜਕ ਪਾਲ ਥੱਕੇ ਵੇਦ ਕਹਿ ਨੇ ਕਵਾਤ ਸਹਿਸ ਅਠਾਰਾਂ ਕਹਿਨਕ ਦੇਵਾਂ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਹ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੁ ਨਾ ਵਿਸਰਹੇ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਬੜੇ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵੜਿਆ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਕਮਾਏ ਕੇਤੇ ਮੰਗੈ ਜੋ ਦਿਆਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖੱਬ ਟੁੱਟੈ ਬੇਕਾਰ ਕੇਤੇ ਲੈ ਮੁਕਰ ਪਾਹੇ ਕੇਤੇ ਮੂਰਖ ਕਾਹੀ ਕਾਹੇ ਕੇਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇ ਤੀਆਂ ਮੂੰਹ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਪੇ ਕਹੀ ਕੇ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵਹੇ ਅਮੁੱਲ ਲੈ ਜਾਹੇ ਅਮੁੱਲ ਭਾਈ ਅਮੁੱਲਾਂ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਏ ਇੱਥੇ ਕੀਤੇ ਹੋਰ ਕਰੇ ਆਖ ਨਾ ਸਕੈ ਕਈ ਕਹੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੁ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣਹਾਰੇ
केते राग परिसं कही आनम केते गावण हारे गावे तोह न पौन पाणी वै संतर गावे राजा धर्म द्वारी गावे हैं चेत गुप्त लिख जाने हैं लिख लिख धर्म विचारी गावे ईश्वर ब्रह्मा देवी सोहन सदा सुवारी गावे इंद्र दासन बैठे देवत्यां दर नाले गावे हैं सद समाधि अंदर गावन साध विचारी गावन जति सती संतोखी गाव है वीर करारे गावन पंडित पढ़न रखी सर जुग जुग बिरदा नाले गाव है मोहन या मन मोहन सुरगा मछ पयाले गावन रतन उपाय तेरे अठ सठ तीर्थ नाले गाव है जोध महाबल सूरा गाव है खाणी चारे गाव है खंड मंडल बर पंडा कर कर रखे थारे सही तुदनो गावे जो तुद पावन रते तेरे भगत रसाले होर केते गावन से मैं चतन आवन नानक क्या विचारे सोई सोई सदा सच साहेब साचा साची नाई है पी होसी जाय ना जासी रचना जिन रचाई रंगी रंगी भाती कर कर जिनसी माया जिन हो पाई कर कर वेखै कीता अपना जिव तिस दी वड्याई जो तिस पावै सोई करसी हुक्म ना करना जाई सो पातशाह शाह पात साहिब नानक रहन रजाई मुंदा संतोख शर्म पद चोली ध्यान की करें बिभूत किंथा काल कुआरी काया जोगत डंडा प्रतीत आई पंथी सगल जमाती मन जीता जग जीत आदेश तिस आदेश आद अनिल अनाद अनाहत जुग जुग एको वेश भुगत ज्ञान दया भंडारण कट कट वाजै नाद आप नाथ नाथी सब जाकी रिद्ध सिद्ध अबरा साद संजोग बजोग कार चलावे लेखे आवै भाग आदेश तिस आदेश आद अनिल अनाद अनाहत जुग जुग एक होवेश एका माई जुगत व्याई तिन चेले प्रवान एक संसारी एक भंडारी एक लाए दीवान जब तस पावे तब चलावे जब हो वह फुरमान ओह वेखै ओ ना नदर ना आवे बहुता ए बडान आदेश तस आदेश आद अनिल अनाद अनाहत जुग जुग को वेश आसन दो लोए लोए पंडार जो किस पाया सो एका बार कर कर वेखै सरजनहार नानक सचे की साची कार आदेश स आदेश आद अनिल अनाद अनाहत जुग जुग को वेश एक दूजी भौ लख होवै लख वीस लख लख गिड़ा की है एक नाम जगदीश एक राह पत पबड़िया चढ़िया हुई अकीस सुन गल्ला आकाश की चीटा आई रीस नानक नदरी पाई है कूड़ी कूड़ा ठीस आखण जोर चुपै न जोर जोर ना मंगण देण ना जोर जोर ना जीवन मरण न जोर जोर ना राजमाल मन सोर जोर न सुरती ज्ञान विचार जोर न जोते छुटै संसार जिस हथ जोर कर वेखै सोए नानक उत्तम निज न कोए राती रुते थेती बार पवन पाणी अग्नि पाताल तिस विच धरती थाप रखी धर्मशाल तिस विच जी जुगत के रंग तिनके नाम अनेक अनंत करमी करमी होए विचार सच्चा आप सच्चा दरबार तिथै सोन पंच प्रवान नदरी करम पवै निशान कच पकाई उथै पाए नानक गया जा पै जाए धर्म खंड का हो धर्म ज्ञान खंड का खो कर्म केते पवन पाणी वैसंतर केते कान महेश केते बरमे काड़त कड़ी है रूप रंग के वेश केतियां करम भूमि मेर केते केते तू उपदेश
ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਦ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥਾ ਕਾਟ ਤੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਤਿੱਥੇ ਘੜੀ ਹੈ ਸੁਰਾ ਸਿਧਾਂ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ ਚੰਨ ਮਹਿ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹ ਮਰਹਿ ਨ ਠੱਗ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕਹਿ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਬ੍ਰਪੰਡ ਜੇ ਕੋ ਕਥੈ ਤੰਤ ਨ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ

ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਉ ਪਈ, ਹਮਰੀ ਕਰੋ ਹੱਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਬ੍ਰਤ ਬਾਰਾ, ਹਮਰੇ ਦੋਸ਼ਟ ਸਭੈ ਤੁਮ ਕਾਬਹੁ, ਆਪ ਹੱਥ ਦੇ ਮੋਹਿ ਬਚਾਵਹੁ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਦਾਰਾ, ਮੋਹ ਰੱਛਾ ਨਿਜ ਕਰਦੇ ਕਰਿਆ, ਸਭ ਬੈਰਨ ਕਉ ਆਜ ਸੰਘਰਿਆ, ਪੂਰਨ ਹੋਏ ਹਮਾਰੀ ਆਸਾ, ਤੋੜ ਭਜਨ ਕੀ ਰਹੇ ਪਿਆਸਾ, ਤੁਮੈ ਸਾਡ ਕੋਈ ਅਵਰ ਨਾ ਧਿਆਉ, ਜੋ ਬਰ ਚਾਹੋ ਸੁਧਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਆਪ ਹੱਥ ਦੈ ਮੁਝੇ ਉਭਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ, ਹੂ ਜੋ ਸਦਾ ਹਮਾਰੇ ਪੱਛਾ, ਸਰੀਆ ਸੁਜ ਜੂ ਕਰੇ ਹੋ ਰੱਛਾ, ਰਾਖ ਲੇ ਹਮ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਜਮਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੀਂ ਹਮਾਰਾ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਂਤ ਜਸ਼ਨ ਉਪਜਾਇਓ, ਆਦ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਸੀ ਕੋ ਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਬਲਮੋ ਬਲ ਕੀਓ, ਕੜ ਕੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚਿੱਟੀ ਤੇ ਗੁੰਜਰਿਆ ਸੂਲਾ, ਸਭ ਪਰ ਕਿਰਪਾ ਦ੍ਰਿਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਕੜ ਕੜ ਕੇ ਬਟ ਬਟ ਕੀ ਜਾਣੈ, ਜਬ ਉਹਦੇ ਕਰਖ ਕਰਾ ਕਰਤਾਰਾ, ਪ੍ਰਜਾ ਦਰਤ ਦਬ ਦੇ ਅਪਾਰ, ਜਬ ਆ ਕਰਖ ਕਰਤ ਹੋ ਕਬਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ, ਜੇਤੇ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇਰਾ ਤੰਦਰਾਲਮ, ਜਾਣਤ ਵੇਦ ਭੇਦ ਹਰਿਆਲਮ।

ਹਰ ਦਵਾ ਜੇ ਸਾਚੀ ਲਵੈ ਬਨ ਦੇਹ ਨਵਾਣੀ ਦੇਹ ਨਵਾਣੀ ਲਵੈ ਬਾ ਜੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾ ਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਹਰ ਕਿਰਪਾ ਕਲਿਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨ ਕਾ ਮੋਹ ਟੁੱਟਾ ਤਿਨਕਾ ਸਭ ਸੱਚ ਸਵਾਰਿਆ ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋਈ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਪੂਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪੈ ਅੰਦਰ

करह कहानियां कथ फेरी कित द्वारे पाई है। तन मन धन सब सौंप गुरु का हुक्म न पाई है। हुक्म न गुरु केरा गावो सच्ची बाणी। कहे नानक सुनो संतो कथे वगत कहानी। ए मन चंचला चतुराई किने ना पाया, चतुराई ना पाया किने तू सुन मन मेरिया। ए माया मोहनी जिने परम भुलाया, माया तमोनी जिने कीती जन ठगोली पाईया। कुरबान की तद सब टो जन मोह मीठा लाया। कहे नानक मन चंचल चतुराई किने ना पाया। ए मन प्यारिया तू सदा सच संभाले, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲੇ। ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ। ਕਹੇ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੰਭਾਲੇ। ਅੱਗ ਮੈਂ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣਹੀ। ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਿਖਾਣੇ। ਆਖੇ ਦਾ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ। ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੋਂ ਦੁਪਾਏ ਇੱਕ ਵੇਖ ਪਰਸਣ ਆਇਆ। ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸ ਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੀ ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਸਮਾਣੀ। ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਏ ਤੇ ਚੱਲਾਂ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤੇ ਵਹਿ ਚੱਲਾ, ਜਿੰਨਾ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਹੀ, ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਈ ਆਪਣੀ, ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ, ਜਿਉਂ ਪਾਵੇ ਤੇ ਵਹਿ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕੈ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ। ਇੱਕ ਫਿਰ ਇੱਕ ਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨ ਅਜਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਵਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜਨ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ। ਨਹ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸਾ ਜੀਉ ਮਲੀਨ ਹੈ ਕਦ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰਸ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ, ਸਹਿਸਾ ਵਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਮ ਮੈਲੇ ਤਿੰਨੀ ਜਨਮ ਜੂਏ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾ ਮੈਂ ਨਾਮ ਉਤਮ ਸੋ ਸੁਣੈ ਨਾਹੀਂ, ਫਿਰ ਜਿਉਂ ਬੇਤਾਲਿਆ। ਕਹੇ ਨਾਨਕ ਜਿਨ ਸੱਚ ਜਿਆ ਕੂੜੇ ਲਾਗੇ, ਤਿੰਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀਂ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ। ਕਹੇ ਨਾਨਕ ਜਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸੰਭਾਲੇ। ਆਪ ਛੱਡ ਸਦਾ ਰਹੇ ਪਰਣੇ, ਗੁਰ ਬਿਨੈ ਵਰਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵਿਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵੀ ਕੀਆਂ ਜਾਏ। ਅਨੇਕ ਜੋਨੀ ਪਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਈ ਲਾਗ ਚਰਨੀ, ਸਤਿਗੁਰ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਰਬਾਣੀ। ਜਿਨ ਕੋ ਨਜ਼ਰ ਕਰਮ ਹੋਵੇ, ਹਿਰਦੈ ਤਨਾ ਸਮਾਣੀ। ਪੀ ਬਹੁ ਅੰਮ੍ਰਿਤ ਸਦਾ ਰਹੋ ਹਰ ਰੰਗ,
जप्यो सारंग पाणी कह नानक सदा गाव होए सची बाणी सतगुरु बिना होर कची है बाणी बाणी दा कची सतगुरु बाजों होर कची बाणी कहिंदे कचे सुनदे कचे कची आंख वखाणी हार हार नित करें रसना कहया कछु ना जानी चित जन का हिर लया माया बोलन पैर बाणी कहे नानक सतगुरु बाजों होर कची बाणी गुर का शब्द रतन है हीरे जत जड़ाओ शब्द रतन जित मन लागा हे हुआ समाओ शब्द से दी मन मिलया सच लाया पाओ आपे हीरा रतन आपे जे सुनो दे बजाए कहे नानक शब्द रतन है हीरा जत जड़ाओ शिव सकदा बाए कह करता पे हुकुमरदाए हुकुमरदाए आप भी कह गुरमुख सब जाए तोड़े

ਸਭ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ। ਤੇ ਹੀ ਗੁਣੀ ਸੰਸਾਰ ਬ੍ਰਹਮ ਸੁੱਤਾ ਸੁੱਤਿਆ ਰਹਿਣ ਬਿਆਣੀ। ਗੁਰ ਕਿਰਪਾ ਦੇਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ ਜਿਸਨੂੰ ਆਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਬਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹ ਪੋ ਨਾ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਜਾਇਆ। ਜਾਂ ਤਿਸ ਪਾਲਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਬਜੈ ਪਾਉ ਦੂਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ। ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਏ। ਐਸਾ ਸਤਿਗੁਰੂ ਜੀ ਮਿਲੇ ਤਿਸਨੋ ਸਿਰ ਸੰਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪਲੈ ਪਾਏ। ਹਰ ਰਾਸ

ਘਟਿਆ ਦਿਹਾੜੀ ਇਹ ਧਨ ਤਿਨਾ ਮਿਲਿਆ ਜਨਾਰਿਆ ਬੇਬਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਆ ਬਣਜਾਰਾ ਇਹ ਰਸਨਾ ਆਦੂਆ ਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਭਲੇ ਨਾ ਪਾਏ ਹਰ ਰਸ ਪਾਏ ਭਲੇ ਪੀਏ ਹਰ ਰਸ ਬੋੜ ਨਾ ਦ੍ਰਿਸ਼ਨਾ ਲੱਗ ਆਏ ਇਹ ਹਰ ਰਸ ਗਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅੰਦਰਸ ਵਿਸਰੈ ਜਾਂ ਹਰ ਵਸੈ ਮਨ ਆਏ ਇਹ ਸ੍ਰੀ ਰਾਮ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹਿ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀ ਸੁਖ ਦੁਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ

ਇੰਦਰ ਰੱਖ ਗਏ ਵਾਜਾ ਭਵਨ ਵਜਾਇਆ ਇਹ ਸੱਚ ਸੁਹਿਲਾ ਸੱਚ ਕਰ ਗਾਵਹੁ ਗਾਵੋ ਤਾਂ ਸੁਹਿਲਾ ਕਰ ਸੱਚ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੁਧ ਪਾਵੇ ਗੁਰਮੁਖ ਜਿਨਾ ਬਜਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚ ਕਰ ਗਾਵੇ ਆਨੰਦ

ਮੌਤ ਤੇਰੇ ਤੁਮਰੀ ਕਿਰਪਾ ਮਹਿ ਕੋਈ ਨਾ ਜਾਣਾ ਕੁਮਰਾਨ ਉੱਚੇ ਤੇ ਉੱਚਾ ਕੁਮਰਾਨ ਤੁਮ ਸਗਲ ਸਮਗਰੀ ਤੁਮ ਸਰਕਾਰੀ ਤੁਮ ਤੇ

Thank you.

ਸਤਿ ਸ਼੍ਰੀ ਅਕਾਲ।

Thank you.

मूर्ख मन माहे हौमै विच सबकार कमाहे।

ਜਿਉ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇਕਨਾ ਹੁਕਮ ਸਮਾਏ ਲੈ ਇਕਨਾ ਹੁਕਮੇ ਕਰੇ ਵਿਨਾਸ ਇਕਨਾ ਭਾਣੇ ਕੱਢ ਲੈ ਇਕਨਾ

ਨਾਨਕ ਜੀ ਉਪਾਏ ਕਹਿਣ ਲਿਖ ਨਾ ਮੈਂ ਧਰਮ ਬਹਾਲਿਆ ਉੱਤੇ ਸੱਚੇ ਹੀ ਸੱਚ ਨੇ ਬੜੇ ਚੁਣ ਵੱਖਰੀ ਜਮਾ ਲਿਆ ਆਉ ਨਾ ਪਾਇਨ ਕੂੜਿਆ ਮੂੰਹ

ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰੂ ਪਾਇਆ, ਇਹ ਜਿਉ ਬੁੱਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲੇ

ਪੌੜੀ ਸੱਚਾ ਸਾਵੇ ਤੂੰ ਦਿਨ ਸੱਚ ਸੱਚ ਵਰਤਾਇਆ ਜਿੱਤੋਂ ਦੇ ਮਿਲੇ ਸੱਚ ਤਾਂ ਕਿੰਨੀ ਸੱਚ ਕਮਾਇਆ ਸਤਿਗੁਰ ਮੇਰੇ ਸੱਚ ਪਾਇਆ ਜਿਨ ਕੈ ਹਿਰਦੇ ਸੱਚ

ਭਗਤ ਤੇਰੇ ਮਨ ਭਾਵ ਦਰ ਸੋਹਣ ਕੀਰਤ ਗਾਉਂਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲੈਣੀ ਧਾਮ ਦੇ ਇੱਕ ਮੂਲ ਨਾ ਬੁੱਝਣ ਆਪਣਾ ਅਨਹੁੰਦਾ ਆਪ ਗਣਾਏ ਦੇ ਹੋ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਗਾਏ ਦੇ ਤਿੰਨ ਮੰਗਾ ਜੇ ਤੁਝ ਧਿਆਏ ਦੇ ਤਿੰਨ ਮੰਗਾ ਜੇ ਤੁਝੇ

ਹੋਣੀ ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਕਿੰਨੀ ਖਸਮ ਤੇ ਆਇਆ ਇਹਨਾਂ ਜਨਤਾ ਕੇ ਵਕਤ ਚ ਨਹੀਂ ਤੁਧ ਵੀ ਕਿਗਤ ਪਾਇਆ ਇਕਨਾਂ ਨੂੰ ਤੂੰ ਮੇਲੇ ਕਾ ਪੁੱਤ ਦਿਖਵਾਇਆ ਗੁਰ ਕਿਰਪਾ ਕੇ ਜਾਣਿਆ ਜਿੱਥੇ ਤੁਧ

ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਉਹ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਨਹੀਂ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮਨੁ ਚੰਜਾ ਸੋ ਫਲ ਪਾਏ ਸੀ, ਤਾਂ ਦਰਗਾਹ ਪੈਂਦਾ।

ਪੌੜੀ ਤੁਰੇ ਪ੍ਰਾਣੀ ਪੌਣ ਬੇਗਾ ਰੰਗੀ ਰੰਗ ਸਵਾਰਿਆ ਕੋਠੇ ਮੰਡਾ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁੱਝ ਨਾਹੀਂ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਲਕ ਮਰਨ

ਪੌੜੀ ਸਤਿਗੁਰ ਵੱਡਾ ਕਸਲਾਈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਰੇ ਚਲਦਰੀਆਂ ਆਈਆਂ ਜਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕਾ ਤਰ ਵਿੱਚੋਂ ਮਾਰ ਕੱਢੀਆਂ ਬੁਰੀਆਂ।

ਪਾਪੀ ਸਿਉਂਤਨ ਗੱਡਿਆ ਚੁੱਕਾਂ ਪਈਆਂ ਤਿੱਤ ਜਿਤ ਮੁੱਖ ਨਾਮ ਨਾ ਉੱਚਰੈ ਬਿਨਣਾ ਵੇ ਰਸਖਾਏ ਨਾਨਕ ਇਹ ਵੈ ਜਾਣੀਐ।

ਚੱਕ ਲੱਗੇ ਚੱਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਸੁਣੋ ਅਗਲੀ ਉਹ ਵਜੋਂ ਭੇਜੂਣਾ ਖਾਏ ਖਸਮੇ ਕਰੇ ਬਰਾਬਰੀ ਪੀਰ ਗੈਰ ਸੰਦਰ ਪਾਏ ਵਜੋਂ ਗਵਾਏ ਅਗਲਾ ਮੋਹੀ ਮੋਹ ਪਾਣਾ ਕਾਏ ਜਿਸ ਦਾ ਜਿੱਥਾ ਕਾਉਣਾ ਕਿਸ ਕਹੀਏ ਸਾਬਾਸ ਨਾਨਕ ਨਚ ਲਈ।

ਪੌੜੀ ਵਡਕੀਆਂ ਵਡਿਆਈਆਂ ਕੁਛ ਕਹਿਣਾ ਕਹਿਣਾ ਗਾਏ ਸੋ ਕਰਤਾ ਕਾਜ ਕਰੀਮ ਦੇ ਜੀਆਂ ਰਿਜ ਸੰਭਾਈ ਸਾਈ ਕਾਰ ਕਮਾਵਣੀ ਤੁਰ ਛੋਟੀ ਚੇ ਪਾਈ ਨਾਨਕੇ ਕੀ ਬਾ

0: わーるにきさて、
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਗੌੜੀ ਸੁਖਮਨੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵੇ ਨਮਹ ਅਸਪਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹ ਮਿਟਾਵੋ ਸਿਮਰੋ ਜਾਸ ਵਿਸੰਭਰ ਏਕੈ ਨਾਮ ਜਪ ਅਗੰਤ ਅਨੇਕੈ ਵੇਦ ਪ੍ਰਾਣ ਸਿਮਰਤ ਸੁਧਾਕਰ ਕੀਨੇ ਰਾਮ ਨਾਮ ਇਕਾਖਰ ਕਿਨਕਾ ਇਕ ਜਿਸ ਜੀਵ ਸਾਵੈ ਤਾਂ ਕੀ ਮਹਿ ਮੰਗਨੀ ਨ ਆਵੈ ਕੰਖੀ ਏਕੈ ਦਰਸ ਤੁਹਾਰੋ ਨਾਨਕੁਨ ਸੰਗ ਮੋਹਿ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਜਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਨ ਧਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਲ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹ ਮਾਨੀ ਪ੍ਰਭ ਕੈ ਸਿਮਰਨ ਹੋਇ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰਹਿ ਜਨ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੇ ਮੰਗਰ ਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤਨ ਸਭ

ਨਾਨਕੋ ਅਪਰਸ ਸਗਲ ਨਿਸਤਾਰੈ ਅਸਤਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤ੍ਰੈ ਰੂਪ ਨ ਪੇਖੈ ਨੇਤ੍ਰ ਸਾਧ ਕੀ ਟਹਿਲ ਸੰਤੰਗ ਹੇਤ ਕਰਨ ਨਾ ਸੁਣੈ ਕਾਹੂ ਕਿ ਨਿੰਦਾ ਸਭ ਤੇ ਜਾਣ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਗਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੋ ਫਲ ਕੀ ਇੱਛਾ ਨੀ ਬਾਛੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਵਰੈ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਉਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਹੈ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਮਹਿ ਜਨ ਅਸਥੂਲ ਚਹੁ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਤਾਰੈ ਪਸ ਪ੍ਰੇਤ ਮੁਗਧ ਪਾਥਰ ਕੋ ਉਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਦਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਜ਼ਰੀ ਆਇਆ ਦਾਸ ਦਸਨ ਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰ ਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ

ਨਾਨਕ ਕਰਤੇ ਕਾ ਅੰਤ ਨ ਪਾਵੇ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗਾਤਮਨ।

ਕ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹ ਦਿਸ ਪ੍ਰਗਟਾਵੈ ਜਾਂ ਕੋ ਆਪਣੀ ਕਰੈ ਬਖਸੀਸ਼ ਤਾਂ ਕਾ ਲੇਖਾ ਨਾ ਗਣੈ ਜਗਦੀਸ਼ ਜੀਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਬੜਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਉ ਜੋ ਤਿਸ ਭਾਵੈ ਸੋਈ ਫੁਨ ਥੀਉ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂ ਨਿਰਤ ਕਰੈ ਬਹੁ ਭਾਤ ਕਬਹੂ ਸੋਇ ਰਹੈ ਦਿਨ ਰਾਤ ਕਬਹੂ ਮਹਾ ਕ੍ਰੋਧ ਵਿਕਰਾਲ ਕਬਹੂ ਸਰਵ ਕੀ ਹੋ ਤਰਵਾਲ ਕਬਹੂ ਹੋਏ ਬਹਿ ਬਡ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ ਕਬਹੂ ਅਕ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਵ ਹੀ ਰਹੈ ਗੁਰ ਪ੍ਰਸਾਦ ਨਾਨਕ ਸੱਚ ਕਹੈ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੈ ਧਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜਿਉ ਸਵਾਂਗੀ ਦਿਖਾਵੈ ਜਿਉ ਪ੍ਰਭ ਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬਹੂ ਸਾਧ ਸੰਗਤ ਇਹ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ।

ਬਾਵੇ ਤ੍ਰਿਣ ਸਮਾਨ ਕੱਚ ਸੰਗ ਨਾ ਜਾਵੇ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਵਿਨਾਸ਼ ਤਬ ਤੇ ਆਪ ਜਾਣੈ ਬਲਵੰਤ ਖਿਨ ਮਹਿ ਹੋਏ ਜਾਏ ਭਸਮੰਤ ਕਿਸੈ ਨਾ ਬਦੈ ਆਪ ਅਹੰਕਾਰੀ ਧਰਮ ਰਾਇ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਨ ਕੋਟ ਕਰਮ ਕਰੈ ਹਉ ਧਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਿੰਦਰਵੈ ਹਰ ਦਰਗਹਿ ਕਉ ਕੈਸੇ ਗਵੈ ਆਪਸ ਕਉ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨ ਆਵੈ ਸਰਬ ਕੀ ਰੇਮ ਜਾਂ ਕਾ ਮਨ ਹੋਏ ਕਉ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕਉ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੈ ਕੋਉ ਬੈਰੀ ਮੀਤ ਤਬ ਲਗ ਨਿਹ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਬੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲਖ ਕਉ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਦਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੁ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝੈ ਦੇਖੈ ਕਰੈ ਵਿਵੇਕ ਆਪ ਹੈ ਏਕ ਆਪ ਹੈ ਅਨੇਕ ਮਰੈ ਨ ਬਿਨਸੈ ਆਵੈ ਨ ਜਾਇ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸ ਕਾ ਉਹ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਤਨੰਤਰ ਏਕ ਸੋਏ ਆਪਣੇ ਚਲਿਤ ਆਪ ਕਰਨੇ ਹਾਰ ਕੌਤੁਕ ਕਰੈ ਰੰਗ ਆਪਾਰ ਮਨ ਮਹਿ ਆਪ ਮਨ ਆਪਣੇ ਮਾਹਿ ਨਾਨਕ ਕੀਮਤ ਕਹਿਣ ਨ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਕਿਆਨੀ।

ਨਾਨਕ ਦੁਖ ਭਰਮ ਭਉ ਜਾਏ ਅਸਪਦੀ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਘਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ, ਮਾਨੁਖ ਕਹਿ ਕਿਛੁ ਨਾਹੀ ਹਾਥ, ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਈ, ਉਸਤ ਮਨ ਮਹਿ ਕਰ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਠੈ ਪਾਪ ਜਪਿਐ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ, ਬਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੈ ਵਿਚਾਰ, ਸੇ ਧਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲੇ ਹੈ ਹਰ ਮੁਖੀ, ਸਦਾ ਸਦਾ ਜਾਨੁ ਤੇ ਸੁਖੀ, ਏਕੋ ਏਕ ਏਕ ਪਛਾਣੈ, ਇਸ ਉਤ ਕੀ ਉਹ ਸੋ ਜੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਨ ਆਪ ਸੁਝੈ, ਤਿਸ ਕੀ ਜਾਨੁ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਅਨਦਿਨ ਕੀਰਤਨ ਕੇਵਲ ਬਖਿਆਨ, ਗ੍ਰਿਸਤ ਮਹਿ ਸੋਈ ਨਿਰਬਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਹਿ ਨ ਲਾਗਹਿ ਦੁਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮਹਿ ਆਪ ਸਮਾਇਆ, ਸੋਧਤ ਸੋਧਤ ਸੋਧਤ ਸਿਰਜਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪ ਉਥਾਪ, ਅਵਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹੋ ਬ੍ਰਹਮੰਡ, ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋ ਭਾਵੰਤ, ਸਗਲ ਸੰਸਾਰ ਉਦਰੈ ਤਨਮੰਤ, ਪ੍ਰਭ ਕੇ

ਹੋਗੇ ਤਤ ਮਹਿ ਤਤੀ ਸਰਗ੍ਰਸ ਮਹਿ ਭੋਗੇ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ ਜਾ ਕੇ ਲੀਲਾ ਕੀ ਨਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪੁਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿਨ ਦੇ

ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਦੇਖ ਕਰਹਿ ਇਕ ਰੰਗ, ਨਾਨਾ ਬਿਰ ਕੀਨੋ ਵਿਸਥਾਰ, ਪ੍ਰਭ ਅਵਿਨਾਸੀ ਏਕ ਅੰਕਾਰ। ਨਾਨਾ ਚਲ ਕਰੇ ਖਿਨ ਮਾਹੇ, ਪੂਰ ਰਹੇ ਓ ਪੂਰਨ ਸਭ ਠਾਏ, ਨਾਨਾ ਬਿਦ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘੱਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਸੀਵੈ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਭ ਮਾਹਿ ਸਮਾਣੀ, ਸਤ ਕਰਮ ਜਾਂ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸਹਿ ਬੁਝਾਏ ਤਿਸਹਿ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕਰ ਦੈ ਪਰਵੇਸ਼, ਸਤ ਨਿਰਤ ਬੁਝੈ ਜ ਕੋਏ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨ ਹਾਰ, ਅਵਰ ਨਾ ਬੂਝ ਕਰ।

ਤੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਤ ਸਤ ਸਤ ਜਸ ਸੁਨਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕਰ ਜੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸ ਮਾਹੀ ਲੈ ਬਸ ਗਡਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ ਬੂਝੈ ਬੁਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ

ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੇਕੀ ਕੀਰੀ ਮਹਿ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਥ ਨ ਕਾਟ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ।

ਵੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਦਾਣੀ ਬਾਰੰਬਾਰ ਬਾਰ ਪ੍ਰਭ ਜਪਿਐ ਇਹ ਅੰਮ੍ਰਿਤ ਇਹ ਮਨ ਤਨ ਪ੍ਰਪਿਐ ਨਾਮ ਰਤਨ ਜਿਨ ਗੁਰਮੁਖ ਪਾਇਆ।

ਨਾਨਕ ਹਰ ਗੁਣ ਗਾਓ ਅਸ਼ਟਪਦੀ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ। ਆਪਸ ਕਉ ਕਰ ਕਟ

ਨਾਨਕ ਬਲਿਹਾਰੀ। ਸਲੋਕ ਸਾਥ ਨਾ ਚਾਲੈ ਬਿਨ ਭਜਨ, ਦਿਖਿਆ ਸਗਲੀ ਚਾਰ, ਹਰ ਹਰ ਨਾਮ ਕਮਾਵਨ, ਨਾਨਕ ਇਹ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰ ਹੋ, ਚਰਨ ਕਮਲ ਰਿਧ ਮਹਿ ਉਰਧਾਰ ਹੋ, ਕਰਨ ਕਾਰਨ ਸੋ ਪ੍ਰਭ ਸਿਮਰਥ, ਦ੍ਰਿੜ ਕਰ ਗਹ ਹੋ ਨਾਮ ਹਰ ਵਥ, ਇਹੋ ਧਨ ਸੰਤ ਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖ ਹੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕਉ ਚਾਰ ਕੁੰਠ ਉਠਾਵ ਹੈ, ਸੋ ਧਨ ਹਰ ਸੇਵਾ ਤੇ ਪਾਵ ਹੈ, ਜਿਸ ਸੁਖ ਕਉ

ਪਾਵੋ ਸਾਸ ਸਾਸ ਪ੍ਰਭ ਤੁਮਹਿ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਹਨਦਿਨ ਲਿਵਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਤਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਉਦਯਾਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਚ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸਕਾ ਸਾਥ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨ ਪਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ

ਜਾਤ ਅਸਪਦੀ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ ਪਾਪ ਪੁਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸਕਾ ਵਰਨ ਚਿੰਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸੈ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨੈ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕਿਸ ਕਹੋ ਗਨੀ ਜਬ ਏਕੈ ਹਰ ਅਗਮ ਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਈ ਤਬ ਸਿਵ ਸਤਤ ਕਹੋ ਕਿਤ ਠਾਏ ਜਬ ਆਪਹਿ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਣੇ ਚਲਿਤ ਆਦ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ ਅਬ ਨਾਸੀ ਸੁਖ ਆਪਣ ਆਸਨ ਤਹ ਜਨਮ ਮਰਨ ਕਹੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਚ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਜਹਿ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ ਜਹਿ ਨਿਰੰਜਨ ਨਿਰੰਕਾਰ ਨਿਰਬਾਨ ਤਹਿ ਕੌਣ ਕੌ ਮਾਨ ਕੌਣ ਅਭਿਮਾਨ ਜਹਿ ਸਰੂਪ ਕੇਵਲ ਜਗਦੀਸ਼ ਤਹਿ ਛਲ ਸਿਦਰ ਲਗਤ ਕਹੋ ਕੀਸ ਜਹਿ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੈ ਭੂਤ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜਹਿ ਸਰਬ ਕਲਾ ਆਪ ਹੈ ਪਰਬੀਨ ਤਹਿ ਬੇਦ ਕੁਤੇਵ ਕਹਾਂ ਕੋ ਚੀਨ ਜਬ ਆਪਣ ਆਪ ਆਪ ਉਰਧਾਰੈ ਤੋ ਸਗਨ ਅਪਸਗਨ

ਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ, ਆਪ ਹੈ ਏਕ ਆਪ ਵਿਸਥਾਰ। ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਇ, ਆਪਣੈ ਭਾਣੈ ਲਏ ਸਮਾਏ। ਤੁਮ ਤੇ ਭਿੰਨ ਨਹੀਂ ਕਿਛੁ ਹੋਏ, ਆਪਨ ਸੂਤ ਸਭ ਜਗਤ ਪਰੋਏ। ਜਾ ਕੋ ਪ੍ਰਭ ਜੀਉ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ। ਸੋ ਸਮਦਰਸ਼ੀ ਤਕ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭਤਾ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾਥ।

ਨਾਨਕ ਤਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਾਰ ਤਿਸ ਭਾਵੈ ਤਾਂ ਏਕੰਕਾਰ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੀ ਮਾਨਸਿਕ ਸਰੀਰਕ ਪ੍ਰਣਾਮ ਕਰਦੇ ਹੋਏ। ਗੁਰਬਾਣੀ ਹੀ ਉਹ ਚਾਨਣ ਹੈ ਜਿਸ ਚਾਨਣ ਦੇ ਨਾਲ ਅਗਿਆਨਤਾ ਦਾ ਅੰਧੇਰਾ 100 ਕੋਹ ਦੂਰ ਤਾਂ ਕਿ ਅਗਿਆਨ ਮਿੱਟ ਹੀ ਜਾਂਦਾ ਹੈ। ਗੁਰਬਾਣੀ ਉਹ ਚੇਤਨਾ ਦਿੰਦੀ ਹੈ ਜਿਸ ਚੇਤਨਾ ਤੋਂ ਚਿੱਤ ਮਨ ਰੂਪੀ ਤੇ ਚਿੱਤ ਦੇ ਵਿਕਾਰਾਂ ਤੋਂ ਜੀਵ ਆਤਮਾ ਮੁਕਤ ਹੋ ਕੇ ਪਰਮਾਤਮਾ ਦੀ ਚੇਤਨਤਾ ਦੇ ਵਿੱਚ ਸਿਮਰਨ ਵਿੱਚ ਲੀਨ ਹੋ ਜਾਂਦੀ ਹੈ। ਇਸ ਸਲੋਕ ਦੇ ਵਿੱਚ ਭਗਤ ਕਬੀਰ ਜੀ ਨੇ ਜੀਵ ਦੀ ਉਹ ਸਤਵਕੀ ਵਿਰਤੀ ਦੀ ਅਵਸਥਾ ਦੱਸੀ ਹੈ। ਸਾਡਾ ਇੱਕ ਮਨ ਹੈ, ਇੱਕ ਮਨ ਦੀ ਵਿਰਤੀ ਹੈ। ਵਿਰਤੀ ਜਦੋਂ ਸਤੋਗੁਣੀ ਹੋ ਜਾਂਦੀ ਹੈ, ਉਸ ਵਿਰਤੀ ਨੂੰ ਇਕਾਗਰਤਾ ਵਾਲੀ ਅਵਸਥਾ ਕਿਹਾ ਜਾਂਦਾ ਹੈ। ਉਹ ਵਿਰਤੀ ਬ੍ਰਹਮਾਕਾਰ ਵਿਰਤੀ ਨੂੰ ਪ੍ਰਾਪਤ ਕਰਕੇ ਦੋ ਚੀਜ਼ਾਂ ਦੇ ਸੰਯੁਕਤ ਹੋ ਜਾਂਦੀ ਹੈ, ਸੁੱਖ ਤੇ ਵਿਸਰਾਮ ਵਿੱਚ ਆ ਜਾਂਦੀ ਹੈ। ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁੱਖ ਵਿਸਰਾਮ। ਸਾਡੀ ਵਿਰਤੀ ਜੇ ਤਿੰਨਾਂ ਸਰੀਰਾਂ ਦੇ ਸੰਯੁਕਤ ਹੋਏਗੀ, ਸਥੂਲ ਸਰੀਰ 5 ਤੱਤ ਦਾ, ਸੂਕਸ਼ਮ ਸਰੀਰ 17 ਤੱਤਾਂ ਦਾ, 17 ਤੱਤ ਨੇ 5 ਪ੍ਰਾਣ, 5 ਕਰਮ ਇੰਦਰੀਆਂ, 5 ਗਿਆਨ ਇੰਦਰੀਆਂ 15 ਤੇ ਮਨ ਤੇ ਬੁੱਧੀ 17। ਕੁਛ ਗੁਣੀਜਨ 19 ਤੱਤ ਵੀ ਕਹਿੰਦੇ ਨੇ। 19 ਇਸ ਤਰ੍ਹਾਂ ਬਣਦੇ ਨੇ, ਜੇ ਮਨ ਤੇ ਬੁੱਧੀ ਦੇ ਨਾਲ ਚਿੱਤ ਤੇ ਹੰਕਾਰ ਲਾਈਏ ਤੇ 19 ਬਣ ਜਾਂਦੇ। ਤੇ ਮਨ ਦਾ ਸੂਕਸ਼ਮ ਰੂਪ ਚਿੱਤ ਹੈ ਤੇ ਬੁੱਧੀ ਦਾ ਕਾਰਨ ਹੰਕਾਰ ਹੈ। ਫਿਰ ਇਹਨਾਂ ਨੂੰ ਇੱਕ ਦੂਜੇ ਦੇ ਅੰਤਰਗਤ ਸੂਕਸ਼ਮ ਰੂਪ ਚ ਮੰਨ ਲਈਏ ਤੇ ਫਿਰ 17 ਬਣ ਜਾਂਦੇ। ਗੁਰਬਾਣੀ ਦੇ ਵਿੱਚ ਜਿੰਨਾ ਵੀ ਉਪਦੇਸ਼ ਹੈ, ਇਹ ਸਾਡੀ ਸਾਰੀ ਹੈ ਕਰਦੀ ਲੁਕਾਈ ਲਈ ਹੈ। ਪਰ ਸਾਰੀ ਸ੍ਰਿਸ਼ਟੀ ਵਿੱਚ ਜੋ ਹੈ, ਅਸੀਂ ਉਸ ਸ੍ਰਿਸ਼ਟੀ ਚੋਂ ਪਦਾਰਥ ਲੈ ਕੇ ਉਹਨਾਂ ਨਾਲ ਮੇਰਾ ਜੋੜਦੇ ਹਾਂ, ਉਹਨਾਂ ਨੂੰ ਆਪਣੇ ਲਈ ਇਕੱਠਾ ਕਰਦੇ ਹਾਂ, ਇਕੱਠਾ ਕਰਕੇ ਫਿਰ ਉਹਨਾਂ ਨਾਲ ਮੇਰਾ ਜੋੜਦੇ ਹਾਂ, ਫਿਰ ਮੇਰਾ ਜੋੜਨ ਤੋਂ ਬਾਅਦ ਮੈਂ ਜੋੜਦੇ ਹਾਂ, ਫਿਰ ਇੱਕ ਪਿਆਰ ਪੈ ਜਾਂਦਾ, ਮਮਤਾ ਪੈ ਜਾਂਦੀ। ਜੀਵਾਤਮਾ ਮਾਇਆ ਦੇ ਵਿੱਚ ਫਸਦੀ ਕਿਵੇਂ ਹੈ, ਮੈਲੀ ਕਿਵੇਂ ਹੋ ਜਾਂਦੀ ਹੈ, ਆਪਣੇ ਸਰੂਪ ਦੇ ਸੁੱਖ ਨੂੰ ਪਰਮਾਤਮਾ ਦੇ ਸਰੂਪ ਨੂੰ ਭੁੱਲ ਕਿਵੇਂ ਜਾਂਦੀ ਹੈ। ਆਪਣੇ ਸਰੂਪ ਦਾ ਮਤਲਬ ਹੁੰਦਾ ਹੈ ਅਸੀਂ ਆਤਮਾ ਵਾਂ, ਅਸੀਂ ਪਰਮਾਤਮਾ ਦੀ ਅੰਸ ਹਾਂ, ਪਰਮਾਤਮਾ ਸਾਡੇ ਵਿੱਚ ਵਸਦਾ ਪਿਆ। ਪਰ ਕੈਸਾ ਅਚੰਬਾ, ਜਿਹੜੀ ਸੱਤ ਸੱਤਾ ਹੈ, ਜਿਹੜਾ ਆਦਿ ਵਿੱਚ ਸੱਚ ਸੀ, ਜੁਗਾਦ ਵਿੱਚ ਸੱਚ ਸੀ, ਹੁਣ ਸੱਚ ਹੈ, ਭਵਿੱਖਤ ਕਾਲ ਵਿੱਚ ਜਿਸਦਾ ਵਜੂਦ ਰਹੇਗਾ। ਸੱਤ ਕਹਿੰਦੇ ਨੇ ਸਦਾ ਰਹਿਣ ਵਾਲੀ ਵਸਤੂ ਨੂੰ ਸੱਤ ਕਹਿੰਦੇ ਨੇ। ਔਰ ਸੱਤ ਨੂੰ ਇਸ ਤਰ੍ਹਾਂ ਵੀ ਜਾਣਿਆ ਜਾਂਦਾ ਹੈ, ਐਗਜ਼ਿਸਟੈਂਸ, ਵਜੂਦ ਹੋਣਾ, ਸ੍ਰਿਸ਼ਟੀ ਦਾ ਹੋਣਾ ਅਸੀਂ ਲੱਭਣ ਲੱਗਾਂਗੇ। ਮਹਾਰਾਜ ਨੇ ਕਿਹਾ, ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਸਾਡਾ ਜਿਹੜਾ ਸਿਮਰਨ ਹੈ, ਸਾਡਾ ਜਿਹੜਾ ਮਨ ਹੈ, ਉਹ ਪੰਛੀ ਦੀ ਤਰ੍ਹਾਂ ਉੱਡਦਾ ਹੈ। ਔਰ ਉਸਦੇ ਵਿੱਚ ਚਿੱਤ ਦੀ ਅਵਸਥਾ ਦੇ ਵਿੱਚ ਅੰਦਰ ਜਿਵੇਂ ਯਾਦਾਂ ਦਾ ਅਸੀਂ ਸਟੋਰ ਅੰਦਰ ਕੀਤਾ ਹੋਇਆ, ਜਿਵੇਂ ਆਟਾ ਬਹੁਤ ਸਾਰਾ ਘਰ ਰੱਖਿਆ ਹੋਵੇ ਪਰ ਅਸੀਂ ਫੁਲਕਾ ਸਾਰੇ ਆਟੇ ਦਾ ਨਹੀਂ ਬਣਾਉਂਦੇ, ਜਿੰਨਾ ਸਾਨੂੰ ਲੋੜ ਹੈ ਉਨਾ ਬਣਾ ਲੈਂਦੇ। ਇਸ ਤਰ੍ਹਾਂ ਹੀ ਸਾਡੇ ਅੰਦਰ ਖਿਆਲਾਂ ਦਾ ਸਮੂਹ ਭਰਿਆ ਪਿਆ ਜਿਹੜਾ ਚਿੱਤ ਸੰਭਾਲ ਕੇ ਰੱਖਦਾ, ਉਹਦੇ ਵਿੱਚੋਂ ਜਿਹੜਾ ਸੁਚੇਤ ਮਨ ਹੁੰਦਾ ਉਹਨੂੰ ਅਚੇਤ ਮਨ ਦੀ ਅਵਸਥਾ ਵੀ ਕਹਿੰਦੇ, ਅਚਿੰਤ ਅੰਦਰ ਪਿਆ ਹੋਇਆ। ਜਿਹੜੇ ਪੁਰਨੇ ਜਾਗਰਤ ਅਵਸਥਾ ਵਿੱਚ ਸਾਨੂੰ ਆ ਕੇ ਤੰਗ ਕਰਦੇ ਨੇ, ਉਸ ਅਵਸਥਾ ਨੂੰ ਕਹਿੰਦੇ ਨੇ ਮਨ ਦੀ ਵਿਕਸ਼ੇਪ ਹਾਲਤ, ਮਨ ਦੇ ਹਿੱਲਣ ਦੀ ਹਾਲਤ। ਇਸ ਨੂੰ ਗੁਣੀ ਜਨਾਂ ਨੇ ਮਲ ਤੇ ਵਿਕਸ਼ੇਪ ਦੋਸ਼ ਕਿਹਾ। ਗੁਰਬਾਣੀ ਵਿੱਚ ਇਹਨਾਂ ਦੋਨਾਂ ਦੇ ਪ੍ਰਮਾਣ ਨੇ। ਕਬੀਰ ਜੀ ਦੇ ਇਸ ਸਲੋਕ ਵਿੱਚ ਕਿਹਾ ਕਿ ਮੇਰੀ ਮਾਲਾ ਰਾਮ ਹੀ ਬਣ ਗਈ ਹੈ,
ਮੇਰਾ ਸਾਰਾ ਬ੍ਰਹਿਮੰਡ ਦੇ ਵਿੱਚ ਮੇਰੀ ਆਪਣੀ ਹੋਂਦ ਖਤਮ ਹੋ ਗਈ ਹੈ ਔਰ ਰਾਮ ਹੀ ਰਾਮ ਰਹਿ ਗਿਆ। ਇਸ ਨੂੰ ਇਸ ਤਰ੍ਹਾਂ ਸਮਝੀਏ ਕਿ ਕਬੀਰ ਜੀ ਦਾ ਇੱਕ ਸ਼ਬਦ ਹੈ, ਬਾਮਨ ਅੱਖਰ ਲੋਕ ਤ੍ਰੈ ਸਭ ਕੁਛ ਇਨਹੀ ਮਾਹੀ, ਇਹ ਅੱਖਰ ਖਿਰ ਜਾਏਂਗੇ ਉਹ ਅੱਖਰ ਇਨਮੈ ਨਾਹੀ। ਮਹਾਰਾਜ ਨੇ ਬਾਣੀ ਵਿੱਚ ਕਿਹਾ, ਅੱਖਰੀ ਨਾਮ ਅੱਖਰੀ ਸਾਲਾਹ ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਜੋਗ ਬਖਾਣ। ਅੱਖਰ ਸ਼ਬਦ ਨੂੰ ਜਿਹੜੇ ਦੁਨੀਆਂ ਵਾਲੇ ਅੱਖਰ ਨੇ, ਬਾਵਨ ਅੱਛਰ ਲੋਕ ਤ੍ਰੈ, ਅੱਛਰ ਦਾ ਮਤਲਬ ਹੁੰਦਾ ਅੱਖਰ, ਕਹਿੰਦੇ ਸਾਰਾ ਜਿੰਨਾ ਲੋਕ ਹੈ ਸਾਰਾ ਬ੍ਰਹਿਮੰਡ ਹੈ ਇਹ ਬਾਵਨ ਅੱਖਰ ਦੇ ਵਿੱਚ, 52 ਅੱਖਰਾਂ ਦੇ ਵਿੱਚ ਹੀ ਇਹਨਾਂ ਦੀ ਬਣਤਰ ਹੈ। ਇਹ ਲੋਕਾਂ ਮੇਂ ਸ਼ਬਦ ਰਵਿਆ ਹੈ, ਸ਼ਬਦੋ ਧਰਤੀ ਸ਼ਬਦੋ ਆਕਾਸ਼ ਸ਼ਬਦੋ ਸ਼ਬਦ ਪਿਆ ਪ੍ਰਕਾਸ਼। ਇਸ ਬਾਣੀ ਦੇ ਵਿੱਚ ਇੰਝ ਕਹਿੰਦੇ ਨੇ ਕਿ 52 ਅੱਖਰ ਲੋਕ ਤ੍ਰੈ ਸਭ ਕੁਛ ਨਹੀਂ ਮਾਹੀ, ਸਾਡੀ ਜੀਵ ਆਤਮਾ ਇਹ 52 ਅੱਖਰਾਂ ਦੇ ਵਿੱਚ ਹੀ ਰਮਣ ਕਰਦੀ ਰਹਿੰਦੀ ਹੈ। ਜਾਗਰਤ ਅਵਸਥਾ ਵਿੱਚ ਜਿੰਨੀ ਵੀ ਅਸੀਂ ਸ੍ਰਿਸ਼ਟੀ ਬਣਾਈ ਹੈ ਸਾਡੇ ਮਨ ਨੇ ਕਿੰਨੇ ਰੂਪ ਧਾਰ ਲਏ ਨੇ। ਕਬੀਰ ਜੀ ਦੀ ਅਵਸਥਾ ਇਹ ਪਹਿਲੇ ਸਲੋਕ ਦੇ ਵਿੱਚ ਹੀ ਕਿ ਮੇਰੀ ਚੇਤਾ ਸ਼ਕਤੀ ਦੇ ਵਿੱਚ, ਮੇਰੀ ਸਿਮਰਤੀ ਦੇ ਵਿੱਚ, ਸਿਮਰਤੀ ਉਹ ਹੁੰਦੀ ਹੈ ਜਿਹੜੀ ਚੀਜ਼ ਨੂੰ ਪਹਿਲੇ ਦੇਖਿਆ ਹੋਵੇ, ਦੇਖੇ ਬਿਨਾਂ ਸਿਮਰਤੀ ਨਹੀਂ ਹੁੰਦੀ। ਇਸ ਕਰਕੇ ਗੁਰੂ ਜੀ ਨੇ ਕਿਹਾ, ਗੁਰੂ ਦਿੱਠਾ ਤਾਂ ਮਨ ਸਾਧਾਰਿਆ, ਸੰਤ ਸੰਗ ਅੰਤਰ ਪ੍ਰਭ ਦਿੱਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਕਬੀਰ ਜੀ ਨੂੰ ਆਪਣੇ ਮਹਾਂਪੁਰਖਾਂ ਕੋਲੋਂ, ਸਵਾਮੀ ਰਾਮਾਨੰਦ ਜੀ ਦੇ ਕੋਲੋਂ ਆਤਮ ਬੋਧ ਪ੍ਰਾਪਤ ਹੋਇਆ ਸੀ। ਕਬੀਰ ਜੀ ਨੂੰ ਜਾਤ ਦਾ ਜੁਲਾਹਾ ਸਮਝ ਕੇ ਸਮਝਦੇ ਸੀ ਕਿ ਰਾਮਾਨੰਦ ਸਵਾਮੀ ਜੀ ਤਾਂ ਸਿਰਫ ਬ੍ਰਾਹਮਣ ਨੂੰ ਹੀ ਰਾਮ ਨਾਮ ਦਿੰਦੇ ਨੇ। ਭਾਈ ਗੁਰੂਦਾਸ ਜੀ ਨੇ ਕਿਹਾ, ਹੋਏ ਵਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਸਵਾਮੀ। ਉੱਥੇ ਰਾਮਾਨੰਦ ਗੁਸਾਈ ਰਹਿੰਦੇ, ਰਾਮਾਨੰਦ ਜੀ ਰਹਿੰਦੇ ਹੈ, ਔਰ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ। ਉੱਥੇ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾਂਦੇ ਹੈ ਰਾਮਾਨੰਦ ਸਵਾਮੀ ਜੀ। ਤੇ ਕਬੀਰ ਜੀ ਦਾ ਮਨ ਕਿਵੇਂ ਸਥਿਰ ਹੋਇਆ, ਅੱਗੋਂ ਹੀ ਦੇ ਜਾਏ ਕੇ ਉੱਥੇ ਅੱਗੇ ਜਦੋਂ ਜਾ ਰਹੇ ਸੀ, ਪੌੜੀਆਂ ਤੋਂ ਉਤਰ ਰਹੇ ਸੀ, ਲੰਮਾ ਪਿਆ ਕਬੀਰ ਸਿਥਾਈ, ਬੋਲੋ ਪੈਰੀ ਕੁਟੁੰਬ ਉਠਾ ਲਿਆ, ਬੋਲੋ ਰਾਮ ਸਿੱਖ ਸਮਝ ਆਏ, ਪਸੂ ਪਰੇਤੋਂ ਦੇਵ ਕਰ ਪੂਰੇ ਸਤਿਗੁਰੂ ਦੀ, ਸਤਿਗੁਰੂ ਕੀ ਵਡਿਆਈ। ਭਾਈ ਗੁਰੂਦਾਸ ਜੀ ਕਹਿੰਦੇ ਨੇ, ਇਹ ਗੁਰੂ ਜੀ ਦੀ ਜਿਹੜੀ ਬਾਣੀ ਹੈ ਇਹ ਪਸ਼ੂ ਤੇ ਪ੍ਰੇਤ ਨੂੰ ਵੀ ਦੇਵਤਾ ਕਰ ਦਿੰਦੀ ਹੈ। ਪਸ਼ੂ ਪ੍ਰੇਤੋਂ ਦੇਵ ਕਰ, ਤੇ ਅਸੀਂ ਤਾਂ ਇਨਸਾਨ ਹਾਂ। ਇਸ ਇਨਸਾਨ ਦੇ ਚੋਲੇ ਦੀ ਇੰਨੀ ਵੈਲਿਊ ਹੈ, ਇੰਨੀ ਕੀਮਤ ਹੈ, ਇਸ ਦੇ ਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਬਹੀ ਨਹੀਂ ਬਾਣੀ, ਭਜ ਲੇ ਰੇ ਮਨ ਸਾਰਨ ਸਾਨੀ। ਅਬ ਨਾ ਭਜਸ ਭਜਸ ਕਬ ਪਾਈ ਆਵੇ, ਅੰਤ ਨਾ ਭਜਿਆ ਜਾਏ। ਇਹੋ ਮਨੁੱਖਾ ਜੀਵਨ ਦੇ ਵਿੱਚ, ਇਹ ਜਵਾਨੀ ਦੀ ਅਵਸਥਾ ਦੇ ਵਿੱਚ ਜਿੰਨੀ ਅਸੀਂ ਕਮਾਈ ਕਰ ਲਾਂਗੇ ਉਹੀ ਸਾਡੇ ਕੰਮ ਆਣਗੇ। ਤੇ 52 ਅੱਖਰ ਲੋਕ ਤ੍ਰੈ ਸਭ ਕੁਛ ਨਹੀਂ ਮਾਏ, ਸਾਡੀ ਜੀਵ ਆਤਮਾ ਜਾਗਰਤ ਅਵਸਥਾ ਵਿੱਚ ਅੱਖਰਾਂ ਵਿੱਚ ਰਹਿੰਦੀ ਹੈ, ਮਾਇਆਵੀ ਅੱਖਰਾਂ 'ਚ ਰਹਿੰਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਸ਼ਬਦ ਹੈ, ਕਬੀਰ ਜੀ ਦੇ ਬਾਣੀ ਦਾ ਸ਼ਬਦ ਹੈ, ਉਹ ਕਹਿੰਦੇ ਨੇ ਸਾਰੇ ਜਗਤ ਇਹਦੇ ਵਿੱਚ ਹੀ ਰਮਣ ਕਰਦਾ ਪਿਆ, ਪਰ ਇਹ ਸਲੋਕ ਜੋ ਪਹਿਲਾ ਹੈ, ਕਬੀਰ ਮੇਰੀ ਸਿਮਰ ਨੀ ਰਸਨਾ ਉੱਪਰ ਰਾਮ, ਮੈਨੂੰ ਮੇਰੇ ਪ੍ਰਭੂ ਨੇ ਪਰਮੇਸ਼ਵਰ ਨੇ ਸੰਤਾਂ ਦਾ ਸੰਗ ਦੇ ਦਿੱਤਾ, ਤੇ ਪਸ਼ੂ ਤੇ ਪ੍ਰੇਤਾਂ ਨੂੰ ਜੋ ਬਾਣੀ ਦੇਵਤਾ ਬਣਾ ਦਿੰਦੀ ਹੈ, ਮੈਨੂੰ ਉਹ ਬਾਣੀ ਸੰਤਾਂ ਦੇ ਕੋਲੋਂ ਜਦੋਂ ਸੁਣਾਈ ਦਿੱਤੀ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ। ਇਹ ਉਹ ਬਾਣੀ ਹੈ ਜਿਸ ਨੇ ਠੱਗ ਨੂੰ ਸੱਜਣ ਬਣਾ ਦਿੱਤਾ, ਪਰ ਇਹ ਬਾਣੀ ਜਦੋਂ ਰੱਬ ਹੀ ਆਪਣੀ ਬਾਣੀ ਰੱਬ ਹੋ ਕੇ ਜਦੋਂ ਸੁਣਾਉਂਦੇ ਨੇ, ਗੁਰੂ ਨਾਨਕ ਦੇਵ ਜੀ ਆਪ ਹੀ ਨਾਰਾਇਣ ਜਗਤ ਵਿੱਚ ਸਰਗੁਣ ਰੂਪ ਵਿੱਚ ਆਏ, ਆਪ ਨਾਰਾਇਣ ਕਲਾਕਾਰ
ਜਗ ਮੈਂ ਪਰਵਰਿਓ। ਸਾਡੇ ਹਿਰਦੇ ਦੇ ਵਿੱਚ ਵੀ ਨਾਰਾਇਣ ਹੈ, ਨਾਲ ਨਾਰਾਇਣ ਮੇਰੇ, ਜਮਦੂਤ ਨਾ ਆਵੇ ਮੇਰੇ। ਨਾਰਾਇਣ ਸਭ ਮਾਹੇ ਨਿਵਾਸ, ਨਾਰਾਇਣ ਘੱਟ ਘੱਟ ਪ੍ਰਗਾਸ, ਨਾਰਾਇਣ ਕਹਿਤੇ ਨਰਕ ਨਾ ਜਾਏ, ਨਾਰਾਇਣ ਸੇਵ ਸਰਬ ਫਲ ਪਾਏ। ਨਾਰਾਇਣ ਦੇ ਸਿਮਰਨ ਕਰਨ ਨਾਲ ਸਾਡੇ ਰਿਸ਼ੀ ਮੁਨੀ ਮੁਕਤ ਹੋ ਗਏ। ਨਾਰਾਇਣ ਕਹਿੰਦੇ ਕਿਸ ਨੂੰ ਨੇ? ਨਰ ਆਯਨ, ਆਯਨ ਕਿਸੇ ਨੂੰ ਵੀ ਕਹਿੰਦੇ ਨੇ, ਆਯਨ ਘਰ ਨੂੰ ਵੀ ਕਹਿੰਦੇ ਨੇ। ਵਾਹਿਗੁਰੂ ਦਾ ਘਰ ਇਹ ਮਨੁੱਖਾ ਸਰੀਰ ਹੈ, ਹਿਰਦਾ ਉਸਦਾ ਘਰ ਹੈ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਟੁੰਡੇ। ਪਰ ਅਸੀਂ ਮਹਿਸੂਸ ਨਹੀਂ ਕਰਦੇ, ਅਨੁਭਵ ਨਹੀਂ ਕਰਦੇ, ਉਸਦੀ ਸਿਮਰਤੀ ਨਹੀਂ ਕਰਦੇ। ਉਸਦੀ ਸਿਮਰਤੀ ਕਰਨ ਦੇ ਲਈ ਪਹਿਲਾ ਕਦਮ ਹੈ ਕਿ ਰਸਨਾ ਦੇ ਨਾਲ ਉਸਨੂੰ, ਕਬੀਰ ਜੀ ਕਹਿੰਦੇ ਨੇ, ਮੇਰੀ ਰਸਨਾ ਦੇ ਉੱਤੇ ਮੇਰੀ ਮਾਲਾ ਬਣ ਕੇ ਰਾਮ ਪ੍ਰਗਟ ਹੋਵੇ। ਰੋਟੀ ਘਰ 'ਚ ਪਈ ਹੋਵੇ, ਆਟਾ ਪਿਆ ਹੋਵੇ, ਜਦ ਤੱਕ ਪ੍ਰਗਟ ਅਗਨੀ ਦਾ ਸੰਗ ਨਹੀਂ ਕਰਦਾ, ਆਟਾ ਪੱਕਦਾ ਨਹੀਂ, ਤੇ ਅਸੀਂ ਉਸਨੂੰ ਸੇਵਨ ਨਹੀਂ ਕਰਦੇ। ਇਸ ਤਰ੍ਹਾਂ ਹੀ ਇਹ ਪ੍ਰਕਰਨ ਕਈ ਬੜਾ ਗਹਿਰੇ ਹੈ, ਸਮਝਣ ਵਾਲਾ ਹੈ ਕਿ ਅੱਖਰਾਂ ਦੀ ਦੁਨੀਆਂ ਦੇ ਅੱਖਰਾਂ ਤੋਂ ਰਾਮ ਨਾਮ ਇੱਕ ਉੱਚਾ ਅੱਖਰ ਹੈ। ਇਹ ਅੱਖਰ ਖਿਰ ਜਾਏਗੇ, ਉਹ ਅੱਖਰ ਇਨ ਮੈਂ ਨਾਈ ਅੱਖਰ ਮੈਨੇ ਵਾਹਿਗੁਰੂ ਜਿਹੜਾ ਹੈ ਉਹ ਅਖਰ ਹੈ, ਉਹ ਖਰਦਾ ਨਹੀਂ, ਉਹ ਨਾਚ ਨਹੀਂ ਹੁੰਦਾ। ਕੈਸੀ ਖੁਸ਼ੀ ਦੀ ਗੱਲ ਹੈ ਕਿ ਜੋ ਨਾਚ ਨਹੀਂ ਹੁੰਦਾ ਉਹ ਮੇਰੇ ਨਾਲ ਇਸ ਜਨਮ ਤੇ ਸਰੀਰ 'ਚ ਪ੍ਰਗਟ ਹੋਣ, ਸਰੀਰ 'ਚ ਆਉਣ ਤੋਂ ਪਹਿਲਾਂ ਵੀ ਉਹ ਮੇਰੇ ਨਾਲ ਸੀ। ਸਰੀਰ ਵਿੱਚ ਮਾਇਆ ਦਾ ਚੋਲਾ ਉਤਾਰ ਕੇ ਜੀਵਾਤਮਾ ਆਈ ਤਦ ਵੀ ਉਹ ਨਾਲ ਹੀ ਹੈ। ਔਰ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਜੀਵ ਆਤਮਾ ਜਦੋਂ ਦੇਹ ਦਾ ਅਭਿਆਸ ਕਰ ਲੈਂਦੀ ਹੈ, ਫੁਰਨੇ ਦੇ ਅੰਦਰ ਆਉਂਦੇ ਨੇ, ਜਿਹੜੀ ਜੀਵ ਆਤਮਾ 'ਚ ਆਤਮਾ ਉਹ ਕਦੀ ਮੈਲੀ ਨਹੀਂ ਹੁੰਦੀ। ਪਹਿਲੇ ਤਾਂ ਉਹ ਸੱਚੀ ਹੈ, ਦੂਸਰੀ ਉਹ ਸੁਖ ਸਰੂਪ ਹੈ, ਤੀਸਰੀ ਉਹ ਚੇਤਨ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ ਵਿੱਚ ਕਿਹਾ ਕਿ ਤੁਸੀਂ ਕਿਸੇ ਸਰੀਰ ਦੇ ਪੁਜਾਰੀ ਨਹੀਂ ਬਣਨਾ, ਕਿਸਨ ਬਿਸਨ ਕਬ ਹੋਣਾ ਚਾਹੋ। ਇਹ ਜਾਪ ਸਾਹਿਬ ਵਿੱਚ ਨਹੀਂ, ਵੈਸੇ ਸਵਈਆਂ ਵਿੱਚ, ਕਿਸਨ ਬਿਸਨ ਕਬ ਹੋਣਾ ਧਿਆਏ, ਧਿਆਓ ਕਾਨ ਸੁਨੇ ਪਹਿਚਾਨਣਾ ਇਨਸੇ। ਮੈਂ ਉਹ ਅਕਾਲ ਪੁਰਖ ਦਾ ਪੁਜਾਰੀ ਹਾਂ, ਆਦਿ ਅੰਤੇ ਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਈ। ਜਿਹੜਾ ਪੰਜ ਤੱਤ ਦਾ ਸਰਗੁਣ ਰੂਪ ਦੇ ਵਿੱਚ ਕੋਈ ਵੀ ਮਾਇਆ ਦਾ ਰੂਪ ਹੈ, ਕੋਈ ਵੀ ਸਰੀਰ ਵਿੱਚ ਵਜੂਦ ਹੈ ਕਿਸੇ ਦਾ ਵੀ, ਸਾਡਾ ਆਪਣਾ ਵੀ ਸਰੀਰੀ ਵਜੂਦ ਬਿਨਸਨਹਾਰ ਹੈ। ਸਰੀਰ ਦੇ ਅੰਦਰ ਜੋ ਸਰੀਰ ਨੂੰ ਰਚਣ ਵਾਲਾ ਵਾਹਿਗੁਰੂ ਰਹਿੰਦਾ ਹੈ, ਅਸੀਂ ਉਸ ਦਾ ਸਿਮਰਨ ਕਰੀਏ। ਇਸ ਕਰਕੇ ਅਸੀਂ ਕਦੀ ਇਹ ਸੋਚਿਆ, ਜਹੈ ਬੋਲ ਤੈ ਅੱਖਰ ਆਵਾ, ਜਹੈ ਅਬੋਲ ਤਹ ਮਨ ਨਾ ਰਹਾਵਾ। ਇਹਦੀ ਕਬੀਰ ਜੀ ਦੀ ਬਾਣੀ ਦਾ ਸ਼ਬਦ ਹੈ। ਜਹੈ ਬੋਲ ਤਹ ਅੱਖਰ ਆਵਾ, ਜਹੈ ਅਬੋਲ ਤਹ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਜੋਈ, ਜਸ ਵਹਿ ਹੈ ਤਸ ਲਖੇ ਨਾ ਕੋਈ। ਸਾਡੀ ਬਿਰਤੀ ਤਿੰਨ ਲਕਸ਼ਣਾਂ ਦੇ ਨਾਲ ਦੁਨੀਆ ਨੂੰ ਲਕਸ਼ ਕਰਦੀ ਹੈ, ਗ੍ਰਹਿਣ ਕਰਦੀ ਹੈ। ਜਾਗ੍ਰਤ ਅਵਸਥਾ ਦੇ ਵਿੱਚ ਸਾਰੇ ਪਦਾਰਥ ਤਮੋ ਗੁਣੀ ਮਈ ਹੁੰਦੇ ਨੇ, ਤਮ ਸੰਸਾਰ ਚਰਨ ਲਗ ਤਰੀਏ, ਇਹ ਸੰਸਾਰ ਤਮੋ ਗੁਣ ਦਾ ਕਾਰਜ ਹੈ। ਔਰ ਰਜੋ ਗੁਣ ਮਈ ਸਾਡੀਆਂ ਇੰਦਰੀਆਂ ਨੇ, ਰਜੋ ਗੁਣ ਇੰਦਰੀਆਂ ਨਾਲ ਜਦੋਂ ਮਨ ਅਭਿਆਸ ਕਰ ਲੈਂਦਾ, ਮਨ ਸੰਗ ਕਰ ਲੈਂਦਾ, ਤੇ ਇਹ ਮਾਇਆ ਵਾਲਾ ਮਨ ਬਣ ਜਾਂਦਾ। ਗੁਰੂ ਤੇਗ ਬਹਾਦਰ ਜੀ ਨੇ ਇਸ ਮਨ ਦੀ ਅਵਸਥਾ ਦੱਸੀ ਹੈ, ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ, ਪਹਿਲੇ ਸੰਗ ਤਿਆਗ। ਇਸ ਅਵਸਥਾ ਨੂੰ ਕਬੀਰ ਜੀ ਦੇ ਦੂਜੇ ਸਲੋਕ ਵਿੱਚ ਦੱਸਿਆ ਹੈ, ਤੀਸਰਾ ਸਲੋਕ ਹੈ, ਦੂਸਰਾ

ਕਹਿੰਦੇ ਨੇ ਡਗਮਗ ਵਾਲੀ ਹਾਲਤ ਡਗਮਗ ਛੱਡ ਦੇ ਮਨ ਬੋਰਾ। ਸਮਝ ਕੀ ਕਰ ਵਿਖੇ ਬਾਜ ਹਰ ਰਾਜ ਸਮਝ ਮਨ ਬੋਰਾ ਰੇ। ਸਾਡਾ ਮਨ ਬੋਰਾ ਹੋ ਗਿਆ, ਇਸ ਨੂੰ ਤਿੰਨ ਤਿੰਨ ਨਸ਼ੇ ਲੱਗ ਗਏ ਨੇ, ਤਨ ਜੋਬਨ ਪ੍ਰਭੂਤਾ ਕੇ ਮਦ ਮੇ ਅਹਿਨਿਸ ਰਹੇ ਦੀਵਾਨਾ। ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ, ਸਾਡੀ ਮਤ ਬੋਰੀ ਹੋ ਗਈ ਹੈ। ਜਿਸ ਮਤ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਜਿਸ ਮਤ ਵਿੱਚ ਤੇਰੇ ਮਤ ਵਿੱਚ ਰਤਨ ਜਵਾਹਰ ਮਾਣਸ ਜੇ ਇੱਕ ਗੁਰ ਕੀ ਸਿੱਖ ਸੁਣੀ। ਤੂੰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਹੀ ਸਿੱਖਿਆ ਲੈ ਲੈ, ਇੱਕ ਸਿੱਖਿਆ ਦੇ ਨਾਲ ਹੀ ਤੂੰ ਸਿੱਖ ਹੋ ਜਾਏਗਾ, ਗੁਰੂ ਦਾ ਪਿਆਰਾ ਹੋ ਜਾਏਗਾ। ਤੇਰੇ ਅੰਦਰ ਗੁਰੂ ਤੈਨੂੰ ਬੜੇ ਪਿਆਰ ਨਾਲ ਤੇਰੀ ਸੇਜ ਦੇ ਉੱਤੇ ਬਿਰਾਜਮਾਨ। ਪਰ ਸਾਡੀ ਜੀਵ ਆਤਮਾ ਦੀ ਅਵਸਥਾ ਸਿਮਰਨ ਕਰਦਿਆਂ ਕਰਦਿਆਂ ਪਹਿਲੇ ਮਨ ਮਲ ਤੇ ਵਿਖੇਪ ਹਾਲਤ ਚ ਰਹਿੰਦਾ, ਉਸ ਤੋਂ ਬਾਅਦ ਫਿਰ ਮਨ ਮਲ ਵਿਖੇਪ ਤੋਂ ਬਾਅਦ ਮਨ ਕਈ ਵਾਰ ਪ੍ਰਮਾਦ ਚ ਚਲਾ ਜਾਂਦਾ ਏ, ਤੰਦਰਾ ਵਿੱਚ ਚਲਾ ਜਾਂਦਾ ਏ, ਲੈ ਵਿੱਚ ਚਲਾ ਜਾਂਦਾ। ਇਹ ਸਾਰੇ ਪ੍ਰਮਾਣ ਗੁਰਬਾਣੀ ਚ ਹੈ ਜੀ। ਮਲ ਚ ਕਿਵੇਂ ਜਾਂਦਾ? ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆ। ਚੋਲੇ ਸਾਡੇ ਬਦਲਦੇ ਰਹਿੰਦੇ ਆ, ਸਾਡੀ ਜੀਵ ਆਤਮਾ ਹੀ ਕਦੀ ਪੰਛੀ ਬਣੀ, ਕਦੀ ਪਤੰਗੇ ਬਣੀ, ਕਦੀ ਕੀਟ ਬਣੀ, ਕਦੀ ਸੁੱਕਰ ਕੁੱਕਰ ਜੁਨੀਆਂ ਚ ਗਈ। ਪ੍ਰਮਾਣ ਹੈ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਫ ਹੋਇਓ, ਕਈ ਜਨਮ ਹੈ ਵਰ ਬ੍ਰਿਕ ਜੋਇਓ। ਸਾਰੀ ਅਵਸਥਾ ਨੂੰ ਦੱਸ ਕੇ ਮਹਾਰਾਜ ਨੇ ਕਿਹਾ, ਇਹ ਮਨੁੱਖਾ ਜੀਵਨ ਦੇ ਵਿੱਚ ਤੂੰ ਆਇਆ ਕੀ ਕਰਨ ਹੈ? ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਈ ਜਨਮਾਂ ਤੋਂ ਅਸੀਂ ਹੋਰ ਅੰਡਜ ਜੇਰਜ ਤੇ ਉਤਪੁਜ ਤੇ ਸੇਤਜ, ਚਾਰ ਜੁਨੀਆਂ ਦੇ ਵਿੱਚੋਂ ਸਾਡੀ ਜੀਵ ਆਤਮਾ ਧੱਕੇ ਖਾ ਖਾ ਕੇ ਆਈ ਹੈ। ਇਸ ਮਤ ਮਤ ਮੈਨੇ ਕਹਿੰਦੇ ਨੇ ਅਕਲ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਣ। ਗੁਰੂ ਜੀ ਸਾਨੂੰ ਕਿੰਨਾ ਮਾਣ ਦਿੰਦੇ ਨੇ, ਕਿੰਨੀ ਸ਼ਾਂਤੀ ਦਿੰਦੇ ਨੇ। ਗਹਿਰੀ ਨਿੰਦਰਾ ਦੇ ਵਿੱਚ 8 ਘੰਟੇ ਅਸੀਂ ਆਨੰਦਮੈ ਕੋਸ਼ ਵਿੱਚ ਵਾਹਿਗੁਰੂ ਦੀ ਸੱਤਾ ਦੇ ਨਾਲ ਰਹਿੰਦੇ ਹਾਂ, ਪਰ ਸਾਨੂੰ ਪਤਾ ਨਹੀਂ ਲੱਗਦਾ। ਇਹ ਸ਼ਬਦ ਹੈ ਗੁਰਬਾਣੀ ਵਿੱਚ।

ਪੀਏ ਪੀਏ ਉਹ ਮਦਰੋ ਧਨ ਮਤਵੰਤਾ। ਇਹ ਮਦਰਾ ਪੀ ਕੇ ਧਨ ਜਿਹੜੀ ਹੈ ਇਹ ਮਤਵੰਤੀ ਮਤ ਵਾਲੀ ਅਸਲੀ ਮਤ ਨੂੰ ਭੁੱਲ ਕੇ ਇਸ ਨੂੰ ਮਦ ਵਾਲੀ ਹੋ ਗਈ। ਜੋਬਨ ਧਨ ਪ੍ਰਭੂਤਾ ਕੇ ਮਦ ਮੇ ਅਹਿਨਿਸ ਰਹੇ ਦੀਵਾਨਾ। ਕਹਿੰਦੇ ਨੇ ਪਹਿਲੇ ਅਸੀਂ ਜਿਸ ਤਰ੍ਹਾਂ ਨਿੰਦਰਾ ਵਿੱਚ ਜਾਂਦੇ ਹਾਂ, ਪਰ ਨਿੰਦਰਾ ਦੇ ਵਿੱਚ ਇਹ ਨਿੰਦਰਾ ਜਿਹੜੀ ਸਾਨੂੰ ਆਉਂਦੀ ਹੈ ਇਸ ਨੂੰ ਪਹਿਲੇ ਸਾਨੂੰ ਨਿਵਾਰਨ ਕਰਨਾ ਪਏਗਾ, ਨੀਂਦ ਵਿੱਚੋਂ ਜਾਗਣਾ ਪਏਗਾ। ਫਿਰ ਇੱਕ ਅਸੀਂ ਪ੍ਰਕਿਰਤਕ ਨਿੰਦਰਾ 'ਚ ਰੋਜ਼ ਸੌਂਦੇ ਹਾਂ, ਇੱਕ ਅਸੀਂ ਜਾਗਰਤ ਅਵਸਥਾ ਵਿੱਚ ਮੋਹ ਦੀ ਨਿੰਦਰਾ ਵਿੱਚ ਸੁੱਤੇ ਪਏ ਹਾਂ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਪ੍ਰਮਾਣ, ਸਿਮਰਨ ਕਰਨ ਲਈ ਜਾਗਣਾ ਬੜਾ ਜ਼ਰੂਰੀ ਹੈ, ਜਾਗ ਕੇ ਫਿਰ ਸਿਮਰਨ ਸ਼ੁਰੂ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਫਰਮਾਉਂਦੀ ਹੈ, ਪ੍ਰਾਣੀ ਪਰਮ ਪੁਰਖ ਪਗ ਲਾਗੂ ਸੋਵਤ ਕਹਾਂ ਮੋਹ ਨਿੰਦਰਾ ਮੇਂ ਕਬੂ ਸੁਚਿਤ ਹੋਏ ਜਾਗੋ। ਕਬੂ ਸੁਚਿਤ ਹੋਵੇ ਜਾਗੋ, ਕਦੀ ਤੂੰ ਸੁਚਿਤ ਹੋ ਕੇ ਉਸ ਪਰਮਾਤਮਾ ਦੀ ਚੇਤਨਾ ਨੂੰ ਹਿਰਦੇ 'ਚ ਪ੍ਰਗਟ ਹੋਣ ਦੇ। ਪਰਮਾਤਮਾ ਸਤ ਚਿੱਤ ਆਨੰਦ ਸਰੂਪ ਹੈ, ਪਰਮਾਤਮਾ ਇੱਕ ਓਮਕਾਰ ਸਤਿਗੁਰੂ ਪ੍ਰਸਾਦ ਹੈ। ਸਾਡੇ ਅੰਦਰ ਪਰਮਾਤਮਾ ਦਾ ਰੂਪ ਰੰਗ ਨਹੀਂ ਹੈ, ਪਰ ਪਰਮਾਤਮਾ ਹੈ। ਨਮਸਤੰਗ ਅਰੂਪੇ ਨਮਸਤੰਗ ਅਨੂਪੇ, ਰੂਪ ਨਰੇਖ ਨਰੰਗ ਕਿਛ ਤ੍ਰਹਿ ਗੁਣ ਤੇ ਪ੍ਰਭ ਭਿੰਨ, ਕਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਪਰਮੇਸ਼ਵਰ ਨੂੰ ਮਿਲਣ ਲਈ ਸਾਡਾ ਕੋਈ ਜ਼ੋਰ ਨਹੀਂ ਹੈ, ਸਾਡਾ ਕੋਈ ਵਸ ਨਹੀਂ ਹੈ, ਸਾਡਾ ਕੋਈ ਚੰਗਾ ਕਰਮ ਨਹੀਂ ਹੈ। ਸਾਡੇ ਕੋਲ ਇੱਕ ਅਰਦਾਸ ਹੈ, ਉਹ ਵੀ ਵਾਹਿਗੁਰੂ ਦੇ ਰਹਿਮ ਨਾਲ ਹੀ ਅੰਤਕਰਨ ਸ਼ੁੱਧ ਹੁੰਦਾ ਤੇ ਗੁਰਸਿੱਖ ਅਰਦਾਸ ਕਰਦਾ। ਜੀ ਕੀ ਬਿਰਥਾ ਹੋਏ ਤਾਂ ਗੁਰ ਪੈ ਅਰਦਾਸ ਕਰ, ਔਰ ਦੋ ਹੱਥ ਜੋੜ ਕੇ ਅਰਦਾਸ ਕਰਦਾ, ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੀ ਰਾਸ। ਹੇ ਵਾਹਿਗੁਰੂ ਤੂੰ ਹੀ ਮੇਰੇ ਤੇ ਰਹਿਮ ਕਰੇਗਾ। ਦੋ ਹੱਥ ਜੋੜਨ ਦਾ ਮਤਲਬ ਕਿ ਅਸੀਂ ਆਪਣੇ ਆਪ ਨੂੰ ਅਰਪਣ ਕਰ ਦਿੱਤਾ, ਅਸੀਂ ਦਵੈਤ ਨੂੰ ਮਿਟਾਉਣਾ ਚਾਹੁੰਦੇ ਹਾਂ, ਦੋਏ ਤੇ ਏਕ ਰੂਪ ਹੋਏ ਗਏ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕਹਿੰਦੀ ਹੈ, ਜਦੋਂ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਮੇਰਾ ਚਿੱਤ ਲੱਗਾ, ਚਿੱਤ ਨਾ ਭਇਓ ਹਮਰੋ ਆਵਨ ਕੇ ਚੁਭੀ ਰਹੀ ਸੁਰਤ ਪ੍ਰਭ ਚਰਨਨ। ਵਿਰਤੀ ਸੁਰਤੀ ਕਿਵੇਂ ਹੋਵੇ? ਵਿਰਤੀ ਸੁਰਤੀ ਬਣੇਗੀ ਤੇ ਫਿਰ ਅਸੀਂ ਸੁਰਤੀ ਤੋਂ ਆਪੇ ਸੁਰਤਾ ਆਪੇ ਜਾਣ, ਆਪੇ ਸ਼ਬਦ ਆਪੇ ਨਿਸ਼ਾਨ। ਕਹਿੰਦੇ ਨੇ ਜਿਸ ਵੇਲੇ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਸੁਣ ਕੇ 12 ਸਾਲ ਬੈਠੇ ਰਹੇ ਇੱਕ ਧਰਤੀ ਦੇ ਉੱਤੇ, ਖਡੂਰ ਸਾਹਿਬ ਦੀ ਧਰਤੀ ਦੇ ਉੱਤੇ, ਗੋਇੰਦਵਾਲ ਸਾਹਿਬ ਦੇ ਨੇੜੇ ਖਡੂਰ ਸਾਹਿਬ ਦੀ ਧਰਤੀ ਹੈ, ਉੱਥੇ 12 ਸਾਲ ਗੁਰੂ ਅੰਗਦ ਦੇਵ ਜੀ, ਅੱਜ ਵੀ ਇਹ ਸਰੀਰ ਅੰਮ੍ਰਿਤਸਰ ਵਿੱਚ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਛੋਟੀ ਜਿਹੀ ਇੱਕ ਕੁਟੀਆ ਦੇ ਵਿੱਚ ਜੋ ਵਾਹਿਗੁਰੂ ਨੇ ਦਿੱਤੀ ਹੈ, ਉੱਥੇ ਕਦੀ ਕਦੀ ਖਡੂਰ ਸਾਹਿਬ ਦੀ ਧੂੜੀ ਗੁਰਦੁਆਰਾ ਸਾਹਿਬ ਦੀ ਮਿਲਦੀ ਹੈ। ਉੱਥੇ ਗੁਰੂ ਜੀ ਦੇ ਸਰੂਪ ਦੀ ਅਸੀਂ ਸਰੂਪ ਨੂੰ ਯਾਦ ਕਰਨ ਲਈ ਜਦੋਂ ਜਾਂਦੇ ਹਾਂ ਤਾਂ ਉੱਥੇ ਯਾਦ ਆਉਂਦੀ ਹੈ ਕਿ ਗੁਰੂ ਜੀ ਨੇ ਇਸ ਬਾਣੀ ਨੂੰ ਅੰਦਰ ਕਿੰਨਾ ਵਸਾ ਲਿਆ। 12 ਸਾਲ ਸਮਾਧੀ ਲੱਗੀ ਰਹੀ, ਸਾਡੀ ਤਾਂ 12 ਮਿੰਟ ਨਹੀਂ ਲੱਗਦੀ। ਸਾਡੇ ਸਵਾਸ 24,000 ਸਵਾਸਾਂ ਦੀ ਐਵਰੇਜ ਕੱਢੀਏ, ਸਵਾਸਾਂ ਦੇ ਆਧਾਰ ਤੇ ਮਨ ਸਾਡਾ ਉੱਡਦਾ। ਇਸ ਲਈ ਮਹਾਰਾਜ ਨੇ ਕਿਹਾ, ਸਾਸ ਸਾਸ ਸਿਮਰੋ ਗੋਬਿੰਦ। ਇਹ ਸਵਾਸਾਂ ਨਾਲ ਮਨ ਚੰਚਲ ਹੁੰਦਾ, ਇਹ ਸਵਾਸਾਂ ਦੇ ਵਿੱਚ ਜੇ ਵਾਹਿਗੁਰੂ ਦਾ ਨਾਮ ਸਿਮਰਨ ਹੋ ਜਾਏਗਾ, ਇਹ ਸਵਾਸ ਆਪ ਦੇ 20 ਤੋਂ 21 ਦੀ ਐਵਰੇਜ ਤੋਂ 5 ਤੇ ਆ ਜਾਣਗੇ। ਮੈਂ ਯੋਗ ਦੇ ਮਾਰਗ ਦੀ ਗੱਲ ਨਹੀਂ ਕਰ ਰਹੀ, ਰਾਮ ਦੇ ਆਉਂਦਿਆਂ ਹੀ, ਰਾਮ ਦੇ ਪ੍ਰਗਟ ਹੁੰਦਿਆਂ ਹੀ, ਜਹਿ ਬੋਲ ਤੈ ਅੱਛਰ ਆਵਾ, ਜੈ ਅਬੋਲ ਤੈ ਮਨ ਨ ਰਹਾਵਾ। ਜਦੋਂ ਉਹ ਅਬੋਲ ਅਵਸਥਾ ਆ ਜਾਂਦੀ ਏ, ਰਾਮ ਪ੍ਰਗਟ ਹੋ ਜਾਂਦਾ ਏ, ਫਿਰ ਬੈਖਰੀ ਮੱਧਮਾ ਪਸ਼ੰਤੀ ਤੇ ਪਰਾਵਾਣੀ ਤੋਂ ਅਤੀਤ ਇੱਕ ਗੁਰੂ ਜੀ ਦੀ ਬਾਣੀ ਪ੍ਰਗਟ ਹੁੰਦੀ ਹੈ, ਜਿਸ ਨੂੰ ਕਿਹਾ ਜੀਬੈ ਬਾਜੋਂ ਬੋਲਣਾ ਇਉਂ ਜੀਵਤ ਮਰਨਾ। ਫਿਰ ਇਸ ਜੀਵ ਨੇ ਉਸਦੀ ਰੋਮ ਰੋਮ ਜੀਵ ਹੋ ਜਾਂਦੀ। ਗੁਰੂ ਜੀ ਦੀ ਬਾਣੀ ਦਾ ਇੱਕ ਸ਼ਬਦ ਹੈ, ਹੇ ਪਰਮੇਸ਼ਵਰ ਲੱਖ ਜੇਵਾ ਦੇਹੋ ਮੇਰੇ ਸਵਾਮੀ, ਮੁਖ ਹਰ ਆਰਾਧੇ ਰਾਮ। ਮੈਨੂੰ ਲੱਖਾਂ ਜੀਵਾ ਦਿਓ ਤਾਂ ਕਿ ਮੈਂ ਆਪ ਦਾ ਰਾਮ ਨਾਮ ਗਾ ਸਕਾਂ। ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ, ਨੇਤਰ ਦੇਖੇ ਦਰਸ ਤੇਰਾ ਰਾਮ। ਅੱਖਾਂ ਉਸਦੇ ਦਰਸ਼ਨ ਲਈ ਬਣੀਆਂ ਨੇ, ਰਸਨਾ ਉਸਦਾ ਜਸ ਗਾਣ ਲਈ ਬਣੇ,
और श्रवण उसकी उसत सुनन ले बने। उसत मन में कर निरंकार, कर मन मेरे सत व्यवहार। इसलिए इस प्रकरण नो आज इथे तक तुसी स्वीकार करो। आपा अगे फिर जिस तरह वाहिगुरु जी सेवा लांगे उस तरह आपा करांगे। एक श्लोक इस तो अगला है कि चित्त नो सुख ते विश्राम विच लियाण लई सानू की करना पएगा। कहंदे ने जिस दे हिरदे विच प्रभु दा नाम नहीं है, प्रभु दा सिमरन नहीं है, ओ ओदी हालत की है।

ਕਹਿੰਦੇ ਜਿਸ ਦੇ ਹਿਰਦੇ ਵਿੱਚ ਨਾਮ ਨਹੀਂ ਨਾ, ਉਹ ਦਾਦੀ ਕਾਨਣ, ਦਾਦੀ ਦਾ ਨਹੀਂ ਹੁੰਦਾ ਸੜਿਆ ਹੋਇਆ। ਸਰਕੜਾ ਇੱਕ ਘਾਹ ਦਾ ਨਾਮ ਹੈ, ਸਰਕੰਡਾ ਜਿਹੜਾ ਕੰਡਿਆਂ ਵਾਲਾ ਹੁੰਦਾ। ਕਹਿੰਦੇ ਸੜੇ ਹੋਏ ਸਰਕੜੇ ਦੀ ਤਰ੍ਹਾਂ ਹੈ ਜਿਸ ਦੇ ਹਿਰਦੇ ਵਿੱਚ ਨਾਮ ਨਹੀਂ। ਹੁਣ ਅਸੀਂ ਇਹ ਦੇਖ ਲਈ ਕਿ ਸਾਡੇ ਹਿਰਦੇ ਵਿੱਚ ਪੁੱਤਰ ਧੀਆਂ ਨੇ ਕਿ ਨਾਮ। ਬਾਹਰ ਇਹ ਸਾਰਾ ਕੁਛ ਰਹੇ, ਅੰਦਰ ਨਾ ਇਹਨੂੰ ਜਾਣ ਦੇਣਾ। ਜੇ ਅੰਦਰੋਂ ਬਚਾਅ ਕਰਨਾ ਚਾਹੁੰਦੇ ਹੋ ਤਾਂ ਗੁਰੂ ਜੀ ਦੀ ਬਾਣੀ ਦਾ ਦੀਪਕ ਜਗਾ ਲਓ। ਚਾਨਣੇ ਵਿੱਚ ਕਦੀ ਚੋਰ ਨਹੀਂ ਆਉਂਦੇ। ਚਾਨਣੇ ਵਿੱਚ ਇਸ ਤਰ੍ਹਾਂ ਗੁਰਬਾਣੀ ਦੇ ਚਾਨਣੇ ਵਿੱਚ ਪੰਜ ਚੋਰ ਸਾਡੇ ਕੋਲ ਨਹੀਂ ਆ ਸਕਣਗੇ। ਆਓ ਆਪਾਂ ਗੁਰੂ ਜੀ ਦੇ ਨਾਮ ਨੂੰ ਸਿਮਰ ਲਈਏ।

ਬੜਾ ਜਿਸ ਤਰ੍ਹਾਂ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਸੁੱਖ ਮਾਣਦਾ, ਅਸੀਂ ਵੀ ਆਪਣੇ ਗੁਰੂ ਨਾਨਕ ਦੇਵ ਜੀ ਨੂੰ ਹਿਰਦੇ 'ਚ ਵਸਾਉਂਦੇ ਨਹੀਂ, ਇਸ ਤਰ੍ਹਾਂ ਮਹਿਸੂਸ ਕਰੀਏ ਕਿ ਦਿਲ ਵਿੱਚ ਮੇਰੇ ਪ੍ਰਭੂ ਮੈਨੂੰ ਲਾਡ ਦੇ ਰਹੇ ਨੇ, ਮੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਸਾਰੇ ਬੋਲੋ

ਜਾਗਰਤ ਅਵਸਥਾ ਨੂੰ ਵਿਸਮਰਤ ਕਰਨ ਲਈ ਪ੍ਰਕਿਰਤੀ ਨੇ ਗਹਿਰੀ ਨਿੰਦਰਾ ਰੱਖੀ ਹੈ। ਗਹਿਰੀ ਨਿੰਦਰਾ ਜੀਵ ਰੂਪੀ ਇਸਤਰੀ ਦਾ ਅਗਿਆਨ ਕਾਲ ਵੇਲੇ ਆਨੰਦਮੈ ਕੋਸ਼ ਵਿੱਚ ਨਿਵਾਸ ਸਥਾਨ ਹੈ। ਆਨੰਦਮੈ ਕੋਸ਼ ਕੋਸ਼ਮੈਨ ਕਹਿੰਦੇ ਨੇ ਪਰਦਾ, ਕੋਸ਼ਮੈਨ ਕਹਿੰਦੇ ਨੇ ਢੱਕਣ, ਕੋਸ਼ ਨਾਮ ਆਵਰਣ ਦਾ ਹੈ। ਕੋਈ ਵੀ ਵਸਤੂ ਆਵਰਣ ਸੰਯੁਕਤ ਹੋ ਕੇ ਆਪਣਾ ਗਿਆਨ ਨਹੀਂ ਕਰਾਉਂਦੀ। ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਸਰੂਪ ਹੈ, ਪਰ ਸੂਰਜ ਦੇ ਅੱਗੇ ਜੇ ਬੱਦਲ ਆ ਜਾਣ ਤਾਂ ਸੂਰਜ ਦਿਸਦਾ ਨਹੀਂ। ਇਸ ਤਰ੍ਹਾਂ ਨੇਤਰ ਇੰਦਰੀ ਦਾ ਦੇਵਤਾ ਸੂਰਜ ਹੈ। ਦੇਵਤਾ ਦੇ ਅੱਗੇ ਆਵਰਣ ਨਾਲ ਆਉਣ ਨਾਲ ਵੀ ਇੰਦਰੀ ਨੂੰ ਆਪਣੇ ਦੇਵਤਾ ਦਾ ਗਿਆਨ ਨਹੀਂ ਹੁੰਦਾ। ਇਸ ਤਰ੍ਹਾਂ ਹੀ ਜੇ ਇੰਦਰੀਆਂ ਦੇ ਉੱਤੇ ਇੰਦਰੀ ਦੇ ਉੱਤੇ ਆਵਰਣ ਆ ਜਾਏ ਫਿਰ ਵੀ ਦੇਵਤਾ ਦਾ ਗਿਆਨ ਨਹੀਂ ਹੁੰਦਾ। ਇਸ ਤਰ੍ਹਾਂ ਇੱਕ ਇੰਦਰੀ ਹੁੰਦੀ ਹੈ, ਇੱਕ ਜਿਸਨੂੰ ਅਸੀਂ ਪ੍ਰਾਪਤ ਕਰਨਾ, ਇੱਕ ਇੰਦਰੀ ਦਾ ਵਿਸ਼ੇ ਹੁੰਦਾ। ਸੰਸਾਰਕ ਦ੍ਰਿਸ਼ਟਾਂਤ ਦੇ ਨਾਲ ਸਾਡੇ ਕੋਲ ਪੰਜ ਇੰਦਰੀਆਂ ਨੇ। ਪੰਜ ਇੰਦਰੀਆਂ ਦੇ ਵਿੱਚ ਜੀਵ ਰੂਪੀ ਇਸਤਰੀ ਸਿੱਖੀ ਗਈ ਹੈ। ਕਬੀਰ ਜੀ ਕਹਿੰਦੇ ਨੇ, ਹੇ ਜੀਵ ਰੂਪੀ ਇਸਤਰੀ, ਤੂੰ ਸ਼ੌਂਕ ਕੀ ਕਰਦੀ ਪਈ? ਕੀ ਕਦੀ ਤੁਸੀਂ ਸੋਚਿਆ ਜਾਗਰਤ ਅਵਸਥਾ ਦੇ ਵਿੱਚ ਇੱਕ ਦ੍ਰਿਸ਼ਟਾਂਤ ਹੈ ਕਿ ਜਾਗਰਤ ਅਵਸਥਾ ਵਿੱਚ ਜਿਸ ਤਰ੍ਹਾਂ ਜਾਗੇ ਬਿਨਾਂ ਤੇਰੀ ਨੇਤਰਾਂ ਦੀ ਗੁਤਲੀ ਖੁੱਲ੍ਹੇ ਬਿਨਾਂ, ਤੇਰੇ ਮਨ ਦੇ ਸੰਸਕਾਰਾਂ ਦੇ ਬਿਨਾਂ, ਬੁੱਧੀ ਦੇ ਗਿਆਨ ਦੇ ਬਿਨਾਂ ਇਸ ਸੰਸਾਰ ਪ੍ਰਤਿਭਾਸ਼ਿਤ ਨਹੀਂ ਹੁੰਦਾ? ਤਿੰਨ ਸੱਤਾ ਦੇ ਵਿੱਚ ਪਰਮਾਰਥਿਕ ਸੱਤਾ, ਪ੍ਰਤਿਭਾਸ਼ਿਕ ਸੱਤਾ ਅਤੇ ਵਿਵਹਾਰਿਕ ਸੱਤਾ, ਸ਼ਾਸਤਰਾਂ ਨੇ ਤਿੰਨ ਸੱਤਾ ਕਹੀਆਂ ਨੇ। ਤਿੰਨ ਸੱਤਾ ਵਿੱਚ, ਦੋਨੋਂ ਸੱਤਾ ਵਿੱਚ ਪਰਮਾਰਥਿਕ ਸੱਤਾ ਸੱਚ ਰੂਪ ਕਰਕੇ ਰਹਿੰਦੀ। ਉਸਨੂੰ ਸ਼ਾਸਤਰਾਂ ਨੇ ਕਿਹਾ ਅਬਾਧਿਕ ਸੱਤਾ, ਜਿਸਨੂੰ ਕੋਈ ਰੋਕ ਨਹੀਂ ਸਕਦਾ, ਜਿਸ ਵਿੱਚ ਕੋਈ ਵਿਘਨ ਨਹੀਂ ਪੈ ਸਕਦਾ। ਵਿਘਨ ਨਾ ਕੋ ਲਾਗਤਾ ਗੁਰ ਪੈ ਅਰਦਾਸ। ਪਰ ਜਾਗਰਤ ਅਵਸਥਾ ਵਿੱਚ ਅਵਿਦਿਆ ਸੰਯੁਕਤ ਹੋ ਕੇ ਜੀਵ ਆਤਮਾ ਮਨੋਰਾਜ, ਸਿਮਰਤੀਆਂ ਅਤੇ ਭਰਮ ਸਥਲ, ਇਹ ਤਿੰਨ ਵਿੱਚ ਵਿਚਰਦੀ ਹੈ। ਤਿੰਨ ਚੀਜ਼ਾਂ ਨੂੰ ਸਾਨੂੰ ਸਮਝਣਾ ਪਏਗਾ। ਸੁੱਤਿਆਂ ਸੁੱਤਿਆਂ ਅਸੀਂ ਕੀ ਕਰਦੇ ਹਾਂ? ਜਾਗਰਤ ਅਵਸਥਾ ਦਾ ਦ੍ਰਿਸ਼ਟਾਂਤ ਇਸ ਲਈ ਰਹਿਣਾ ਜ਼ਰੂਰੀ ਹੈ ਕਿ ਸਾਡੀ ਜੀਵ ਆਤਮਾ 24 ਘੰਟਿਆਂ ਦੇ ਵਿੱਚੋਂ 16 ਘੰਟੇ 18 ਘੰਟੇ ਦੇ ਕਰੀਬ ਜਾਗਰਤ ਅਵਸਥਾ 'ਚ ਵਿਚਰਨ ਕਰਦੀ। ਇੱਕ ਸਥੂਲ ਜਾਗਰਤ ਅਵਸਥਾ ਹੈ, ਜੀਵ ਦੀ ਜਾਗਰਤ ਅਵਸਥਾ ਹੈ, ਇੱਕ ਸਮਸ਼ਟੀ ਜਾਗਰਤ ਅਵਸਥਾ ਹੈ। ਸਮਸ਼ਟੀ ਜਾਗਰਤ ਅਵਸਥਾ ਨੂੰ ਸਮਝਣ ਲਈ ਪਹਿਲੇ ਸਾਨੂੰ ਵਿਅਸ਼ਟੀ ਜਾਗਰਤ ਅਵਸਥਾ ਦਾ ਹੀ ਪਤਾ ਨਹੀਂ। ਵਿਅਸ਼ਟੀ ਮੈਨੇ ਇਹ ਹੈ ਜਿਹੜਾ ਸਾਡੀ ਇੱਕ ਆਵਰਣ ਦੇ ਸੰਯੁਕਤ ਹੋ ਕੇ, ਸਮਸ਼ਟੀ ਆਵਰਣ ਨੂੰ ਮਾਇਆ ਕਹਿੰਦੇ ਨੇ, ਵਿਅਸ਼ਟੀ ਆਵਰਣ ਨੂੰ ਅਵਿਦਿਆ ਕਹਿੰਦੇ ਨੇ। ਇਸ ਕਰਕੇ ਕਿਹਾ ਮਾਧਵੇ ਅਵਿਦਿਆ ਹਿਤ ਕੀ ਵਿਵੇਕ ਦੀਪ ਮਲੀ। ਅਵਿਦਿਆ ਦੇ ਨਾਲ ਸਾਨੂੰ ਜਨਮਦਿਆਂ ਹੀ ਅਵਿਦਿਆ ਦਾ ਸਾਹਮਣਾ ਹੈ। ਅਵਿਦਿਆ ਤੋਂ ਸਾਡੀ ਜਿਹੜੀ ਸੱਚ ਦੀ ਬਿਰਤੀ ਸੀ, ਸੱਚ ਦੀ ਸੋਝੀ ਸੀ, ਸੱਚ ਦੀ ਜਾਗਰਤਾ ਸੀ, ਸੱਚ ਦੀ ਚੇਤਨਤਾ ਸੀ, ਉਹ ਸਾਡੀ ਵਿਸਮ੍ਰਿਤ ਹੋ ਗਈ। ਇਸ ਲਈ ਮਹਾਰਾਜ ਨੇ ਕਿਹਾ ਪ੍ਰਾਣੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾਂ ਮੋਹ ਨਿੰਦਰਾ ਮੈਂ ਕਭੂ ਸਥਿਤ ਹੋ ਜਾਗੋ। ਤੂੰ ਕਦੀ ਕਦੇ ਚੇਤਨ ਹੋ ਕੇ ਜਾਗਿਆ? ਅੱਖਾਂ ਨਾਲ ਤੂੰ ਅਨੰਤ ਜਨਮ 'ਚ ਜਾਗਿਆ, ਪਰ ਆਪਣੀ ਚੇਤਨਤਾ 'ਚ ਨਹੀਂ ਜਾਗਿਆ। ਗੁਰੂ ਦੀ ਗਵਾਹੀ ਵਿੱਚ ਨਹੀਂ ਜਾਗਿਆ, ਗੁਰੂ ਦੀ ਸਾਖੀ ਸੁਣ ਕੇ ਨਹੀਂ ਜਾਗਿਆ। ਸਾਖੀ ਸ਼ਾਸਤਰਾਂ ਵਿੱਚ, ਗੀਤਾ ਵਿੱਚ ਸਾਖੀ ਕਿਹਾ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਸਨੂੰ ਸਾਖੀ ਕਿਹਾ, ਕਿਉਂਕਿ ਛ ਨੂੰ ਖ ਬੋਲਦੇ ਨੇ ਵਿਆਕਰਣ ਵਿੱਚ ਗੁਰਮੁਖੀ ਲਿਪੀ ਵਿੱਚ। ਜਿਸ ਤਰ੍ਹਾਂ ਹਿੰਦੀ ਵਿੱਚ ਅਸੀਂ ਸੰਸਕ੍ਰਿਤ ਖੇਤਰ ਕਹਿੰਦੇ ਹਾਂ, ਖੇਤਰਗਮ ਚਾਪੀ ਮਾਮ ਦਿੱਤੀ ਸਰਵ ਖੇਤਰ ਸ਼ੁਭ ਭਾਰਤ, ਅਤੇ ਗੁਰਬਾਣੀ ਵਿੱਚ ਕਹਿੰਦੇ ਹਾਂ ਖੇਤੇ ਅੰਦਰ ਸੁੱਤਿਆ ਕੌ ਨਾਨਕ ਸੋ ਨਾਹ, ਫਲੀਏ ਫੁਲੀਏ ਬੱਪੜੇ ਕੀਰਤਨ ਵਿੱਚ ਸੋ। ਜੇ ਭੂਮੀ ਤੋਂ ਬਿਨਾਂ ਬੀਜ ਬੀਜ ਦਈਏ ਤਾਂ ਉਹ ਪ੍ਰਤੀਫੁੱਲਤ ਨਹੀਂ ਹੁੰਦਾ। ਇਸ ਤਰ੍ਹਾਂ ਹੀ ਸੁੱਤਿਆਂ ਸੁੱਤਿਆਂ ਤੁਸੀਂ ਕਾਰ ਨਹੀਂ ਚਲਾ ਸਕਦੇ, ਸੁੱਤਿਆਂ ਸੁੱਤਿਆਂ ਤੁਸੀਂ ਪਦਾਰਥ ਨਹੀਂ ਖਾ ਸਕਦੇ। ਜਾਗਰਤ ਅਵਸਥਾ 'ਚ ਜੀਵ ਆਤਮਾ ਦਾ ਪ੍ਰਵੇਸ਼ ਨੇਤਰ ਇੰਦਰੀ ਦੇ ਰਸਤੇ ਹੁੰਦਾ। ਜੀਵ ਆਤਮਾ ਇੱਕ ਆਤਮਾ, ਇੱਕ ਜੀਵ ਆਤਮਾ, ਜਿਹੜਾ ਇੱਥੇ ਮਹਾਰਾਜ ਨੇ ਕਿਹਾ, ਕਬੀਰ ਜੀ ਨੇ ਕਿਹਾ, ਉਹ ਜੀਵ ਆਤਮਾ ਨੂੰ ਕਿਹਾ, ਕਿਉਂਕਿ ਜੀਵ ਆਤਮਾ ਹੀ ਸੁਣਦੀ ਹੈ ਔਰ ਸੁਣਦੇ ਸੁਣਦੇ ਹੀ ਇਸਦਾ ਸਾਰਾ ਜੀਵਨ ਬੀਤ ਜਾਂਦਾ। ਸੌਂ ਕੇ ਹੀ ਅਸੀਂ ਸੌਂ ਕੇ ਜਾਗਰਤ ਅਵਸਥਾ ਜਾਂਦੇ ਹਾਂ, ਸੌਂ ਕੇ ਸੁਪਨੇ 'ਚ ਜਾਂਦੇ ਹਾਂ, ਸੌਂ ਕੇ ਹੀ ਅਸੀਂ ਗਹਿਰੀ ਨਿੰਦਰਾ 'ਚ ਜਾਂਦੇ ਹਾਂ। ਉਹ ਕਿਹੜੇ ਸੌਣ ਦੀ ਗੱਲ ਕੀਤੀ? ਇਹ ਸੌਣ ਦੀ ਜੀਵ ਆਤਮਾ ਅਗਿਆਨ 'ਚ, ਅਵਿਦਿਆ 'ਚ, ਅਨੰਤ ਜਨਮ ਦੀ ਸੁੱਤੀ ਪਈ ਹੈ ਔਰ ਇਹਨੂੰ ਪਤਾ

ਨਹੀਂ ਕਿ ਮੈਂ ਕੌਣ। ਅਸਲੀ ਜਿਹੜਾ ਆਪਣੀ ਆਤਮਾ ਹੈ ਉਹ ਅਸੀਂ ਮੈਂ। ਉੱਥੇ ਮੈਂ ਨਹੀਂ ਰਹਿੰਦੀ, ਉੱਥੇ ਕੇਵਲ ਪਰਮਾਤਮਾ ਦਾ ਵਾਸ ਹੈ। ਉਸ ਦੇਸ਼ ਦੇ ਵਿੱਚ, ਉਸ ਸ਼ਹਿਰ ਦੇ ਵਿੱਚ, ਉਹ ਨਿੱਜ ਘਰ ਦੇ ਵਿੱਚ ਕੋਈ ਫਿਕਰ ਨਹੀਂ। ਉੱਥੇ ਸਮਾਧੀ ਹੈ, ਉੱਥੇ ਸਾਰਾ ਬ੍ਰਹਿਮੰਡ ਵਾਹਿਗੁਰੂ ਦਾ ਹੈ, ਅਤੇ ਜਿਹੜਾ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ, ਜੇ ਤੂੰ ਮੇਰਾ ਹੋ ਰਹੀ ਸਭ ਜਗ ਤੇਰਾ ਹੋ। ਅਤੇ ਕਬੀਰ ਜੀ ਕਹਿੰਦੇ ਨੇ ਤੂੰ ਦੋ ਕੰਮ ਕਰ, ਕਬੀਰ ਸੁੱਤਾ ਕਿਆ ਕਰੇ ਬੈਠਾ ਰਹੋ ਅਰਜਾ, ਇੱਕ ਬੈਠਣਾ ਅਤੇ ਇੱਕ ਜਾਗਣਾ, ਦੋ ਕੰਮ ਅਸੀਂ ਕਰਨੇ ਨੇ। ਸਵਾਲ ਇਹ ਪੈਦਾ ਹੁੰਦਾ, ਸਥੂਲ ਸਰੀਰ ਤੋਂ ਅਗਰ ਸਾਡੀ ਯਾਤਰਾ ਸਾਧਕ ਜਦੋਂ ਵੀ ਸ਼ੁਰੂ ਕਰਦਾ, ਉਹ ਤਿੰਨਾਂ ਸਰੀਰਾਂ ਵਿੱਚੋਂ ਸਾਡੇ ਕੋਲ ਤਿੰਨ ਸਰੀਰ ਨੇ, ਇੱਥੇ ਜੀਵ ਆਤਮਾ ਨੂੰ ਜਾਗਣ ਲਈ ਕਿਹਾ, ਕਿਉਂਕਿ ਆਤਮਾ ਕਦੀ ਸੌਂਦੀ ਨਹੀਂ, ਆਤਮਾ ਵਿੱਚ ਅਗਿਆਨ ਨਹੀਂ, ਆਤਮਾ ਸਤਿ ਚਿਤ ਆਨੰਦ ਸਰੂਪ ਹੈ। ਆਤਮਾ ਅਤੇ ਪਰਮਾਤਮਾ ਇੱਕੋ ਹੀ ਰੂਪ ਹੋਇਆ ਕਰਦੇ ਹੈ, ਪਰ ਸਾਡੀ ਆਤਮਾ ਸੱਚੀ ਲਿਵ ਨੂੰ ਛੱਡ ਕੇ, ਸੱਚੇ ਪਰਮਾਤਮਾ ਦਾ ਸਿਮਰਨ ਛੱਡ ਕੇ, ਆਪਣੇ ਸਚਿਤ ਆਨੰਦ ਸਰੂਪ ਨੂੰ ਭੁੱਲ ਕੇ, ਆਪਣੀ ਸਹੀ ਸਿਮਰਤੀ ਨੂੰ ਵਿਸਾਰ ਕੇ, ਇਹ ਮਾਇਆ ਦਾ ਸੰਗ ਕਰ ਬੈਠੀ। ਮਾਇਆ ਕੋ ਸੰਗ ਤਿਆਗ, ਪ੍ਰਭ ਜੀ ਕੀ ਕਰਨ ਲਾਗ, ਜਗਤ ਸੁਖ ਮਾਨ ਮਿੱਥਿਆ, ਝੂਠੋ ਸਭ ਸਾਰ। ਇਹ ਜੀਵ ਰੂਪੀ ਇਸਤਰੀ ਤੂੰ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਰਾਮ ਸਿਮਰ ਰਾਮ ਸਿਮਰ, ਇਹ ਤੇਰੇ ਕਾਰਜ ਹੈ। ਸਾਡੀ ਸਿਮਰਤੀ ਵਿੱਚ ਰਾਮ ਨਹੀਂ ਆਉਂਦਾ, ਕਿਉਂਕਿ ਸਾਡੀ ਸਿਮਰਤੀ ਦੇਹਾਕਾਰ ਬਣ ਗਈ, ਦੇਹ ਪ੍ਰਚੀਨ ਹੈ, ਦੇਹ ਅਸਤ ਹੈ, ਦੇਹ ਜੜ ਹੈ, ਦੇਹ ਦੁੱਖ ਰੂਪ ਹੈ, ਦੇਹ ਪ੍ਰਚੀਨ ਹੈ। ਚਾਰ ਚੀਜ਼ਾਂ ਤਿੰਨੇ ਦੇਹਾਂ ਦੇ ਨਾਲ ਲੱਗੀਆਂ ਹਨ, ਦੇਹ ਅਨਿੱਤ ਨਾ ਨਿੱਤ ਰਹੀ। ਪਹਿਲਾ ਆਵਰਣ ਸਾਨੂੰ ਆ ਗਿਆ, ਤਿੰਨ ਪਰਦੇ ਅਸੀਂ ਆਪਣੀ ਆਤਮਾ ਦੇ ਉੱਤੇ ਚੜ੍ਹਾਏ ਪਏ ਨੇ, ਇਸ ਲਈ ਪਹਿਲੇ ਇੱਕ ਇੱਕ ਕਰਕੇ ਇਹ ਪਰਦਾ ਉਤਾਰਨਾ ਪਏਗਾ। ਇਹ ਸਥੂਲ ਪਰਦਾ ਨਹੀਂ ਹੈ, ਜਿਵੇਂ ਆਪਾਂ ਸੁਣਦੇ ਸੀ, ਭਾਂਬੀ ਦੇਖ ਕੇ ਹੱਥ ਪਾਰ ਦੋ ਜਿਨ ਤੇ ਖੇ ਦੁਰਾਏ। ਭਾਂਬੀ ਦਾ ਜਿਸ ਤਰ੍ਹਾਂ ਇੱਕ ਪਰ ਹੁੰਦਾ, ਉਸਨੂੰ ਛੋਟ ਇੰਨਾ ਸੂਖਮ ਹੁੰਦਾ ਕਿ ਉਹਦੇ ਨਾਲ ਦਿਸਦਾ ਨਹੀਂ, ਪਰ ਜੇ ਮੱਧ 'ਚ ਆ ਜਾਏ ਤਾਂ ਅਗਲੀ ਵਸਤੂ ਦਿਸਦੀ ਹੈ। ਇਸ ਤਰ੍ਹਾਂ ਹੀ ਸਾਨੂੰ ਜਿਹੜਾ ਪਰਮਾਤਮਾ ਦੇ ਅੱਗੇ ਆਵਰਣ ਆ ਗਿਆ, ਪਰਮਾਤਮਾ ਜ਼ਰੇ ਜ਼ਰੇ 'ਚ ਹੈ, ਪਰਮਾਤਮਾ ਤੋਂ ਬਿਨਾਂ ਰੇਤ ਜਲ ਦਾ ਕੋਈ ਪਾਣੀ, ਜਲ ਦਾ ਕੋਈ ਜਲ ਤੱਤਵ ਪਾਣੀ ਤੋਂ ਬਿਨਾਂ ਨਹੀਂ, ਥਲ ਦਾ ਕੋਈ ਰੇਤ ਦਾ ਚਿੰਤਾ ਪਾਣੀ ਬਿਨਾਂ ਨਹੀਂ। ਮਹੀਅਲ ਕਹਿੰਦੇ ਨੇ, ਮੈਂ ਪ੍ਰਿਥਵੀ ਅਤੇ ਆਕਾਸ਼ ਦੋਨਾਂ ਦੇ ਵਿੱਚ ਵਾਹਿਗੁਰੂ ਹੈ, ਅਤੇ ਮੱਧ ਦੇ ਵਿੱਚ ਵੀ ਵਾਹਿਗੁਰੂ ਹੈ। ਇਹ ਜਿਹੜਾ ਆਕਾਸ਼ ਪੁਲਾੜ ਹੈ, ਜਿਹੜਾ ਮੱਧ 'ਚ ਖਾਲੀ ਜਗ੍ਹਾ ਹੈ, ਧਰਤੀ ਅਤੇ ਆਕਾਸ਼ ਦੇ ਵਿੱਚ, ਇੱਥੇ ਵੀ ਵਾਹਿਗੁਰੂ ਹੈ, ਪਰ ਸਾਨੂੰ ਦਿਸਦਾ ਨਹੀਂ। ਇਹ ਖਾਲੀ ਜਗ੍ਹਾ ਦੇ ਉੱਤੇ ਰੇਡੀਓ ਸਟੇਸ਼ਨ ਦੀਆਂ ਵੇਵਸ ਵੀ ਨੇ, ਟੀਵੀ ਸਟੇਸ਼ਨ ਦੀਆਂ ਵੇਵਸ ਵੀ ਨੇ, ਇੱਥੇ ਪੰਜ ਤੱਤਾਂ ਦਾ ਪੰਚੀਕਰਨ ਮਿਸ਼ਰਤ ਰੂਪ ਵੀ ਹੈਗਾ। ਇਸ ਖਾਲੀ ਜਗ੍ਹਾ ਦੇ ਉੱਤੇ ਵਿੱਚੇ ਹੀ ਪਾਣੀ ਵੀ ਹੈਗਾ, ਵਿੱਚੇ ਹੀ ਅਗਨੀ ਤੱਤਵ ਵੀ ਹੈਗਾ, ਇਹ ਖਾਲੀ ਜਗ੍ਹਾ ਲੱਗਦੀ ਹੈ, ਇੱਥੇ ਵਿੱਚ ਹੀ ਪ੍ਰਿਥਵੀ ਵੀ ਹੈਗੀ। ਇੱਕ ਪ੍ਰਿਥਵੀ ਦਾ ਨਿਤ ਰੂਪ ਹੈ, ਇੱਕ ਪ੍ਰਿਥਵੀ ਦਾ ਅਨਿਤ ਰੂਪ ਹੈ। ਇਹ ਇੱਕ ਨਿਆਂ ਸ਼ਾਸਤਰ ਦੇ ਵਿੱਚ ਕਣਾਦ ਗੋਤਨੀਆਂ ਨੇ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧਨਾ ਘਰੋਂ ਰੋਟੀ ਨਹੀਂ ਸੀ, ਸਾਧਨਾ ਕਰਦੇ ਕਰਦੇ ਵਿਚਰਦੇ ਵਿਚਰਦੇ ਵਾਹਿਗੁਰੂ ਨੂੰ ਪਾਉਣ ਲਈ, ਕਣਾਦ ਇੱਕ ਭਾਰਤ ਰਿਸ਼ੀ ਦਾ ਨਾਮ ਹੈ। ਉਹਨਾਂ ਦਾ ਨਾਮ ਕਿਉਂ ਪਿਆ ਕਣਾਦ? ਪਹਿਲਾ ਨਾਮ ਉਹਨਾਂ ਦਾ ਇਹ ਨਹੀਂ ਸੀ, ਉਹਨਾਂ ਦਾ ਨਾਮ ਇਸ ਕਰਕੇ ਪੈ ਗਿਆ ਕਿ ਉਹਨਾਂ ਨੇ ਪਰਮੇਸ਼ਵਰ ਨੂੰ ਭਾਲਣ ਲਈ ਇਹ ਖੋਜ ਕੀਤੀ ਕਿ ਜਿਹੜੀ ਪ੍ਰਿਥਵੀ ਚੱਲਦੀ ਹੈ ਕਿਹਦੇ ਆਧਾਰ 'ਤੇ ਚੱਲਦੀ ਹੈ, ਇਹ ਸਾਰਾ ਬ੍ਰਹਿਮੰਡ ਚੱਲਦਾ ਪਿਆ, ਇਹਦੇ ਅੰਦਰ ਕਿਹੜੀ ਸ਼ਕਤੀ ਹੈ ਜਿਹਨੂੰ ਅਸੀਂ ਚਲਾ ਰਹੇ? ਉਹਨੂੰ ਕਹਿੰਦੇ ਨੇ ਖੋਜੀ। ਜਿਹੜਾ ਬੰਦਾ ਸੰਸਾਰ ਦੀ ਖੋਜ ਕਰਦਾ ਉਹਨੂੰ ਪਦਾਰਥ ਦਾ ਖੋਜੀ ਵਿਗਿਆਨਕ ਕਹਿੰਦੇ ਨੇ, ਜਿਹੜਾ ਸਰੀਰ ਦੇ ਰੋਗਾਂ ਦੀ ਖੋਜ ਕਰਦਾ ਉਹਨੂੰ ਡਾਕਟਰ ਕਹਿੰਦੇ ਨੇ, ਇਸ ਤਰ੍ਹਾਂ। ਪਰ ਜਿਹੜਾ ਅੰਦਰ ਆਤਮਾ ਨੂੰ ਲੱਗੇ ਹੋਏ ਤਿੰਨੋਂ ਤਾਪ ਨੇ, ਜਿਹੜੇ ਉਹਨਾਂ ਦੀ ਖੋਜ ਕਰਕੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸੁਣ ਕੇ ਗੁਰੂ ਨਾਨਕ ਦੇਵ ਜੀ ਦਾ ਹਿਰਦੇ 'ਚ ਪ੍ਰਕਾਸ਼ ਕਰ ਲੈਂਦਾ, ਆਤਮਾ ਨੂੰ ਜਾਣ ਲੈਂਦਾ, ਇਹ ਕ੍ਰਿਸ਼ਨ ਸਰਵਦੇਵਾ ਦੇਵ ਦੇਵਾ ਤਾਂ ਆਤਮਾ, ਆਤਮਾ ਹੈ ਵਾਸਦੇਵ ਸੇਤੂ ਜਾਣੀ ਪਇਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ। ਉਹ ਅੰਦਰ ਹੀ ਨਿਰੰਜਨ ਇਕੱਠਾ ਹੈ, ਜਿਹਨੂੰ ਅਲੱਗ ਅਲੱਗ ਕਰੀਏ, ਨਿਰ ਮੈਨੇ ਰਹਿਤ ਅੰਜਨ ਮੈਨੇ ਮੈਲ। ਜਿਸ ਤਰ੍ਹਾਂ ਅੱਖਾਂ ਦੇ ਵਿੱਚ ਮੈਲ ਆ ਜਾਏ ਤਾਂ ਅਸੀਂ ਅੰਜਨ ਪਾ ਲੈਂਦੇ ਹਾਂ, ਪਰ ਇੱਥੇ ਜਿਹੜਾ ਨਿਰੰਜਨ ਦਾ ਅਰਥ ਹੈ, ਇੱਥੇ ਹੈਗਾ ਮਾਇਆ ਮਨ ਜਿਹੜੀ ਹੈ, ਇਹ ਸਾਰੀ ਸਾਨੂੰ ਅੱਗੇ ਭੱਜੀ ਬੈਠੀ ਹੈ ਪਰਮੇਸ਼ਵਰ ਨੇ। ਇਸ ਕਰਕੇ ਮਹਾਰਾਜ ਨੇ ਕਿਹਾ ਕਿ ਤੂੰ ਕੀ ਕਰ, ਤੂੰ ਇਸ ਜੀਵਨ ਦੇ ਅੰਦਰ ਕਣਾਦ ਰਿਸ਼ੀ ਨੇ ਨੂੰ ਵੀ ਮਹਾਰਾਜ ਦੀ ਬਾਣੀ ਸੁਣ ਕੇ, ਵੇਦਾਂ ਦੀ ਬਾਣੀ ਸੁਣ ਕੇ, ਅੰਦਰੋਂ ਅੰਦਰੋਂ ਅਨੁਭਵ ਹੋਇਆ ਕਿ ਮੈਂ ਆਪਣੇ ਜਿਸ ਤੋਂ ਬਣਿਆ ਉਸਨੂੰ ਖੋਜਾਂ।
ਪੁੱਜਣ ਦੇ ਰਸਤੇ ਅਲੱਗ ਨੇ। ਛੇ ਮੱਤ ਮਹਾਰਾਜ ਨੇ ਕਹੇ, ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਦ ਨੇ। ਛੇ ਮੱਤ ਨੇ, ਮੱਤ ਨਾਲ ਹੁੰਦੀ ਸਮਝ, ਜਿੰਨੀ ਜਿੰਨੀ ਜਿਹਨੂੰ ਸਮਝ ਆਏ ਓਨਾ ਓਨਾ ਹੀ ਉਹ ਜ਼ਿਕਰ ਕਰਦਾ। ਪਰਮਾਤਮਾ ਸਾਡੀ ਸਮਝ ਤੋਂ ਬਾਹਰ ਹੈ। ਇਸ ਨੂੰ ਗੁਰੂ ਜੀ ਨੇ ਬੜੇ ਮਿੱਠੇ ਸ਼ਬਦਾਂ 'ਚ ਕਿਹਾ ਕਿ ਮੈਂ ਹੀ ਪਰਮ ਪਿਤਾ ਪਰਮੇਸ਼ਵਰ, ਤੂੰ ਤਾਂ ਸਮੁੰਦਰ ਦੀ ਨਿਆਈ ਅਨੰਤ ਹੈ, ਅਤੇ ਮੈਂ ਤੈਨੂੰ ਕਿਸ ਤਰ੍ਹਾਂ ਲੱਭਾਂ। ਕਬੀਰ ਜੀ ਕਹਿੰਦੇ ਨੇ, ਤੂੰ ਪਹਿਲੇ ਜਾਗ, ਤੂੰ ਜਾਗਣਾ ਤੈਨੂੰ ਕਿੱਥੋਂ ਮਿਲੇਗਾ, ਤੇਰੀ ਨੀਂਦਰ ਕਿੱਥੋਂ ਨਿਵਿਸ ਹੋਏਗੀ। ਜਦੋਂ ਤੂੰ ਕੋਈ ਸੰਤਾਂ ਦੇ ਕੋਲ ਜਾਗਿਆ ਹੋਇਆ ਕੋਲ ਬੈਠੇਗਾ, ਗੁਰੂ ਨਾਨਕ ਦੇਵ ਜੀ ਦੀ ਬਾਣੀ ਅੰਮ੍ਰਿਤ ਵੇਲੇ ਸ਼ਰਧਾ ਨਾਲ ਜਾ ਕੇ ਬੈਠੇਗਾ। ਸ਼ਰਧਾ ਹੋਣ ਲੱਭਤੇ ਗਿਆਨ ਸੰਗਤਾ ਤੇ ਤਤਪਰਾ ਇੰਦਰੀਆ। ਗੀਤਾ ਦਾ ਇਹ ਸਲੋਕ ਹੈ, ਗੁਰਬਾਣੀ ਵਿੱਚ ਕਿਹਾ, ਸਤਿਗੁਰੂ ਹੋਏ ਦਇਆ ਤਾਂ ਸ਼ਰਧਾ ਪੂਰੀ। ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਸਮਝੀਏ, ਮੱਛਲੀ ਆਪਣੇ ਜਲ ਨਾਲ ਪਿਆਰ ਕਰਦੀ ਹੈ, ਪਰ ਅਸੀਂ ਇਹੋ ਜਿਹੀਆਂ ਜੀਵ ਰੂਪੀ ਮੱਛਲੀਆਂ ਵਾਂ ਕਿ ਜਿਹੜੀਆਂ ਪਰਮਾਤਮਾ ਦੇ ਨਾਲ ਪਿਆਰ ਹੀ ਨਹੀਂ ਕਰਦੀ। ਸਗੋਂ ਕਿ ਸਾਡਾ ਦੁਨੀਆਂ ਨਾਲ ਹੀ ਪਿਆਰ ਹੋ ਗਿਆ। ਸਾਚੀ ਹੋਵੇ ਦਿਨ ਦੇ ਨਿਮਾਣੀ, ਦੇ ਨਿਮਾਣੀ ਮਿਲੇ ਬਾਜੀ, ਕਿਆ ਕਰੇ ਬੇਚਾਰੀ ਆ। ਇਸ ਲਈ ਮਹਾਰਾਜ ਨੇ ਕਿਹਾ ਕਿ ਤੂੰ ਇਹ ਸ਼ਬਦ ਪੜ੍ਹਿਆ ਕਰ ਕਿ ਤੂੰ ਅਥਾਹ ਹੈ, ਮੈਨੂੰ ਆਪ ਹੀ ਜਾਗਣ ਦੀ ਸੋਝੀ ਦੇ ਦੇ। ਮੈਂ ਕਣਾਦ ਰਿਸ਼ੀ ਦੀ ਗੱਲ ਸੁਣਾਉਂਦੀ ਹਾਂ, ਤਾਂ ਪਹਿਲੇ ਆਪਾਂ ਗੁਰੂ ਤੇਗ ਬਹਾਦਰ ਜੀ ਦੀ, ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਦੇ ਹੋਏ ਇਹ ਬਾਣੀ ਨੂੰ ਦਿੱਲੀ 'ਚ ਲਿਆਈਏ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਮਹਾਨ ਵਾਕ

ਇਸ ਤਰ੍ਹਾਂ ਕਦੇ ਸਮੁੰਦਰ ਨੂੰ ਦੇਖ ਕੇ, ਨਦੀਆਂ ਨੂੰ ਦੇਖ ਕੇ ਇਹ ਮਹਿਸੂਸ ਕਰੋ ਕਿ ਜਿਸ ਤਰ੍ਹਾਂ ਪਾਣੀ ਦਾ ਕੋਈ ਅੰਤ ਨਹੀਂ ਪਰ ਮੱਛਲੀ ਉਸ ਵਿੱਚ ਤੈਰਦੀ ਹੈ। ਜੇ ਮੱਛਲੀ ਜਲ ਵਿੱਚ ਤੈਰਦੀ ਰਹੇ ਕੈਸਾ ਚੰਗਾ ਹੋਵੇ। ਇਸ ਤਰ੍ਹਾਂ ਹੀ ਮੋਹਿਤ ਸਿੰਘ ਜੀ ਆਪ ਥਾਂ ਸੀ ਸਿੱਖ ਰੂਪ ਹੋਏ ਸੁਰਖੋ ਖੋਜਤ ਜਲ ਨੀਂ ਕੈਸੀ। ਅਸੀਂ ਕੈਸੀਆਂ ਮੱਛੀਆਂ ਹਾਂ, ਪਰਮਾਤਮਾ ਦੀਆਂ ਜੀਵ ਰੂਪੀ ਮੱਛੀਆਂ ਹਾਂ, ਇਸਤਰੀਆਂ ਹਾਂ, ਜੀਵ ਰੂਪੀ ਬੱਚੇ ਹਾਂ, ਉਹਦੀਆਂ ਵਿਛੜੀਆਂ ਹੋਈਆਂ ਕੋਇਲਾਂ ਹਾਂ। ਮਹਾਰਾਜ ਨੇ ਕੋਇਲ ਵੀ ਕਿਹਾ, ਕਾਲੀ ਕੋਇਲ ਤੂੰ ਕਿੱਤ ਤੂੰ ਕਾਲੀ ਆਪਣੇ ਤਰੀਕਾ ਜੀ ਹੁੰਦੇ ਹੋਣ ਜਾਏਗੀ। ਇਸ ਤਰ੍ਹਾਂ ਕਣਾਦ ਰਿਸ਼ੀ ਭਾਰਤ ਦੇ ਰਿਸ਼ੀ ਹੋਏ ਨੇ। ਰਿਸ਼ੀ ਦਾ ਮਤਲਬ ਹੁੰਦਾ ਹੈ ਨਾਮ ਇੰਦਰੀਆਂ ਦਾ, ਜਿਹੜਾ ਰਿਸ਼ੀ ਕੇਸ਼ ਜਿਹੜਾ ਇੰਦਰੀਆਂ ਨੂੰ ਰਿਸ਼ੀ ਕੇਸ਼ ਨਾਮ ਹੀ ਹੋ ਪਿਆ ਕਿ ਜਿੱਥੇ ਐਸੇ ਸੰਤ ਜਨ ਗੰਗਾ ਦੇ ਕਿਨਾਰੇ ਬੈਠ ਕੇ ਕਾਮ ਦੀ ਸਾਧਨਾ ਕਰਦੇ ਨੇ, ਉੱਥੇ ਰਿਸ਼ੀ ਇੰਦਰੀਆਂ ਨੂੰ ਜਿਹੜੇ ਆਪਣੇ ਆਪ ਨੂੰ ਇੰਦਰੀਆਂ ਨੂੰ ਰੋਕ ਕੇ, ਕਿਉਂਕਿ ਇੰਦਰੀਆਂ ਦਾ ਇਨਸਾਨ ਗੁਲਾਮ ਹੋ ਗਿਆ। ਗੁਲਾਮ ਕਿਸ ਤਰ੍ਹਾਂ ਹੋ ਗਿਆ? ਜਿਸ ਤਰ੍ਹਾਂ ਰਾਜੇ ਦਾ ਬੱਚਾ ਹੈਗਾ, ਰਾਜਕੁਮਾਰ ਹੈ, ਪਰ ਕੋਈ ਉਹਨੂੰ ਬੇਹੋਸ਼ ਕਰਕੇ, ਕੋਈ ਉਹਨੂੰ ਕਿਡਨੈਪ ਕਰਕੇ, ਕੋਈ ਉਹਨੂੰ ਕੋਈ ਸੁੰਘਾ ਕੇ ਕੁਛ ਲੈ ਜਾਏ ਛੋਟੀ ਬਾਲ ਅਵਸਥਾ ਦੇ ਵਿੱਚ, ਅਤੇ ਲਿਜਾ ਕੇ ਆਪਣਾ ਭਿਖਾਰੀ ਆਪਣਾ ਉਹਨੂੰ ਆਵਾਹਨ ਬਣਾ ਲਏ, ਅਤੇ ਫਿਰ ਰਾਜੇ ਦਾ ਬੱਚਾ ਵਿਚਾਰਾ ਕੀ ਕਰ ਸਕਦਾ? ਰਾਜਾ ਹੀ ਉਹਨੂੰ ਆ ਕੇ ਮਿਲੇ, ਉਹਦੇ 'ਤੇ ਤਰਸ ਕਰੇ ਅਤੇ ਉਹਨੂੰ ਪਛਾਣ ਕਰਾਏ। ਉਹ ਰਾਜਾ ਤਾਂ ਇਹੋ ਜਿਹਾ, ਦੁਨੀਆਂ ਦਾ ਰਾਜਾ ਤਾਂ ਇਹੋ ਜਿਹਾ ਹੈ ਕਿ ਹੋ ਸਕਦਾ ਉਹਨੂੰ ਆਪਣਾ ਬੱਚਾ ਲੱਭਣ ਨੂੰ ਦੇਰ ਲੱਗ ਜਾਏ, ਹੋ ਸਕਦਾ ਉਹਨੂੰ ਬੱਚਾ ਨਾ ਲੱਭੇ। ਪਰ ਇੱਕ ਰਾਜਾ ਹੈ, ਰਾਜਨ ਮੈਂ ਤੂੰ ਰਾਜਾ ਕਹੀ, ਜੋਗਨ ਮੈਂ ਤੂੰ ਜੋਗੀ। ਉਹ ਪਰਮ ਪਿਤਾ ਪਰਮਾਤਮਾ ਸਾਡੇ ਪਿਤਾ ਜੀ ਨੇ ਕਦੀ ਅਸੀਂ ਮਹਿਸੂਸ ਕੀਤਾ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਕ, ਤੂੰ ਮੇਰਾ ਭਰਾਤਾ। ਅਸੀਂ ਦੁਨੀਆਂ ਨੂੰ ਪਿਤਾ ਕਹਿੰਦੇ ਹਾਂ, ਕੋਈ ਸਾਨੂੰ ਪੁੱਛਦਾ ਤੇਰਾ ਨਾਮ ਕੀ ਹੈ, ਅਸੀਂ ਦੁਨੀਆਂ ਵਾਲਾ ਨਾਮ ਬੋਲਦੇ ਹਾਂ। ਸਾਨੂੰ ਕੋਈ ਪੁੱਛਦਾ ਤੇਰੇ ਪਿਤਾ ਦਾ ਕੀ ਨਾਮ ਹੈ, ਅਸੀਂ ਦੁਨੀਆਂ ਵਾਲੇ ਪਿਤਾ ਦਾ ਨਾਮ ਬੋਲਦੇ ਹਾਂ। ਮਾਇਆ ਵਿੱਚ ਇਹ ਨਾਮ ਬੋਲੋ, ਵਿਵਹਾਰ ਕਰੋ, ਪਰ ਆਪਣੇ ਸੱਚੇ ਪਿਤਾ ਨੂੰ ਆਪਾਂ ਭੁੱਲਣਾ ਚਾਹੀਏ। ਇਸ ਤਰ੍ਹਾਂ ਕਣਾਦ ਰਿਸ਼ੀ ਖੋਜ ਕਰਦੇ ਕਰਦੇ ਕਹਿੰਦੇ ਇੰਨੀ ਗਰੀਬੀ ਉਹਨਾਂ ਨੂੰ ਕੱਟਣੀ ਪਈ, ਇੰਨੀ ਕਠਿਨ ਸਾਧਨਾ ਕਰਨੀ ਪਈ ਕਿ ਉੱਥੇ ਨਾ ਮਾਂ ਨਾ ਪਿਓ ਨਾ ਸਹੂਲਤ। ਅਤੇ ਉਹਨਾਂ ਨੇ ਖੋਜ ਕੀਤੀ ਅਤੇ ਉਹਨਾਂ ਨੇ ਦੱਸਿਆ ਕਿ ਪ੍ਰਿਥਵੀ ਜਿਹੜੀ ਹੈ ਇਹ ਨਿੱਤ ਤਾਂ ਹੈਗੀ ਹੈ ਪਰ ਇਹ ਬਦਲ ਜਾਂਦੀ ਹੈ। ਉਹਨਾਂ ਦਾ ਨਾਮ ਕਣਾਦ ਰਿਸ਼ੀ ਇਸ ਕਰਕੇ ਪਿਆ ਕਿ ਉਹਨਾਂ ਨੇ ਜ਼ਮੀਨ ਦੇ ਉੱਤੋਂ ਰੇਤ ਦੇ ਕਣ ਖਾ ਕੇ ਇਹ ਸਾਧਨਾ ਕੀਤੀ। ਇਹੋ ਜਿਹੀ ਇਸ ਤੋਂ ਅੱਗੇ ਦੇਖੋ ਗੁਰੂ ਨਾਨਕ ਦੇਵ ਜੀ, ਅੱਖ ਰੇਤ ਆਹਾਰ ਘਰ ਰੋੜਾਂ ਦੀ, ਗੁਰ ਕਰੀ ਵਿਛਾਈ ਵੱਡੀ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਮਨ ਆਈ। ਅਸੀਂ ਕਦੇ ਸੋਚਿਆ ਕਿ ਗੁਰੂ ਨਾਨਕ ਦੇਵ ਜੀ ਸਾਡੇ ਗੁਰੂ ਨੇ? ਗੁਰੂ ਦੇਵ ਮਾਤਾ, ਗੁਰੂ ਦੇਵ ਪਿਤਾ, ਗੁਰੂ ਦੇਵ ਸਵਾਮੀ ਪਰਮੇਸ਼ਵਰ, ਇਹ ਪੂਰਾ ਸ਼ਬਦ ਗੌੜੀ ਰਾਗ ਦੇ ਅੰਦਰ ਸੁਖਮਨੀ ਸਭ ਤੋਂ ਪਹਿਲੇ ਆਉਂਦਾ। ਅਤੇ ਇਹ ਸਾਡੇ ਆਸ਼ਰਮ ਦੇ ਵਿੱਚ, ਜਿੱਥੇ ਮੈਂ ਅੰਮ੍ਰਿਤਸਰ ਆਪਣੇ ਬਾਬਾ ਜੀ ਤੋਂ, ਸੰਤ ਬਾਬਾ ਪ੍ਰੀਤ ਸਿੰਘ ਜੀ ਹਰੀ, ਉਹਨਾਂ ਤੋਂ ਮੈਂ ਵਿੱਦਿਆ ਪੜ੍ਹਦੀ ਹਾਂ। ਨਿਰਮਲੇ ਸੰਤ ਨੇ ਉਹ ਸਾਨੂੰ ਇਹ ਸਭ ਪ੍ਰੇਰ ਸਿਖਾਉਂਦੇ ਆ ਕਿ ਤੁਸੀਂ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਕਰੋ, ਉਹਨਾਂ ਨੂੰ ਮੈਂ ਆਪਣਾ ਮਾਤਾ ਮੰਨੋ, ਪਿਤਾ ਮੰਨੋ, ਫਿਰ ਦੇਖੋ ਸਾਧਨਾ ਕਰਦਿਆਂ ਤੁਹਾਡਾ ਮਨ ਟਿਕਦਾ ਸੀ। ਪਰ ਜੀਵ ਰੂਪੀ ਇਸ ਤਰ੍ਹਾਂ ਕਣਾਦ ਰਿਸ਼ੀ ਨੇ ਵੀ ਇਹ ਸਾਧਨਾ ਕੀਤੀ ਅਤੇ ਕਣ ਖਾ ਕੇ ਸਾਧਨਾ ਕੀਤੀ। ਇਸ ਤਰ੍ਹਾਂ ਹੀ ਸਾਨੂੰ ਆਪਾਂ ਇਹ ਸਿੱਖੀਏ ਕਿ ਅਸੀਂ ਸਿੱਖੀ ਜੀਵਨ ਲੈਣ ਦੇ ਲਈ, ਗੁਰਬਾਣੀ ਨੂੰ ਸਿੱਖਣ ਦੇ ਲਈ, ਸੱਚ ਦੇ ਮਾਰਗ 'ਤੇ ਚੱਲਣ ਦੇ ਲਈ, ਸਿਮਰਨ ਕਰਨ ਦੇ ਲਈ, ਪਹਿਲੇ ਅਸੀਂ ਆਪਣੇ ਮਨ ਨੂੰ ਇੰਨੀਆਂ ਪੀੜਾ ਆਉਣ, ਕਿੰਨੀਆਂ ਪੀੜਾ ਆਉਣ ਕਿ ਆਪ ਨੂੰ ਹਰਨੀ ਹੋਵਾਂ, ਬੰਨ ਵਸਾਂ ਕੰਧ ਮੂਲ ਚੁਣ ਖਾਓ, ਮੈਂ ਬਨ ਜਾਰਨ ਰਾਮ ਕੀ, ਤੇਰਾ ਨਾਮ ਵੱਖਰ ਵਾਪਾਰ ਜੀ, ਹਮ ਤਨ ਬਨ ਜਾ ਹਾਂ ਤਨ ਹਮ ਧਨਵੰਤ ਪਾਗਟ ਸਚ ਨਾਮ। ਅਸੀਂ ਉਸਦੇ ਨਾਮ ਦੇ ਵਣਜਾਰੇ ਬਣ ਜਾਈਏ, ਧਨਵੰਤ ਨਾਮ ਕੇ ਵਣਜਾਰੇ। ਪਰ ਦੁਨੀਆਂ ਦਾ ਵਣਜ ਵੀ ਸੁੱਤਿਆਂ ਨਹੀਂ ਕਰ ਸਕਦੇ, ਪਹਿਲੇ ਅੱਖਾਂ ਖੋਲਦੇ ਹਾਂ। ਦੁਨੀਆਂ ਦੇ ਵਿੱਚ ਅੱਖਾਂ ਖੋਲ੍ਹ ਕੇ ਪਹਿਲੇ ਪੁਤਲੀ ਖੋਲ੍ਹਦੇ ਹਾਂ, ਜਾਗਰਤ ਅਵਸਥਾ ਨਾਲ, ਸਮਸ਼ਟੀ ਜਾਗਰਤ ਅਵਸਥਾ ਨਾਲ, ਵਿਸ਼ਟੀ ਜੀਵ ਦੀ ਜਾਗਰਤ ਅਵਸਥਾ ਇੱਕਮਿੱਕ ਹੋ ਕੇ, ਫਿਰ ਆਪਣਾ ਲਘੂ ਸ਼ੰਕਾ ਦਾ ਨਿਵਾਰਨ ਕਰਕੇ ਫਿਰ ਕਿਰਿਆ ਸ਼ੁਰੂ ਕਰਦੀ ਹੈ। ਕਿਰਿਆ ਤੋਂ ਫਿਰ ਇਹ ਸੁਭਾਵਕ ਕਿਰਿਆ, ਇੱਕ ਕਿਰਿਆ ਹੁੰਦੀ ਹੈ, ਇੱਕ ਕਰਮ ਹੁੰਦਾ। ਜੀਵਾਤਮਾ ਕਿਰਿਆ ਕਰਦੀ ਨਹੀਂ, ਉਹ ਹੁੰਦੀ ਹੈ, ਜਿਸ ਤਰ੍ਹਾਂ ਨੇਤਰਾਂ ਦਾ ਚਮਕਣਾ ਕਿਰਿਆ। ਪਰ ਜਦੋਂ ਇਹ ਕਹਿੰਦਾ ਮੈਂ ਦੇਖਿਆ, ਮੈਂ ਪਿਕਚਰ ਦੇਖਣੀ ਹੈ, ਇਹ ਕਰਤਾ ਬਣ, ਇਹ ਕਰਤਾ ਇਹਨੂੰ ਜਨਮ ਜਨਮ ਵਿੱਚ ਭੋਗ ਭੋਗ ਭੋਗਾਉਂਦਾ। ਆਪ ਹੀ ਨੇ ਭੋਗ ਭੋਗ ਕੇ ਹੋਏ ਤਸਮੜ ਭੋਰ ਸਿਧਾਇਆ।
ਇਸ ਕਰਕੇ ਅਸੀਂ ਕਰਤਾ ਨਹੀਂ ਬਣਨਾ। ਜਬ ਲਗ ਜਾਣੇ ਹੌਸਿਚ ਕਰਤਾ ਤਬ ਲਗ ਗਰਵ ਜੋਨ ਮੈਂ ਕਰਤਾ। ਅਸੀਂ ਇੱਥੇ ਹੀ ਸੌਂਗੇ, ਨਾ ਅਸੀਂ ਕਿਰਿਆ ਪਛਾਣੀ ਨਾ ਅਸੀਂ ਕਿਰਿਆ ਦਾ ਕਰਤਾ ਪਛਾਣਿਆ। ਅਸੀਂ ਮੱਧ 'ਚ ਆਪਣੇ ਕਰਮਾਂ ਦੇ ਚੱਕਰਾਂ 'ਚ ਫਸ ਗਏ। ਔਰ ਕਿੰਨੇ ਕਰਮ ਕਰਦੇ ਪਏ ਹਾਂ, ਕੰਨੀਆਂ ਜੁਨੀਆਂ ਤੋਂ ਸੁੱਤੇ ਪਏ ਹਾਂ, ਹੁਣ ਦੇ ਨਹੀਂ ਸੁੱਤੇ ਪਏ। ਕਈ ਜਨਮ ਪਈ ਕੀਟ ਪਤੰਗਾ, ਕਈ ਜਨਮ ਗਜਮੀਨ ਤਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰਵਿਕ ਜੋਇਓ। ਸੁੱਤਿਆਂ ਹੀ ਸੁੱਤਿਆਂ ਸਾਡੀ ਗੀਤ ਸਾਰੀ ਰਾਤ ਬੀਤ ਗਈ ਹੈ। ਇਸ ਲਈ ਕਿਹਾ ਭੋਲੇ ਸ਼ਾਹ ਨੇ, ਕਿਹਾ ਉੱਠ ਜਾ ਘੁਰਾੜੇ ਮਾਰ, ਨਹੀਂ ਇਹ ਸੋਨਾ ਤੇਰੇ ਦਰਕਾਰ ਨੇ। ਇਹ ਸ਼ਬਦ ਜੋ ਸੀ ਮੈਂ ਭਗਤ ਕਬੀਰ ਜੀ ਦਾ ਪੜ੍ਹਿਆ। ਇਹ ਵੀ ਹੈ ਕਿ ਸੁੱਤਿਆਂ ਹੋਇਆਂ ਜਿਹੜੀ ਸਾਡੀ ਜੀਵ ਆਤਮਾ ਹੈ, ਇਹ ਕੁਛ ਨਹੀਂ ਕਰ ਸਕਦੀ। ਜਿਸ ਤਰ੍ਹਾਂ ਜਾਗਰਤ ਅਵਸਥਾ 'ਚ ਪਹਿਲੇ ਨਿੰਦਰਾ ਦੋਸ਼ ਆਉਣ ਦੇ ਨਾਲ ਸਾਨੂੰ ਜਾਗਰਤ ਅਵਸਥਾ ਦੇ ਪਦਾਰਥ ਜਿਹੜੇ ਨੇ ਉਹ ਭੁੱਲ ਜਾਂਦੇ ਨੇ। ਗੁਰੂ ਜੀ ਨੇ 35 ਅੱਖਰੀ 'ਚ ਜੀਵਾਤਮਾ ਦਾ ਸਰੂਪ ਜੱਜੇ ਅੱਖਰ ਨਾਲ ਦੱਸਿਆ ਹੈ। ਜਾਗਰਤ ਸੁਪਨ ਸੁਖੋਪਤ ਤੁਰਿਆ, ਆਤਮ ਭੂਪਤ ਕੀਏ ਪੁਰੀਆ। ਆਤਮਾ ਨੂੰ ਭੂਪਤੀ ਕਿਹਾ, ਭੋ ਮੈਨੇ ਪ੍ਰਿਥਵੀ, ਪਤੀ ਮੈਨੇ ਰਾਜਾ। ਸਾਰੀਆਂ ਜਿੰਨੀਆਂ ਧਰਤੀਆਂ ਨੇ ਸਾਰਿਆਂ ਦਾ ਰਾਜਾ ਸਾਨੂੰ ਅੰਦਰ ਬੈਠੇ ਪਰਮਾਤਮਾ ਦੇ ਨਾਲ ਜੁੜਨ ਲਈ ਗਿਆ ਕਿ ਉਹ ਵਾਹਿਗੁਰੂ ਸਾਡਾ ਪਿਤਾ। ਕਦੀ ਅਸੀਂ ਸੋਚਿਆ ਕਿ ਪਿਤਾ ਦੀ ਸਾਰੀ ਜਾਇਦਾਦ ਬੱਚੇ ਦੀ ਹੋਇਆ ਕਰਦੀ ਹੈ? ਇਸ ਕਰਕੇ ਉਸ ਨਾਮ ਦੇ ਖਜ਼ਾਨੇ ਨਾਲ ਜੁੜ ਕੇ ਗੁਰੂ ਅਰਜਨ ਦੇਵ ਜੀ ਨੇ ਤੱਤੀਆਂ ਲੋਹਾਂ 'ਤੇ ਬੈਠ ਕੇ ਵੀ ਆਪਣੇ ਨਾਮ ਨੂੰ, ਆਪਣੇ ਪਰਮਾਤਮਾ ਦੇ ਪਿਆਰ 'ਚ ਜਾਗਣ ਨੂੰ ਭੁੱਲੇ ਨਹੀਂ। ਸੇਵਕ ਕੀ ਔੜਤ ਨਹੀਂ ਤੁਸੀਂ ਪ੍ਰੀਤ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਸਾਧਨਾ ਕਰ ਕਰਕੇ ਭੁੱਖੇ ਰਹਿ ਕੇ ਸਾਨੂੰ ਇਹ ਨਾਮ ਦਾਨ ਦਿੱਤਾ। ਅਤੇ ਅੱਗੇ ਮੈਂ ਇਸ ਲੋਕ ਫਿਰ ਕਬੀਰ ਜੀ ਦਾ ਲੈ ਕੇ ਆਪਾਂ ਫਿਰ ਪ੍ਰਸੰਗ ਅੱਗੇ ਚਲਾਵਾਂਗੇ ਕਿ ਸੁਸਤੀ ਹੋਈ ਜੀਵ ਆਤਮਾ, ਜਿਸ ਤਰ੍ਹਾਂ ਜਾਗਰਤ 'ਚ ਸੁੱਤਿਆਂ ਕੋਈ ਕੰਮ ਨਹੀਂ ਕਰ ਸਕਦੇ, ਜਾਗਰਤ ਅਵਸਥਾ ਕਿਹਨੂੰ ਕਹਿੰਦੇ ਹੈ? ਔਰ ਇਹਦੇ 'ਚ ਜੀਵ ਆਤਮਾ ਕਿਵੇਂ ਕਿਹੜੀ ਬਿਰਤੀ ਦਾ ਸੰਗ ਕਰਕੇ ਸੁੱਤੀ ਪਈ ਹੈ? ਸੁੱਤਿਆਂ ਸੁੱਤਿਆਂ ਜਪ ਅਸੀਂ ਕਰਦੇ ਹਾਂ, ਸੁੱਤਿਆਂ ਸੁੱਤਿਆਂ ਜਪ ਦਾ ਫਲ ਸੁੱਤਿਆਂ ਵੀ ਹੈਗਾ। ਇੱਕ ਹੋਰ ਗੱਲ ਸੁਣ ਲਓ, ਮਹਾਰਾਜ ਨੇ ਤੁਲਸੀਦਾਸ ਜੀ ਨੇ ਰਾਮਾਇਣ 'ਚ ਕਿਹਾ, ਭਾਵਕ ਭਾਵ ਅਲਖ ਆਲਤ ਹੋ, ਨਾਮ ਜਪਤ ਮੰਗਲ ਚ ਹੋ ਦਿਸ ਹੋ। ਜੇ ਤੁਸੀਂ ਭਾਵ ਦੇ ਨਾਲ, ਮਤਲਬ ਪਿਆਰ ਨਾਲ ਜੁੜ ਕੇ ਵਾਹਿਗੁਰੂ ਦਾ ਨਾਮ ਜਪਦੇ ਹੋ, ਉਹਦਾ ਫਲ ਤਾਂ ਬਹੁਤ ਜ਼ਿਆਦਾ ਹੈ। ਪਰ ਜੇ ਤੁਸੀਂ ਕੋ ਭਾਵ, ਮੈਨੇ ਬਿਨਾਂ ਹੀ ਪਿਆਰ ਤੋਂ, ਬਿਨਾਂ ਹੀ ਭਾਵਨਾ ਤੋਂ, ਤੁਹਾਨੂੰ ਕੋਈ ਭਾਵ ਪਤਾ ਹੀ ਨਹੀਂ ਵੀ ਵਾਹਿਗੁਰੂ ਨੂੰ ਕਿਵੇਂ ਚੇਤੇ ਕਰਨਾ, ਪਰ ਤੁਹਾਡੇ ਮਨ 'ਚ ਆ ਗਿਆ ਕਿ ਮੈਂ ਵਾਹਿਗੁਰੂ ਦਾ ਨਾਮ ਲੈ ਹੀ ਲਵਾਂ, ਸੁੱਤਿਆਂ ਹੀ ਲੈ ਲਾਂ, ਜਾਗਦਿਆਂ ਹੀ ਲੈ ਲਾਂ, ਉਹਦਾ ਵੀ ਫਲ ਹੈ। ਜਗਤ ਮਜ਼ਦੂਰੀ ਦੇਤ ਹੈ ਕਿਉਂ ਰਾਖੇ ਭਗਵਾਨ। ਕਹਿੰਦੇ ਜੇ ਜਗਤ ਦੇ ਕੋਲ, ਸਟੇਟ ਦੇ ਕੋਲ ਇੱਕ ਨੌਕਰ ਮਜ਼ਦੂਰੀ ਕਰਦਾ ਹੈ, ਮਜ਼ਦੂਰ ਮਜ਼ਦੂਰੀ ਕਰਦਾ, ਵਿੱਚੋਂ ਜਾ ਕੇ ਕੰਮ 'ਚ ਆਲਸ ਵੀ ਕਰਦਾ, ਪਰ ਰਾਤ ਨੂੰ ਉਹਨੂੰ ਫਿਰ ਵੀ ਮਜ਼ਦੂਰੀ ਮਿਲ ਜਾਂਦੀ ਹੈ, ਇਸ ਤਰ੍ਹਾਂ ਜਿਹੜਾ ਵਾਹਿਗੁਰੂ ਦੀ ਮਜ਼ਦੂਰੀ ਕਰਦਾ, ਉਸਦਾ ਨਾਮ ਜਪਦਾ। ਸਾਡੇ ਵੱਡੇ ਮਹਾਰਾਜ ਜੀ ਨਿਰਮਲ ਆ ਸੰਤਾਂ 'ਚੋਂ, ਸੰਤ ਬਾਬਾ ਜਵਾਲਾ ਸਿੰਘ ਜੀ ਵੀ ਹੋਏ ਨੇ, ਬਾਬਾ ਕਰਮ ਸਿੰਘ ਜੀ ਮੈਦਾਨ ਵਾਲਿਆਂ 'ਚੋਂ ਵਰਸਾਏ ਹੋਏ। ਇਸ ਤਰ੍ਹਾਂ ਦੂਸਰੇ ਇੱਕ ਪਾਸੇ ਸੰਤ ਬਾਬਾ ਹਰਨਾਮ ਸਿੰਘ ਜੀ, ਉਹਨਾਂ ਦੇ ਦਰ ਤੋਂ ਵਰਸਾਏ ਹੋਏ ਪਰਮ ਪੂਜਨੀ ਬ੍ਰਖਤ 108 ਬ੍ਰਹਮ ਗਿਆਨੀ ਸੰਤ ਬਾਬਾ ਦਲੇਰ ਸਿੰਘ ਜੀ ਮਹਾਰਾਜ ਸ਼ਾਹਬਾਦ ਮਾਰਕੀਟ ਦੇ ਵੱਲ, ਜਿਨ੍ਹਾਂ ਦਾ ਜਨਮ ਅਸਥਾਨ ਟੁੱਟੋ ਮਜ਼ਾਰੇ 'ਤੇ ਲਿਖੇ ਹੈ, ਉਹਨਾਂ ਤੋਂ ਵਰਸਾਏ ਹੋਏ, ਜਿਨ੍ਹਾਂ ਤੋਂ ਮੈਂ ਅੰਮ੍ਰਿਤਸਰ ਦੇ ਮਹਾਂਪੁਰਖ, ਉਹਨਾਂ ਕੋਲੋਂ ਮੈਂ ਵਿੱਦਿਆ ਲਈ ਹੈ, ਸੰਤ ਬਾਬਾ ਕੀਰਤਨ ਸਿੰਘ ਜੀ ਹੈ। ਅਤੇ ਉਹ ਜਿਸ ਵੇਲੇ ਸੰਤ ਬਾਬਾ 108 ਬ੍ਰਹਮ ਸਿੰਘ ਜੀ ਮਹਾਰਾਜ ਬਾਣੀ ਪੜ੍ਹਦੇ ਸੀ, ਉਹ ਮੈਂ ਅੱਖਾਂ ਨਾਲ ਉਹਨਾਂ ਨੂੰ ਦੇਖਿਆ, ਇਹ ਕਿ ਉਹਨਾਂ ਦੀਆਂ ਅੱਖਾਂ 'ਚ ਹਮੇਸ਼ਾ ਨੀਂਦ ਵਗਦਾ ਰਹਿੰਦਾ ਸੀ, ਔਰ ਹੱਥ ਦੀਆਂ ਉਂਗਲਾਂ ਉਹਨਾਂ ਦੀਆਂ ਚਲਦੀਆਂ ਰਹਿੰਦੀਆਂ ਸੀ, ਜਾਗਰਤ ਅਵਸਥਾ ਵਿੱਚ ਵੀ ਤੇ ਸੁੱਤੀਆਂ ਨੇ। ਇਸ ਤਰ੍ਹਾਂ ਸਿਮਰਨ ਦੀ ਪ੍ਰਕਾਸ਼ਾ 'ਚ ਬਾਬਾ ਜੀ ਮਹਾਰਾਜ ਜੀ ਸਾਨੂੰ ਕਹਿੰਦੇ ਸੀ, ਤੁਸੀਂ ਡੋਲਣਾ ਨਹੀਂ, ਅਤੇ ਤੁਸੀਂ ਆਪਣੇ ਆਪ ਨੂੰ ਵੈਰਾਗ ਦਾ ਗਹਿਣਾ ਪਾ ਕੇ ਅਤੇ ਭਜਨ ਨਹੀਂ ਛੱਡਣਾ। ਕਹਿੰਦੇ ਦਸਾਂ ਨੌਵਾਂ ਦੀ ਕਿਰਤ ਗ੍ਰਸਤੀ ਲਈ ਜ਼ਰੂਰੀ ਹੈ, ਪਰ ਜੇ ਕੋਈ ਸਾਧਕ ਬਣਨਾ ਚਾਹੁੰਦਾ ਹੈ, ਕਿਰਤ ਕਰੇ, ਅਤੇ ਇੱਕ ਉੱਚੀ ਸੁੱਚੀ ਕਿਰਤ ਆ, ਉਹ ਕੀ ਵੀ 10 ਘੰਟੇ ਤੂੰ ਭਜਨ ਕਰਨਾ ਹੈ, ਅੱਖਾਂ ਨਹੀਂ ਖੋਲ੍ਹਣੀਆਂ। ਜੇ ਤੂੰ ਇਹ ਕਿਰਤ ਕਰ ਲਈ ਤਾਂ ਸਰਬ ਧਰਮ ਨੇ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨ, ਅਤੇ ਉਹ ਆਪਾਂ ਕਿਰਤ ਦੇ ਵਿੱਚ ਹਿੱਸਾ ਪਾ ਲਈਏ ਸੰਸਾਰ ਵਿੱਚ ਦਸਾਂ ਨੌਵਾਂ ਦੀ ਕਿਰਤ ਕਰਕੇ, ਅਤੇ ਦਸਵੰਧ ਅਸੀਂ ਜਿਹੜਾ ਉਹ ਗੁਰੂ ਘਰ ਦੀ ਸੇਵਾ 'ਚ ਲਾਈਏ, ਗੁਰਦੁਆਰਾ ਗੁਰੂ ਰਾਮਦਾਸ ਜੀ ਦੇ ਘਰ ਵਿਖੇ, ਜਾਂ ਜਿੱਥੇ ਵੀ ਕੋਈ ਮਹਾਂਪੁਰਖ ਨਾਮ ਜਪਦੇ ਆ। ਗੁਰੂ ਨਾਨਕ ਦੇਵ ਜੀ ਨੇ ਤਾਂ ਆਪਣੇ 20 ਰੁਪਏ ਸੰਤਾਂ ਦੀ ਸੇਵਾ 'ਚ ਲਾ ਦਿੱਤੇ। ਇਸ ਤਰ੍ਹਾਂ ਅਸੀਂ ਯਥਾ ਸ਼ਕਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਮੱਥਾ ਟੇਕਿਆ ਕਰੀਏ, ਗੁਰਦੁਆਰੇ ਵਿੱਚ ਵੀ ਸੇਵਾ ਕਰਿਆ ਕਰੀਏ, ਅਤੇ ਸਮੇਂ ਦਾ ਦਸਵੰਧ ਜ਼ਰੂਰ ਕੱਢਿਆ ਕਰੀਏ 2.5 ਘੰਟੇ, ਅਤੇ ਮਹਾਂਪੁਰਖਾਂ ਦੀ ਮਿਲਿਆ ਹੋਣਾਂ ਦੀ ਸੇਵਾ ਕਰੀਏ। ਆਓ ਹੁਣ ਆਪਾਂ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਪੰਕਤੀ ਪੜ੍ਹ ਕੇ, ਅਤੇ ਜਿਸ ਤਰ੍ਹਾਂ ਅਗਲਾ ਕਾਰਜਕ੍ਰਮ ਹੋਏਗਾ, ਕੋਈ ਰਚਨਾ ਵਾਂਝੀ ਨਾ ਰਹੀ, ਮੈਂ ਇੱਕ ਪੰਕਤੀ ਪੜ੍ਹ ਕੇ ਫਿਰ ਸਤਨਾਮ ਨੂੰ ਮਿਲਾਂਗੀ, ਕੋਈ ਰਚਨਾ

0: ਇੰਨਾ ਕਹਿੰਦੇ ਸੀ ਕਿ ਫਿਰ ਆਪਾਂ ਅਰਦਾਸ ਕਰਾਂਗੇ ਹੇ ਗੁਰੂ ਨਾਨਕ ਦੇਵ ਪਿਤਾ ਜੀਓ, ਗੁਰੂ ਗ੍ਰੰਥ ਸਾਹਿਬ ਗੁਰੂਦੇਵ ਜੀਓ, ਸਾਨੂੰ ਸੰਤਾਂ ਦਾ ਸੰਗ ਦਿਓ ਜਿਨ੍ਹਾਂ ਦੇ ਨਾਲ ਸਾਫ ਸੁੰਦਰ ਦੇ ਮਿਲਣੀ ਵਿੱਚ ਅਸੀਂ ਇਸ ਅਵਿਦਿਆ ਦੀ ਨਿੰਦਰਾ ਤੋਂ ਮੋਹ ਦੀ ਨਿੰਦਰਾ ਤੋਂ ਜਾਗ ਜਾਈਏ ਅਤੇ ਆਪ ਦਾ ਸਿਮਰਨ ਕਰਦੇ ਕਰਦੇ ਆਪ ਦੇ ਚਰਨਾਂ ਵਿੱਚ ਸਮਾ ਜਾਈਏ। ਐਸਾ ਰਸ ਰਸਨਾ ਵਿੱਚ ਭਰ ਦੇ ਗੁਰੂ ਨਾਨਕ ਦੇਵ ਜੀਓ, ਤੇਰੇ ਮਨ ਨੂੰ ਪਾ ਜਾਵਾਂ, ਤੇਰਾ ਤੇਰਾ ਕਹਿੰਦੀ ਕਹਿੰਦੀ ਤੇਰੇ ਵਿੱਚ ਸਮਾ ਜਾਵਾਂ। ਕਿੰਨੇ ਕਹਿੰਦੇ ਗਏ ਆਪ ਸੰਗਤਾਂ ਨੇ ਪ੍ਰੇਮ ਨਾਲ ਸੁਣਿਆ ਆਤਮਾ ਪੁਰਖਾਂ ਨੇ ਕਰੀਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਇਸੇ ਤਰ੍ਹਾਂ ਹੀ ਸੁਣਦੇ ਰਿਹਾ ਕਰੋ ਅਤੇ ਸੰਤਾਂ ਦਾ ਸੰਗਤ ਮੰਗਦੇ ਰਿਹਾ ਕਰੋ, ਜਿਨ੍ਹਾਂ ਦੇ ਮਿਲਦਿਆਂ ਨਾਲ ਤੇਰਾ ਨਾਮ ਚਿੱਤਾ ਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਨੂੰ ਸਰਬਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਇਹ ਸ਼ਬਦ 20 ਵਿੱਚ ਦਸਮ ਪਾਤਸ਼ਾਹ ਕਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਰਾਨੇ ਦੀ ਸ਼ਕਲ ਵਿੱਚ ਆਪਣੀ ਬਾਣੀ ਵਿੱਚ ਉਚਾਰਨ ਕੀਤਾ ਹੈ। ਅਸੀਂ ਜਿਸ ਤਰ੍ਹਾਂ ਆਪਣੇ ਉਸਤਾਦਾਂ ਕੋਲੋਂ ਸਿੱਖਿਆ ਹੈ ਆਪ ਜੀ ਸਾਹਮਣੇ ਪੇਸ਼ ਕਰਦੇ ਹਾਂ। ਜਾਗਰ ਦੰਗਾ ਜੀ ਮਹਾਰਾਜ ਕਾਜੇ ਕਾਜੇ ਜਾਗਰ ਦੰਗਾ ਜੀ ਮਹਾਰਾਜ ਕਾਜੇ ਕਾਜੇ ਜਾਗਰ ਦੰਗਾ ਜੀ ਮਹਾਰਾਜ ਕਾਜੇ ਕਾਜੇ ਜਾਗਰ ਦੰਗਾ ਜੀ ਮਹਾਰਾਜ ਕਾਜੇ ਕਾਜੇ ਜਾਗਰ ਦੰਗਾ ਜੀ ਜਾਗਰ ਦੰਗਾ ਜੀ ਮਹਾਰਾਜ ਕਾਜੇ ਕਾਜੇ ਜਾਗਰ ਦੰਗਾ ਜੀ ਜਾਗਰ ਦੰਗਾ ਜੀ ਮਹ

I'm not going to be able to do that.

I got the money.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Steep Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੀਤੀ ਰੱਖਿਆ ਸੀ ਹਿੰਦੂਆਂ ਦੀ
1: ਮੇਰੇ ਗੁਰੂ ਨੂੰ ਮੈਂ ਕੀਤੀ ਮੇਰੇ ਗੁਰੂ ਨੂੰ ਮੈਂ ਕੀਤੀ ਰੱਖਿਆ ਸੀ ਹਿੰਦੂਆਂ ਦੀ
0: ਓ ਮੇਰੇ ਗੁਰੂ ਨੂੰ ਮੈਂ ਕੀਤੀ ਰੱਖਿਆ ਸੀ ਹਿੰਦੂਆਂ ਦੀ
1: ਆਪਣੇ ਨੂੰ ਜਾ ਕੇ

ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਖਸ਼ਿਆ ਨਾਰਾ ਬੁਲੰਦ ਕਰੋ। ਸਭ ਸੰਗਤਾਂ ਸਭ ਆਏ ਭਾਏ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਖਾਲਸੇ ਦਾ ਰਾਜ ਭਾਗ ਹੈ ਜਿਹੜਾ ਉਹ ਕਾਇਮ ਹੋ ਗਿਆ। ਜਿਸ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਸੀ, ਕਹਿੰਦੇ 11 ਮਿਸਲਾਂ ਸਨ। ਮਿਸਲਾਂ ਜਿਹੜੀਆਂ ਉਹਦਾ ਆਪੋ ਆਪਣੀਆਂ ਸਿੱਖਾਂ ਨੇ ਪਹਿਲਾਂ ਬਣਾਈਆਂ ਹੋਈਆਂ, ਪਹਿਲਾਂ 72 ਮਿਸਲਾਂ ਸੀ, ਫਿਰ ਤੋੜ ਕੇ 11 ਬਣ ਗਈਆਂ, ਤੇ 11 ਤੋਂ ਬਾਅਦ ਫਿਰ ਫੂਲਕਿਆਂ ਵਾਲੀ ਮਿਸਲ ਆ ਜਿਹੜੀ ਪਿੱਛੋਂ ਬਣੀ ਸੀਗੀ। ਇਹਨਾਂ 11 ਮਿਸਲਾਂ ਨੂੰ ਵੀ ਤੋੜ ਕੇ ਰਾਜ ਭਾਗ ਆ ਜਿਹੜਾ ਸਿੰਘਾਂ ਨੇ ਆਪਣਾ ਇਹ ਰਾਜ ਭਾਗ ਬਣਾ ਲਿਆ। ਭਰਾ ਛੋਟੇ ਜਿਹੇ ਕੰਮ ਹੈ, ਕੋਈ ਬਹੁਤੀ ਵੱਡੀ ਕੰਮ ਨਹੀਂ ਹੈ। ਰਾਜ ਭਾਗ ਆਪਣਾ ਕਾਇਮ ਕਰ ਲਿਆ ਤਾਂ ਉਹ ਰਾਜ ਭਾਗ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਕਿੰਨੀ ਸ਼ਰਧਾ ਸੀ ਹਰਿਮੰਦਰ ਸਾਹਿਬ ਦੇ ਉੱਤੇ, ਕਿੰਨੀ ਸ਼ਰਧਾ ਸੀ ਗੁਰੂ ਦੇ ਉੱਤੇ। ਕਹਿੰਦੇ ਉਸ ਨੇ ਇੱਕ ਵਾਰੀ ਜਦੋਂ ਮਹਾਰਾਜਾ ਖੜਕ ਸਿੰਘ ਇਸ ਦਾ ਵਿਆਹ ਹੋਣ ਲੱਗੇ, ਮਹਾਰਾਜਾ ਖੜਕ ਸਿੰਘ ਦੇ ਪੁੱਤਰ ਕੌਰ ਨੌ ਨਿਹਾਲ ਦਾ ਵਿਆਹ ਹੋਣ ਲੱਗਿਆ, ਜਦੋਂ ਉਸ ਵੇਲੇ ਇੱਕ ਸੁਨਿਆਰਾ ਸਿੱਖ ਨੇ ਕਹਿੰਦੇ ਖੜਕ ਸਿੰਘ ਵਾਸਤੇ, ਕਹਿੰਦੇ ਨੌ ਨਿਹਾਲ ਵਾਸਤੇ ਇੱਕ ਬਹੁਤ ਸੁੰਦਰ ਸ਼ੇਰ ਸਿਹਰਾ ਜਿਹੜਾ ਉਹ ਬਣਾ ਕੇ ਲਿਆਂਦਾ। ਤੇ ਮਹਾਰਾਜਾ ਰਣਜੀਤ ਸਿੰਘ ਨੇ ਵੇਖੀ ਹੈ ਕਿ ਬਹੁਤ ਸੋਹਣਾ ਸਿਰ ਹੈ, ਇਹ ਤਾਂ ਮੇਰੇ ਪੋਤਰੇ ਨੂੰ ਚੰਗਾ ਨਹੀਂ ਲੱਗਣਾ। ਕਹਿੰਦੇ ਜਦ ਨੌ ਨਿਹਾਲ ਦੇ ਸ਼ਾਦੀ ਹੋਏ, ਦਿਲ ਵਿੱਚ ਚਾਹ ਹਨੇਰਾ ਸੀ, 1,52,000 ਦਾ ਬਣ ਕੇ ਆਇਆ ਸਿਹਰਾ ਸੀ, 6-5

ਰਾਜੇ ਨੇ ਸੇਵਾ ਕਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੇਟਾ। ਕਿੰਨੀ ਸ਼ਰਧਾ ਸੀ? ਸਾਰੀ ਸੰਗਤਾਂ ਕੋ ਸਤਨਾਮ ਸ੍ਰੀ ਵਾਹਿਗੁਰੂ। ਉਸ ਰਾਜ ਭਾਗ ਦੇ ਉੱਤੇ ਕਾਬਲ ਵਾਲਿਆਂ ਦਾ ਹਮਲਾ ਹੋਣ ਲੱਗਿਆ ਤੇ ਕਹਿੰਦੇ ਦੋਸਤ ਮੁਹੰਮਦ ਖਾਂ ਵਾਲੀਏ ਕਾਬਲ, ਇਸ ਨੇ ਆਪਦੇ ਪੰਜ ਪੁੱਤਰ ਇਸਲਾਮ ਦੀ ਭੇਟਾ ਕਰ ਦਿੱਤੇ। ਕਹਿੰਦੇ ਸਾਰੇ ਕਾਬਲ ਵਿੱਚ ਢੋਲ ਤੇ ਡੱਗਾ ਮਾਰੇ ਹੈ, ਡੋਡੇ ਪਟਾਏ ਗਏ। ਕਹਿਣ ਲੱਗੇ ਸਰਦਾਰ ਹਰੀ ਸਿੰਘ ਨਲੂਆ ਉਹ ਕਸ਼ਮੀਰ ਦੇ ਜੰਗ ਦੇ ਵਿੱਚ ਸ਼ਹੀਦ ਹੋ ਗਏ। ਜਦੋਂ ਇਹ ਸ਼ਹੀਦ ਦਾ ਨਾਂ ਸੁਣਿਆ ਨਾ ਵੀ ਹਰੀ ਸਿੰਘ ਨਲੂਆ ਸ਼ਹੀਦ ਹੋ ਗਏ ਹੈ, ਬੜਾ ਦਬਦਬਾ ਸੀ ਸਰਦਾਰ ਹਰੀ ਸਿੰਘ ਦਾ। ਕਹਿੰਦੇ ਇਕੱਠੇ ਹੋਏ ਹਨ ਸਾਰੇ ਕਾਬਲ ਵਾਲੇ ਮੁੰਡੇ। ਉਹਨਾਂ ਨੇ ਕਿਹਾ ਬਹਾਦਰੋ, ਦੋਸਤ ਮੁਹੰਮਦ ਖਾਂ ਨੇ ਕਿਹਾ ਮੇਰੇ ਪੰਜ ਪੁੱਤਰ ਮੈਂ ਇਸਲਾਮ ਦੀ ਭੇਟਾ ਕਰਦਾ। ਕਹਿੰਦੇ ਪੰਜ ਪੁੱਤਰ ਇਸ ਨੇ ਭੇਟਾ ਕੀਤੇ ਹਨ ਤੇ ਵਿਉਹ ਤੇ ਬਣਾਏ ਵੀ ਆ ਥੋੜੇ ਜਿਹੇ ਬੰਦੇ ਆ ਜਿਹੜੇ ਜਮਰੋਹ ਦੇ ਕਿਲੇ ਵਿੱਚ ਬੈਠੇ ਆ, ਇਹਨਾਂ ਨੂੰ ਫੜ ਕੇ ਦਰਿਆ ਅੱਟਕ ਵਿੱਚ ਦਿਓ। ਗੋਤੇ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਦਰਬਾਰ ਦਾ ਰਾਹ ਪਿਆ ਵੇਲਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਗਲ ਵਿੱਚ ਪਾ ਲੋ ਸੋ ਤੇ ਕਾਬਲ ਤਾਂ ਖਿੱਚੀ ਤੁਰੇ ਆ। ਪਰ ਨਾ ਚਾਹਤ ਕੁਛ ਔਰ ਔਰਾ ਕੇ ਔਰਾ ਪਏ ਲੋ ਇਕੱਠੇ ਹੋਏ ਨੇ ਕਾਬਲ ਦੇ ਮੁੰਡੇ। ਸਿੱਖ ਰਾਜ ਨੂੰ ਅੰਤ ਨਾ ਮੁਹਾਰਨ ਵਾਸਤੇ ਇਹਨਾਂ ਨੇ ਮਾਰੇ ਹਨ ਢੋਲਾਂ ਦੇ ਉੱਤੇ ਡੱਗੇ ਕਰਕੇ ਤਿਆਰੀਆਂ, ਸਿਰਾਂ ਦੇ ਉੱਤੇ ਬੱਧੇ ਹਨ ਸਿਹਰੇ ਲਾੜੀ ਮੌਤ ਨਾਲ ਵਿਆਹ ਕਰਵਾਉਣ ਵਾਸਤੇ, ਹੱਥਾਂ ਨੂੰ ਬੱਧੇ ਹਨ ਕੰਗਣੇ ਅਤੇ ਕਹਿੰਦੇ ਮਹਿੰਦੀ ਲਾਈ ਹੱਥਾਂ ਨੂੰ, ਆ ਕੇ ਜਮਰੋਦ ਨੂੰ ਘੇਰਾ ਕੇ ਹੇ ਕਿਉਂ ਪਾਉਣ ਲੱਗੇ।

不到二万的山下，就看飞路，他也不下，就看飞路。

ਕਹਿੰਦੇ ਜਮਰੋਦ ਦੇ ਕਿਲੇ ਨੂੰ ਘੇਰਾ ਪੈ ਗਿਆ। ਸਿੱਖ ਰਾਜ ਦਾ ਅਜਿਹਾ ਕਿਲਾ ਸਰਦਾਰ ਹਰੀ ਸਿੰਘ ਸੇ ਨਲੂਏ ਨੇ ਬਣਵਾਇਆ ਸੀ ਤੇ ਐਨ ਦਰਾ ਖੈਬਰ ਦਾ ਰਾਹ ਜਿਹੜਾ ਜਿੱਥੋਂ ਦੇ ਕਾਬਲ ਦੇ ਮੁੰਡੇ ਆਉਂਦੇ ਸੀ ਤੇ ਇੰਡੀਆ ਨੂੰ ਲੁੱਟ ਕੇ ਲੈ ਜਾਂਦੇ, ਤਾਨ ਮਾਲ ਦੌਲਤ ਜਿਹੜਾ ਸਭ ਕੁਝ ਲੈ ਜਾਂਦੇ ਸੀ। ਇੱਥੋਂ ਦੀ ਐਨ ਉਸਦੇ ਰਾਹ ਦੇ ਵਿੱਚ ਬਣਾਤਾ ਇਹ ਕਿਲਾ। ਮੈਂ ਵੇਖੀ ਹੈ ਬਹੁਤ ਉੱਚੀ ਪਹਾੜੀ ਦੇ ਉੱਤੇ ਕਿਲਾ ਜਿਹੜਾ ਬਣਿਆ ਹੋਇਆ ਹੈ। ਇਹ ਦੀਆਂ ਦੀਵਾਰਾਂ ਜਿਹੜੀਆਂ ਬਹੁਤ ਚੌੜੀਆਂ ਹਨ, ਜਿਹੜੀਆਂ ਛੇਤੀ ਛੇਤੀ ਢਾਈਆਂ ਨਾ ਜਾ ਸਕਣ ਤੋਪਾਂ ਤੋਂ। ਐਡਾ ਇਹ ਅਜਿਹਾ ਕਿਲਾ ਸੀ, ਕਹਿੰਦੇ ਪਰ ਇਸ ਰਾਜ ਭਾਗ ਦਾ ਤਹਿਤ ਕਿੰਨਾ ਸੀਗਾ, ਬੜਾ ਭਾਰੀ ਤਹਿ ਸੀ। ਕਿਉਂਕਿ ਉਸ ਵੇਲੇ ਜਦੋਂ ਵੀ ਕੋਈ ਜ਼ੁਲਮ ਕਰਦਾ, ਜ਼ੁਲਮ ਜ਼ਾਲਮ ਬੜੇ ਸਨ ਕਾਬਲ ਦੇ ਮੁੰਡੇ, ਬੜਾ ਜ਼ੁਲਮ ਕਰਦੇ ਸੀ, ਧੀਆਂ ਭੈਣਾਂ ਦੀ ਬੇਇੱਜ਼ਤੀ ਕਰਦੇ ਸਰਦਾਰ ਹਰੀ ਸਿੰਘ ਨਲੂਆ ਦਾ, ਕਹਿੰਦੇ ਇੰਨਾ ਦਬਦਬਾ ਸੀ ਕਿਵੇਂ ਬਣਿਆ, ਜਿਹੜਾ ਕੋਈ ਜ਼ੁਲਮ ਕਰਦਾ ਨਾ ਕੋਈ।

ਗਲੀਆਂ ਦੇ ਵਿੱਚ ਉਹਦੇ ਕਿੱਲ ਗੜ ਦਿੰਦੇ ਤੇ ਉਹ ਬੰਦਾ ਫਿਰ ਉੱਥੇ ਹੀ ਮਰਦਾ। ਇੰਨਾ ਦਬਦਬਾ ਬਣਿਆ ਕਿ ਉਹ ਕਾਬਲ ਦੇ ਮੁੰਡੇ ਜਿਹੜੇ ਉਹ ਬੜੇ ਤੰਗ ਕਰਦੇ ਸਿੱਖ ਰਾਜ ਨੂੰ, ਹਮੇਸ਼ਾ ਰੜਕਦਾ ਰਹਿੰਦਾ ਸੀ। ਇਹਨਾਂ ਦੇ ਅੱਖਾਂ ਦੇ ਵਿੱਚ ਵੀ ਆ ਥੋੜੇ ਦੇ ਬੰਦੇ ਆ ਸਿੱਖ, ਥੋੜੇ ਦੇ ਆ ਸਿੰਘ। ਇਹਨਾਂ ਦਾ ਰਾਜ ਭਾਗ ਕਾਇਮ ਕਰੀ ਬੈਠੇ ਹੈ। ਉਹ ਰਾਜ ਭਾਗ ਜਿਹਨੂੰ ਹਿੰਦੂ ਕਹਿੰਦੇ ਸੀ ਇਹ ਸਾਡਾ ਰਾਜ ਹੈ, ਸਿੱਖ ਫਗਰ ਕਰਦੇ ਸੀ ਇਹ ਸਾਡਾ ਰਾਜ ਹੈ, ਮੁਸਲਮਾਨ ਜਿਹੜੇ ਉਹ ਫਗਰ ਕਰਦੇ ਸੀ ਇਹ ਸਾਡਾ ਰਾਜ ਹੈ। ਇਹ ਸਰਬ ਸਾਂਝਾ ਰਾਜ ਹੈ ਜਿਹੜਾ, ਇਸ ਦਾ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ। ਮਿਸਲ ਆਲੂ ਵਾਲੀ ਆ, ਮਿਸਲ ਸੁਪਰ ਚੱਕੀ ਆ, ਮਿਸਲ ਫੈਜ਼ਲਪੁਰੀ ਆ, ਮਿਸਲ ਦੱਲੇ ਵਾਲੀ ਆ, ਮਿਸਲ ਕਰੋੜਾ ਸਿੰਘ ਆ, ਮਿਸਲ ਭੰਗੀਆਂ ਵਾਲੇ, ਮਿਸਲ ਨਿਸ਼ਾਨਾਂ ਵਾਲੇ, ਮਿਸਲ ਇਸ ਤਰ੍ਹਾਂ ਮਿਸਲਾਂ ਜਿਹੜੀਆਂ 11 ਮਿਸਲਾਂ ਸਨ, ਇਹਨੂੰ ਤੋੜ ਕੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਾਗ ਆ ਜਿਹੜਾ ਇਹ ਕਾਇਮ ਕੀਤਾ। ਤੇ ਸ਼ਰਧਾ ਮਹਾਰਾਜਾ ਰਣਜੀਤ ਸਿੰਘ ਨੂੰ ਗੁਰੂ ਘਰ ਦੇ ਉੱਤੇ ਕਿੰਨੇ ਸੀ, ਸਿੱਖੀ ਤਾਂ ਉਹਦੇ ਰਾਜ ਭਾਗ ਵਿੱਚ ਕਮਜ਼ੋਰ ਹੋਏ, ਪਰ ਸ਼ਰਧਾ ਮਹਾਰਾਜਾ ਰਣਜੀਤ ਸਿੰਘ ਦੇ ਗੁਰੂ ਘਰ ਦੇ ਉੱਤੇ ਬਹੁਤ ਹੀ ਸੀਗੀ। ਕਹਿੰਦੇ ਇੰਨੀ ਸ਼ਰਧਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ, ਕਹਿੰਦੇ ਉਸ ਨੇ ਕਦੇ ਹਰਿਮੰਦਰ ਸਾਹਿਬ ਦੇ ਬੰਨੇ ਇਹਨੇ ਕੁਰਸੀ ਬਣਵਾਈ ਸੀ, ਉਹਦਾ ਮੂੰਹ ਆ ਜਿਹੜਾ ਉਹ ਹਮੇਸ਼ਾ ਹਰਿਮੰਦਰ ਸਾਹਿਬ ਬੰਨੇ ਰਹਿੰਦਾ ਸੀਗਾ, ਤੇ ਇਸ ਪਾਸੇ ਕੰਨ ਨਹੀਂ ਸੀ ਹੁੰਦੀ। ਉਹਦਾ ਰਾਜ ਭਾਗ ਆ ਜਿਹੜਾ ਬੜਾ ਸ਼ਕਤੀਸ਼ਾਲੀ ਰਾਜ, ਥੋੜੇ ਜੇ ਸਿੰਘ, ਗਿਣਤੀ ਦੇ ਵੀ ਥੋੜੇ ਜੇ ਸਿੰਘ ਸਨ, ਜਿਨ੍ਹਾਂ ਨੇ ਆਪਣਾ ਰਾਜ ਭਾਗ ਆ ਜਿਹੜਾ ਪੰਜਾਬ ਦੇ ਉੱਤੇ ਕਾਇਮ ਕਰ ਲਿਆ। ਇਹ ਇੱਕ ਬਾਈ ਆ ਜਿਹੜੀ 3 ਦਿਨ ਇਸਨੇ ਘੇਰਾ ਰਜਾ ਰੱਖਿਆ ਸੰਮੀ ਕਾ ਸਿਪਾ ਸਲਾਰ, ਦੋਸਤ ਮੁਹੰਮਦ ਖਾਨ ਦਾ ਇਹ ਪੁੱਤਰ ਸੀ। ਇਸ ਨੇ ਇੱਥੇ ਕਹਿੰਦੇ ਚਿੱਠੀ ਲਿਖੀ ਗਈ ਇੱਕ, ਇਸ ਵਿੱਚੋਂ ਸਰਦਾਰ ਮਹਾਂ ਸਿੰਘ ਨੇ ਇੱਕ ਚਿੱਠੀ ਲਿਖੀ ਹੈ। ਇਹ ਸਰਦਾਰ ਜਮਰੋਦ ਵਿੱਚ ਕਹਿੰਦੇ ਪਿਸ਼ੌਰ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਇਹ ਬੁਖਾਰ ਦੇ ਨਾਲ ਪਿਆ ਸੀਗਾ, ਬਿਮਾਰ ਸੀ, ਇੱਥੇ ਆਰਾਮ ਕਰ ਰਿਹਾ ਸੀਗਾ। ਤੇ ਇਸ ਨੇ ਵੇਖਿਆ ਸਰਦਾਰ ਮਹਾਂ ਸਿੰਘ ਨੇ ਭਾਰੀ ਗਿਣਤੀ ਵਿੱਚ ਕਾਬਲੀਆਂ ਦਾ ਇੱਥੇ ਹਮਲਾ ਹੋ ਗਿਆ। ਉਹਨਾਂ ਨੇ 3 ਦਿਨਾਂ ਪਿੱਛੋਂ ਇੰਨੇ ਕੁ ਸਫਲੇ ਹੋਏ ਕਿ ਇੱਕ ਬਾਈ ਸੀ ਜਿਹੜੀ ਕਿਲੇ ਦੀ ਉਹ ਤੋੜ ਦਿੱਤੀ। ਫੌਜਾਂ ਪਿੱਛੇ ਅੱਡੀਆਂ, ਉਹ ਦਿਨ ਜੁਮੇ ਦਾ ਦਿਨ ਸੀ, ਸਮੇਂ ਤਾਂ ਕਹਿਣ ਲੱਗਿਆ ਖੁਦਾ ਨਾਲ ਰੁਸ ਜਾਂਦਾ ਹੋਵੇ, ਹੁਣ ਅੱਜ ਜਮਾਂ ਪੜ੍ਹ ਲੈਣਾ ਚਾਹੀਦਾ ਤੇ ਫਿਰ ਕੱਲ ਨੂੰ ਆਪਾਂ ਫਿਰ ਹਮਲਾ ਕਰਕੇ ਦੂਸਰੀਆਂ ਬਾਈਆਂ ਜਿਹੜੀਆਂ ਉਹ ਵੀ ਤੋੜ ਦਿਆਂਗੇ। ਇਹ ਫੌਜ ਪਿੱਛੇ ਹਟੀ ਹੈ। ਸਰਦਾਰ ਮਹਾਂ ਸਿੰਘ ਜਿਹੜੇ ਸਰਦਾਰ ਹਰੀ ਸਿੰਘ ਨਲਵੇ ਦੇ ਜਵਾਤਰੇ ਸਨ, ਉਸ ਨੇ ਇਕੱਠ ਕੀਤਾ, ਕਹਿਣ ਲੱਗੇ ਬਹਾਦਰੋ ਕੁਝ ਸਿੰਘ ਆ ਜਿਹੜੇ ਉਹ ਜ਼ਖਮੀ ਹੋ ਗਏ ਹਨ, ਕੁਝ ਸਿੰਘ ਆ ਜਿਹੜੇ ਉਹ ਲੜ ਰਹੇ ਹਨ, ਕਿਲੇ ਦੀ ਬਾਹੀ ਆ ਜਿਹੜੀ ਇਹ ਟੁੱਟ ਗਈ ਹੈ, ਇਸ ਨੂੰ ਸਭ ਨਾਲ ਪਹਿਲਾਂ ਮਿੱਟੀ ਨਾਲ ਭਰ ਕੇ, ਬੋਰੀਆਂ ਮਿੱਟੀ ਨਾਲ ਭਰ ਕੇ ਇਸ ਨੂੰ ਪੂਰ ਦੇਣਾ ਚਾਹੀਦਾ। ਉਸ ਤੋਂ ਬਾਅਦ ਧਰਮ ਦੇ ਪਿਤਾ ਸਰਦਾਰ ਹਰੀ ਸਿੰਘ ਨਲੂਏ ਨੂੰ ਚਿੱਠੀ ਲਿਖਣੀ ਚਾਹੀਦੀ ਹੈ। ਕਹਿੰਦੇ ਚਿੱਠੀ ਲਿਖੇ ਸਰਦਾਰ ਨੂੰ ਮਹਾਂ ਸਿੰਘ ਨੇ, ਅਸੀਂ ਆਖਰੀ ਫਤਿਹ ਬੁਲਾ ਰਹੇ ਹਾਂ, ਉਧਰ ਜਾਲਮਾਂ ਦੇ ਕਈ ਤੋਪਖਾਨੇ, ਇਧਰ ਅਸੀਂ ਵੀ ਤੇਗ ਚਲਾ ਰਹੇ ਹਾਂ, ਬਾਹੀ ਕਿਲੇ ਦੀ ਡਿੱਗ ਪਈ ਹਰੀ ਸਿੰਘ, ਤਾਂ ਇਹ ਆਪਣਾ ਜ਼ਿਕਰ ਜਲਾ ਰਹੇ ਹਾਂ, ਚੜੀ ਸ਼ੇਰੇ ਪੰਜਾਬ ਦਾ ਸ਼ੇਰ ਬਣ ਕੇ ਅਸੀਂ ਕਿਲੇ ਦੀ ਕੰਧ ਬਣਾ ਰਹੇ ਹਾਂ। ਚਿੱਠੀ ਆ ਜਿਹੜੇ ਇਹ ਲਿਖੀ ਗਏ, ਸਰਦਾਰ ਨੇ ਕਿਹਾ ਮਹਾਂ ਸਿੰਘ ਨੇ ਚਿੱਠੀ ਆ ਜਿਹੜੇ ਇਹ ਰਾਤੋ ਰਾਤ ਕੌਣ ਪਹੁੰਚਾਵੇ। ਸਾਡੀਆਂ ਭੈਣਾਂ ਦੇ ਵਿੱਚੋਂ ਇੱਕ ਭੈਣ ਬੇਬੇ ਅਰਸ਼ਰਨ ਕੌਰ ਇਹ ਉੱਠੀ ਹੈ, ਕਹਿਣ ਲੱਗੇ ਵੀਰ ਜੀ ਇਹ ਚਿੱਠੀ ਦੀ ਸੇਵਾ ਜਿਹੜੀ ਇਸ ਨਿਮਾਣੀ ਭੈਣ ਨੂੰ ਦਿਓ। ਫਿਰ ਸਿੰਘ ਕਹਿਣ ਲੱਗੇ ਜੀ ਅਵਲਾ ਦੇਵੀ ਹੈ। ਇਸ ਬੀਬੀ ਨੇ ਕਿਹਾ ਕਿ ਖੰਡੇ ਬਾਟੇ ਦਾ ਅੰਮ੍ਰਿਤ ਵੀਰ ਜੀ ਸਿੰਘ ਹੀ ਛੱਕ ਸਕਦੇ ਆ ਜਾਂ ਭੈਣਾਂ ਵੀ ਛੱਕ ਸਕਦੀਆਂ। ਇਹਨਾਂ ਨੇ ਕਿਹਾ ਕਿ ਭੈਣਾਂ ਵੀ ਛੱਕ ਸਕਦੇ ਆ। ਇਹ ਕਹਿਣ ਲੱਗੀ ਮੈਂ ਖੰਡੇ ਬਾਟੇ ਦਾ ਛਕਿਆ ਅੰਮ੍ਰਿਤ, ਮੇਰੇ ਸਾਹਮਣੇ ਕੋਈ ਜਿਹੜਾ ਬਘਿਆਰ ਬਣ ਕੇ ਆਵੇਗਾ, ਮੈਂ ਸ਼ੇਰ ਦੀ ਬੱਚੀ ਬਣ ਕੇ ਉਹਦਾ ਮੁਕਾਬਲਾ ਕਰੂੰਗੀ। ਪਰ ਇਹ ਚਿੱਠੀ ਦੀ ਸੇਵਾ ਜਿਹੜੀ ਇਹ ਸਨਮਾਨੀ ਭੈਣ ਨੂੰ ਦਿਓ। ਚਿੱਠੀ ਭੈਣ ਹਰਿਸ਼ਰਨ ਕੌਰ ਨੇ ਫੜੀ ਹੈ, ਇਸ ਕਿਲੇ ਵਿੱਚੋਂ
ਕਹਿੰਦੇ ਫਰੀਦੀਆਂ ਦਾ ਭੇਸ ਧਾਰ ਕੇ ਨਿਕਲੀ ਆ ਤੇ ਸਰਦਾਰ ਹਰੀ ਸਿੰਘ ਨਲੂਏ ਨੂੰ ਇਹ ਚਿੱਠੀ ਪਹੁੰਚਾਉਣ ਲੱਗੀ ਆ। ਸੁਣੋ ਤੁਹਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਦੀ ਅਰਦਾਸੇ ਜਾਂਦੀ ਕੋਈ ਤੱਕ ਮੈਂ ਮਰ ਜਾਵਾਂ ਸੰਕਟ ਵਿੱਚ ਫਸੇ ਵੀਰਾਂ ਦੀ ਸੇਵਾ ਮੈਂ ਕਰ ਜਾਵਾਂ ਤੇਰੇ ਨਾਲ ਨਿਭਜੇ ਗੁਰੂ ਜੀ ਤੇਰੇ ਨਾਲ ਨਿਭਜੇ ਗੁਰੂ ਜੀ।

ਮੈਨੂੰ ਛੇਵੇਂ ਪਾਤਸ਼ਾਹ ਨੇ ਘੱਲਿਆ ਤੇ ਇਹ ਘੋੜੇ ਜਿਹੜੇ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਿਮੰਦਰ ਸਾਹਿਬ ਦੇ ਚਰਨਾਂ ਵਿੱਚ ਭੇਟ ਕਰਨ ਵਾਸਤੇ ਜਾ ਰਹੇ ਸੀ ਕਾਬਲ ਦੀ ਸੰਗਤ ਮਸੰਦ ਜਾ ਰਹੇ ਸਨ ਤਖ਼ਤ ਬਖਤਮਲ ਅਤੇ ਤਾਰਾ ਚੰਦ ਉਹ ਘੋੜੇ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਰਹੇ ਸਨ ਲੇਕਿਨ ਇੱਥੋਂ ਦੇ ਬਾਦਸ਼ਾਹ ਸ਼ਾਹਜਹਾਂ ਦੇ ਹੁਕਮਰਾਨ ਦੇ ਸਿਪਾਹੀਆਂ ਨੇ ਉਹ ਘੋੜੇ ਕਾਬੂ ਕਰ ਲਏ ਨੇ ਤੇ ਸ਼ਾਹਜਹਾਂ ਕੋਲ ਪਹੁੰਚਾ ਦਿੱਤੇ ਨੇ ਮੈਂ ਉਹ ਘੋੜੇ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਾਉਣੇ ਚਾਹੁੰਦਾ ਉਸ ਜੀਵਨ ਨਾਂ ਦੇ ਸਿੱਖ ਨੇ ਸੁਣਿਆ ਕਹਿਣ ਲੱਗਾ ਬਾਬਾ ਵੀ ਜੀ ਚੰਦ ਬਈ ਮੈਨੂੰ ਜਾਪਦਾ ਵੀ ਇਹ ਕੰਮ ਕਰ ਨਹੀਂ ਸਕੇ ਇਹ ਕੰਮ ਅਸੰਭਵ ਹੈ ਸੱਚਮੁੱਚ ਅਸੰਭਵ ਸ਼ਬਦ ਹੈ ਜਿਹੜਾ ਇਹਦੇ ਅਰਥ ਬੜੇ ਗੰਭੀਰ ਨੇ ਨੈਪੋਲੀਅਨ ਨਾਂ ਦਾ ਜਰਨੈਲ ਦੁਨੀਆਂ ਦਾ ਜੇਤੂ ਜਰਨੈਲ ਗੱਲ ਕਹਿੰਦਾ ਹੈ ਉਹ ਕਹਿੰਦਾ ਜਿਹੜਾ ਅਸੰਭਵ ਸ਼ਬਦ ਹੈ ਉਹ ਮੂਰਖਾਂ ਦੀ ਡਿਕਸ਼ਨਰੀ ਵਿੱਚੋਂ ਲੱਭਦਾ ਉਹ ਕਹਿੰਦਾ ਇੰਪੋਸੀਬਲ ਵਰਡ ਫਾਊਂਡ ਇਨ ਦਾ ਡਿਕਸ਼ਨਰੀ ਆਫ ਦਾ ਫੂਲ ਤੇ ਇੱਕ ਹੋਰ ਅੰਗਰੇਜ਼ ਵਿਦਵਾਨ ਦਾ ਕਥਨ ਹੈ ਉਹ ਕਹਿੰਦਾ ਨੈਸੈਸਿਟੀ ਦਾ ਮਦਰ ਆਫ ਇਨਵੈਂਸ਼ਨ ਲੋੜ ਕਾਹ ਦੀ ਮਾਂ ਹੈ ਜੇ ਕੁਝ ਪ੍ਰਾਪਤ ਕਰਨਾ ਹੋਵੇ ਤੇ ਉਹ ਜੀ ਵਿਉਂਤ ਮਨੁੱਖ ਦੇ ਦਿਮਾਗ ਵਿੱਚੋਂ ਨਿਕਲਣਾ ਹੁਣ ਬਾਬਾ ਬਿਧੀ ਚੰਦ ਸੋਚਦਾ ਕਿਵੇਂ ਚੱਲਿਆ ਹੋਇਆ ਜਿਸ ਮਕਸਦ ਵਾਸਤੇ ਜਿਸ ਕੰਮ ਨੂੰ ਕਰਨ ਵਾਸਤੇ ਉਹਦੇ ਲਈ ਕੋਈ ਵਿਉਂਤ ਤੇ ਬਣਾਉਣੀ ਪੈ ਗਈ ਕਿਵੇਂ ਹੋਵੇਗਾ ਕਿਲੇ ਵਿੱਚ ਦਾਖਲ ਕਿਵੇਂ ਲੈ ਕੇ ਜਾਵਾਂਗਾ ਘੋੜੇ ਸਿਆਣੇ ਕਹਿੰਦੇ ਨੇ ਵੀ ਗੱਲਾਂ ਕਹਿਣੀਆਂ ਸੌਖੀਆਂ ਹੁੰਦੀਆਂ ਨੇ ਤੇ ਪੂਰੀਆਂ ਕਰਨ ਵਾਸਤੇ ਮਨੁੱਖ ਨੂੰ ਕਈ ਵਾਰੀ ਪੂਰਾ ਜੀਵਨ ਇਹਦੇ ਲੇਖੇ ਲਾਉਣਾ ਪੈਂਦਾ ਉੱਚੀਆਂ ਤਾਰਾਂ ਮਾਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਜਿੱਥੇ ਮਰਜ਼ੀ ਮਨੁੱਖ ਆਪਣੀ ਜ਼ੁਬਾਨ ਵਿੱਚ ਆਉਣਾ ਜਿਹੜੇ ਧਰਮ ਦੀ ਸੇਵਾ ਵਾਸਤੇ ਆਪਣਾ ਉੱਦਮ ਕਰਦੇ ਨੇ ਉਹਨਾਂ ਨੂੰ ਕਈ ਵਾਰੀ ਆਪਣੇ ਪਰਿਵਾਰ ਦਾ ਬਲੀਦਾਨ ਵੀ ਆਪਣੀ ਕੀਤੀ ਹੋਈ ਗੱਲ ਨੂੰ ਨਿਭਾਉਣ ਵਾਸਤੇ ਦੇਣਾ ਪੈਂਦਾ ਤੇ ਨਾਲੇ ਕੋਈ ਤਾਕਤ ਵੀ ਆਮ ਨਹੀਂ ਖਾਸ ਤਾਕਤ ਹੈ ਸ਼ਾਹਜਹਾਂ ਪਾਤਸ਼ਾਹ ਉਹਦਾ ਜੀਵਨ ਬਿਓਰਾ ਪੜ੍ਹਦੇ ਉਹਦੇ ਹੰਕਾਰ ਦੀ ਤਰਜਮਾਨੀ ਕਰਨ ਵਾਸਤੇ ਉਹਦੇ ਹੰਕਾਰ ਨੂੰ ਪੜ੍ਹਨ ਵਾਸਤੇ ਸਾਨੂੰ ਇੱਕ ਪ੍ਰਮਾਣ ਦਾ ਸਹਾਰਾ ਲੈਣਾ ਪਏਗਾ ਉਹਦੇ ਮਨ ਵਿੱਚ ਹੰਕਾਰ ਕਿਵੇਂ ਇਹ ਵੱਖਰੀ ਗੱਲ ਹੈ ਤੁਹਾਡਾ ਹੰਕਾਰ ਟੁੱਟ ਗਿਆ ਆਖਿਰ ਵਿੱਚ ਜਾ ਕੇ ਉਹਨੇ ਆਪਣੇ ਆਖਰੀ ਸਾਲ ਆਗਰੇ ਦੀ ਕੈਦ ਵਿੱਚ ਬਿਤਾਏ ਇੱਥੋਂ ਤੱਕ ਪਾਣੀ ਤੋਂ ਵੀ ਪਿਆਸਾ ਮਰਿਆ ਵਿਵਾਦ ਦੀ ਗੱਲ ਹੈ ਲੇਕਿਨ ਜਦੋਂ ਮਨੁੱਖ ਕੋਲ ਤਾਕਤ ਹੁੰਦੀ ਹੈ ਗੱਲ ਤੇ ਉਦੋਂ ਨਹੀਂ ਹੈ ਕਿ ਮਨੁੱਖ ਇਸ ਤਰੀਕੇ ਨਾਲ ਸੋਚਦੇ ਹਾਰ ਜਾਣ ਤੋਂ ਬਾਅਦ ਸਾਰੇ ਅਧੀਨ ਹੀ ਕਬੂਲ ਲਿਆ ਕਰਦੇ ਆਓ ਸ਼ਾਹਜਹਾਂ ਦੇ ਹੰਕਾਰ ਦਾ ਇੱਕ ਪਹਿਲੂ ਵੇਖੀਏ ਇਹ ਸ਼ਾਹਜਹਾਂ ਦੇ ਨਾਲ ਟੱਕਰ ਲੈਣ ਵਾਸਤੇ ਬਾਬਾ ਬਿਧੀ ਚੰਦ ਇਹਦੀ ਨਿਗਰਾਨੀ ਦੇ ਥੱਲੇ ਘੋੜੇ ਲੈਣ ਵਾਸਤੇ ਗੁਰੂ ਨਾਨਕ ਦੀ ਭੇਟਾ ਲੈਣ ਵਾਸਤੇ ਕਿੱਡੀ ਬਹਾਦਰੀ ਦਾ ਕੰਮ ਕਰੇਗਾ ਇਸ ਗੱਲ ਦਾ ਕੇਵਲ ਅਨੁਮਾਨ ਲਾਇਆ ਜਾ ਸਕਦਾ ਹੈ ਅਨੁਭਵ ਕੀਤਾ ਜਾ ਸਕਦਾ ਇਹਦੀ ਵੱਡੀ ਤਾਕਤ ਦੇ ਨਾਲ ਟੱਕਰ ਹੈ ਪ੍ਰਮਾਣ ਹੈ ਸ਼ਾਹਜਹਾਂ ਦੀ ਜ਼ਿੰਦਗੀ ਵਿੱਚੋਂ ਇੱਕ ਵਾਰੀ ਦਿੱਲੀ ਦੀ ਇੱਕ ਸੜਕ ਉੱਤੇ ਰੱਥ ਬੱਗੀ ਵਿੱਚ ਸਵਾਰ ਹੋ ਕੇ ਸ਼ਾਹਜਹਾਂ ਜਾ ਰਿਹਾ ਸੀ ਸਵੇਰ ਵਿੱਚ ਤੇ ਦੂਜੇ ਬੰਦੇ ਸੜਕ ਦੇ ਕਿਨਾਰੇ ਉੱਤੇ ਕੋਈ ਸਿੱਖ ਬਾਣੀ ਪੜਦਾ ਜਾ ਰਿਹਾ ਸੀ ਅੰਮ੍ਰਿਤ ਵੇਲਾ ਸੀ ਸਵੇਰ ਵੇਲਾ ਸੀ ਸਿੱਖ ਨੇ ਬਾਣੀ ਪੜ੍ਹੀ ਨਜ਼ਰ ਆਪੱਤੀ ਦੇ ਕਰੇ ਸੁਲਤਾਨਾ ਕਾਹੋ ਕਿਰਾਏ ਦਾ ਦਰਮੰਗੜ ਭਿੱਖ ਨਾ ਪਾਏਗਾ ਇਹ ਲਾਈਨਾਂ ਇਹ ਸ਼ਬਦ ਇਹ ਬਾਣੀ ਸ਼ਾਹਜਹਾਂ ਦੇ ਕੰਨਾਂ ਵਿੱਚ ਪੈ ਗਈ ਸਿੱਖ ਬਾਣੀ ਪੜ੍ਹਦਾ ਪੜ੍ਹਦਾ ਅਗਲੇ ਰਸਤੇ ਤੇ ਜਾ ਰਿਹਾ ਦੂਜੀ ਸਾਈਡ ਉੱਤੇ ਜਾ ਰਿਹਾ ਸ਼ਾਹਜਹਾਂ ਦੀ ਬੱਗੀ ਇੱਕ ਪਾਸੇ ਜਾ ਰਹੀ ਅੱਜ ਵਰਗੀ ਦਿੱਲੀ ਨਹੀਂ ਸੀ ਅੱਜ ਵਰਗੀ ਸੜਕਾਂ ਨਹੀਂ ਸਨ ਅੱਜ ਵਰਗੇ ਸਾਧਨ ਨਹੀਂ ਸਨ ਕਿੰਨੇ ਸਾਲ ਪੁਰਾਤਨ ਗੱਲ ਹੈ ਜਦੋਂ ਸ਼ਾਹਜਹਾਂ ਦੇ ਕੰਨਾਂ ਵਿੱਚ ਗੱਲ ਪਈ ਕਹਿਣ ਲੱਗਾ ਆਪਣੇ ਰੱਥ ਬੱਗੀ ਚਲਾਉਣ ਵਾਲੇ ਨੂੰ ਰੋਕ ਦਿਓ ਰੱਥ ਬੱਗੀ ਰੁਕ ਰੁਕ ਦਿੱਤੀ ਗਈ ਅਹਿਲਕਾਰਾਂ ਨਾਲ ਦੇ ਸਾਥੀਆਂ ਪੁੱਛਿਆ ਬਾਦਸ਼ਾਹ ਸਲਾਮਤ ਕੀ ਆਖਣਾ ਚਾਹ ਰਹੇ ਸ਼ਾਹਜਹਾਂ ਕਹਿਣ ਲੱਗਾ ਇੱਥੋਂ ਕੋਈ ਸਿੱਖ ਬਾਣੀ ਪੜ੍ਹਦਾ ਜਾ ਰਿਹਾ ਹੈ ਕੋਈ ਕਲਮਾ ਪੜ੍ਹਦਾ ਜਾ ਰਿਹਾ ਹੈ ਕੋਈ ਸਿੱਖ ਆਪਣੀ ਜ਼ੁਬਾਨ ਵਿੱਚੋਂ ਕੁਝ ਗਾਉਂਦਾ ਜਾ ਰਿਹਾ ਗੁਣ ਚਲਾਉਂਦਾ ਜਾ ਰਿਹਾ ਉਸ ਬੰਦੇ ਨੂੰ ਮੇਰੇ ਕੋਲ ਲੈ ਕੇ ਉਹ ਕੀ ਪੜ੍ਹ ਰਿਹਾ ਸਿਆ ਉਸਨੇ ਸਿਪਾਹੀ ਉਹ ਸਿੱਖ ਨੂੰ ਫੜਿਆ ਤੇ ਰੱਥ ਬੱਗੀ ਦੇ ਨੇੜੇ ਲੈ ਗਏ ਸ਼ਾਹਜਹਾਂ ਦੇ ਸਾਹਮਣੇ ਉਹ ਸਿੱਖ ਲੁੱਟਿਆ ਤੇ ਸ਼ਾਹਜਹਾਂ ਕਹਿਣ ਲੱਗਾ ਵੀ ਤੂੰ ਹੁਣੇ ਕੁਝ ਇੱਥੋਂ ਗੁਜ਼ਰਦਾ ਪੜ੍ਹਦਾ ਜਾ ਰਿਹਾ ਸੀ ਗੁਰਗੁਣਾਉਂਦਾ ਜਾ ਰਿਹਾ ਸੀ ਉਹ ਕੀ ਗੱਲ ਸੀ ਜਿਹੜਾ ਤੂੰ ਮੇਰੀ ਰੱਥ ਬੱਗੀ ਦੇ ਕੋਲ ਦੀ ਗੁਜ਼ਰ ਲੱਗਾ ਤੇਰੀ ਜ਼ੁਬਾਨ ਵਿੱਚੋਂ ਆਈ ਸੀ ਗੱਲ ਕੀ ਸੀ ਸਿੱਖ ਨੇ ਆਖਿਆ ਬਾਦਸ਼ਾਹ ਸਲਾਮਤ ਮੈਂ ਤੇ ਆਪਣੇ ਪਾਤਸ਼ਾਹ ਦੀ ਬਾਣੀ ਦਾ ਜਾਪ ਕਰਦਾ ਜਾ ਰਿਹਾ ਸੀ ਕਹਿੰਦਾ ਜਿਹੜੀ ਬਾਣੀ ਇੱਥੋਂ ਪੜ੍ਹਦਾ ਜਾ ਰਿਹਾ ਸੀ ਉਹ ਬਾਣੀ ਮੈਨੂੰ ਸੁਨਾਵੀ ਬਾਣੀ ਕੀ ਸੀ ਤੇਰੇ ਗੁਰੂ ਦੀ ਬਾਣੀ ਮੈਨੂੰ ਗਲਤ ਲੱਗੀ ਸਿੱਖ ਨੇ ਬੜੀ ਅਧੀਨਗੀ ਨਾਲ ਆਖਿਆ ਬਾਦਸ਼ਾਹ ਸਲਾਮਤ ਇਹ ਅਲਾਹੀ ਬਾਣੀ ਹੈ ਦਰਗਾਹੀ ਬਾਣੀ ਹੈ ਇਹ ਸੱਚ ਸੀ ਸੱਚ ਹੈ ਤੇ ਸੱਚ ਰਹੇ ਇਸਨੂੰ ਕੋਈ ਚਿਠਲਾ ਨਹੀਂ ਸਕਿਆ ਹਾਂ ਜਦੋਂ ਮੈਂ ਆਪਣੀ ਰਾਤਬੱਗੀ ਦੇ ਕੋਲ ਗੁਜ਼ਰਿਆ ਤੇ ਮੈਂ ਇਹ ਬਾਣੀ ਦੀ ਚੁੱਪ ਪੜੀ ਸੀ ਨਜ਼ਰ ਅਪੱਠੀ ਦੇ ਕਰੇ ਸੁਲਤਾਨਾ ਧਾਹੋ ਕਿਰਾਏ ਦਾ ਦਰ ਮੰਦਰ ਭਿੱਖ ਨਾ ਪਾਏ
बादशाह जे तेरी नजर पक्की हो जाए बादशाह लोग ढाही बन जाते ने ते उन्होंने मंगी हुई भीख नहीं देते। जब शाहजहां ने द्वारा एक गल सुनिया फरमे नाल जा रहा कह लगा सिखा तू भी झूठा है तेरा गुरु भी झूठा है गुरु की बाणी भी झूठी है किवें हो सकता मैं दिल्ली का बादशाह हाँ और यह तो हो सकता भी मेरे तो कोई राजगद्दी खोल मेरा राज से जा सकता है मेरी थां से तख्ते तो उससे कोई होर बैठ सकता है पर यह किवें हो सकता है कि मैं काही बन जावा मेरे को हीरे मोती सोना चांदी दोहरा कासे की कमी नहीं जे अज भी मेरी बादशाही चली जाए तो मेरी आने वाली पुस्तक ने जो बड़े आराम ना रोटी खा सकती है मैं इन्ना सन्मान हाँ मेरे महल मेरे खजाने में हीरे की कोई घाट नहीं इस करके तेरा गुरु भी झूठा तू भी झूठा तो गुरु की बाणी भी झूठी है। सिख ने बड़ी अदीनगी आके बादशाह सलामत मेरा भरोसा है मेरा अकीदा है मेरा गुरु भी सच्चा है गुरु का सिख भी सच्चा है तो गुरु की बाणी तो सच्ची है क्योंकि तुरकी बाणी है ये किसी का कोई अपना रलेवा नहीं शाहजहां कह लगा नहीं ऐसी झूठी बाणी से मैं विश्वास नहीं करा समा बदले हालात बदले और शाहजहां जो दिल्ली के तख्त उत्ते तख्ते का उससे बैठता पैदा सी अज और अपने पुत्र ने उन्होंने कैद कर लिया कैद करके आगरे की जेल में बंद कर दिया बंद कई बार चिट्ठियां लिखता अपने पुत्र औरंगजेब ने कह लगा बेटा मैनू घट्टो घट्ट पीने पानी से पूरा दे दिया कर देखो बादशाह लोग जो तकदीर में तब्दीली आई है जेडे कहते सन बाणी झूठी है गुरु झूठ है और जीवन का पहलू देखो आप जिस इतिहास की गल करें और जीवन का जलाव सी सिखर सी लेकिन इन्हू नहीं सी पता मेरा जीवन की होगा मेरा अंत की होगा मेरे मन में अवतार से कह लगा मैं जो कुछ हाँ कौन मेरे को जबरदस्ती घोड़े खो के ला जाए आगरे ने किले जेल में बैठा चिट्ठिया लिखता अपने पुत्र औरंगजेब नू बेटा मैनू पीन जोगा पानी दे दिया कर अपने हलकारा कह आखिर मैं हिंदुस्तान का बादशाह रहा ते तेरा मैं बाप हाँ अब्बा हाँ ते औरंगजेब ने मैं जवाब लिखा कह लगा बाबा जान तू बादशाह तो गुलाम से बन गया लेकिन तेरे में हुक्म करने की जी ताकत है चिट्ठिया लिखने की ताकत है वह मरी नहीं अब्बा जान मेरे को इन्ना टाइम नहीं भी मैं तेरिया चिट्ठिया पढ़ सकूं तेरे को बड़ा टाइम है चिट्ठिया लिखने वास्ते मेरे को टाइम नहीं कि तेरी मैं चिट्ठी भी पढ़ सकूं रही गल पानी की जेरी स्याही नाल मैनू चिट्ठिया लिखना तू स्याही पी पी के अपनी प्यास बुझा लिया कर मेरे को पानी दी बूंदा नहीं मैं खराब नहीं करनी चाहता तेनू पानी दी बूंदा दे इसे वक्त नहीं ईद का दिन आ रहा सी औरंगजेब के सामने सिरे ने तजवीज रखी स्नेहा भेजा ऐ मेरे पितर ऐ मेरे पितर मेरी जारी सोच है ईद के दिन मुसलमान मुसलमानों तोहफे देते हैं मैनू कोई तोहफा भेज औरंगजेब ने जो अपने अबे की गल सुनी कह लगा हसया कह लगा आबा जान बादशाही तो तेरी मैं खो ली लेकिन तेरे मन में तोहफे लैन की आदत नहीं गई यकी मैं तेनू कैसा तोहफा दिया याद रखना अपना टॉप के चलता है शाहजहां कहता सी बाणी झूठी है गुरु झूठा झूठा है गुरबाणी कहती सी नजर अपठी जे करे सुल्ताना ता हो कराए दा दर मंगण सिख ना पाए हालात पर मैं करत लई कहता बेटा मैनू कई ईद दिन तोहफा दे रही ते औरंगजेब खिसर आके सियाबा जान ऐसा तोहफा देंगा तू याद रखेगा मेरे तोहफे वेख वेख के ना हसेगा ना रोवेगा टकरा मार मार के अपने जीवन का अंत करने का जतन करांगा मैं तेनों ऐसा तोहफा दिया ईद आई तो औरंगजेब ने अपने वड्डे भरा दारा शिकोह नूं जेल में कढ़िया उहदा सिर कतल किया कलम किया थाली में रखिया अपने वड्डे भरा का सिर रुमाल नाल कढ़िया ढकिया ते अपने हलकारा नूं लै के अपने बाप आप जी उस जेल के सामने चला गया जिस दीआं सलाखां दे पिछे शाहजहां कैद कर शाहजहां ने जेल में बैठिया सोचा कैद में वेख्या मेरा पुत्र तोहफा लेके आया बड़ा कीमती रुमाल दिता है शाहजहां अपने मन में चितम रहे पता नहीं की तोहफा होगा हाले तोहफा वेख्या नहीं तो मन में शीशा देना है शाबाश पुत्र की होया जे तू मेरी गद्दी खो ली है लेकिन तू मेरा लायक पुत्र है जिहड़ा ईद दे दिन अपने प्यो नूं अपने अबे नूं याद कर हुण शैतानियत अपने अंदर मुस्कुराउंदी है अब्बा जान
ਜਿਹੜਾ ਤੋਹਫੇ ਦੇ ਦਰਸ਼ਨ ਤੇ ਕਰਨਾ ਹੈ। ਖੁੱਲਿਆ ਸ਼ਹਾਦਤ ਦਰਵਾਜ਼ਾ, ਔਰੰਗਜ਼ੇਬ ਵੱਲੋਂ ਦਿੱਤੀ ਹੋਈ ਇਹ ਪੇਚ ਸ਼ਾਹਜਹਾਂ ਨੇ ਆਪਣੇ ਹੱਥਾਂ ਵਿੱਚ ਫੜੀ। ਜਦੋਂ ਰੁਮਾਲ ਚੱਕ ਕੇ ਵੇਖਿਆ ਆਪਣੇ ਵੱਡੇ ਪੁੱਤਰ ਦਾਰਾ ਸੋਹਰਾ ਸਿਰ ਈਦਾ ਦਿਨ ਸੀ, ਉਹ ਸ਼ਾਹਜਹਾਂ ਗਸ਼ ਖਾ ਕੇ ਧਰਤੀ ਤੇ ਡਿੱਗ ਪਿਆ। ਫਿਰ ਖੜਾ ਕੇ ਔਰੰਗਜ਼ੇਬ ਹੱਸਿਆ, ਚਲਾ ਇੱਥੇ ਵੱਸ ਨਹੀਂ ਹੋਈ, ਹੋਰ ਅੱਗੇ ਚਲਾ। ਕਹਿ ਲੱਗਾ ਮੇਰੇ ਬਾਪ ਨੂੰ ਮੈਂ ਜਲੀਲ ਕਰ ਰਿਹਾ ਕਿ ਤਰਤੇ ਤੌਸ ਤੇ ਬੈਠ ਕੇ ਇਸਲਾਮ ਦਾ ਧਾਰਨੀ ਬਣਦਾ ਸੀ ਤੇ ਹੁਕਮ ਦੇ ਦਿੱਤਾ ਮੇਰਾ ਅੱਬਾ ਮੇਰਾ ਪਿਓ ਦਿੱਲੀ ਤੋਂ ਲਾਹੌਰ ਤੱਕ ਤੁਰ ਕੇ ਸਫ਼ਰ ਕਰੇ। ਇਹਨੇ ਦੋਨਾਂ ਹੱਥਾਂ ਨੂੰ ਅਤਰੀਆਂ ਲੱਗੀਆਂ ਹੋਣਗੀਆਂ, ਦੋਨਾਂ ਪੈਰਾਂ ਨੂੰ ਬੇੜੀਆਂ ਹੋਣਗੀਆਂ, ਕਰੇ ਇਹਦੇ ਨਾਲ ਅਹਿਲਕਾਰ ਤੇ ਸਿਪਾਹੀ ਤੁਰਦੇ ਸਨ, ਸਲਾਮਾਂ ਹੁੰਦੀਆਂ ਸਨ। ਅੱਜ ਜਦੋਂ ਦਿੱਲੀ ਤੋਂ ਲਾਹੌਰ ਤੱਕ ਦਾ ਸਫ਼ਰ ਪੈਦਲ ਤੈਅ ਕਰੇਗਾ ਇਹਨੂੰ ਪਤਾ ਲੱਗ ਜਾਏਗਾ ਗੁਲਾਮੀ ਕੀ ਹੁੰਦੀ ਹੈ ਤੇ ਮਾੜੀ ਸੋਚ ਇਸਲਾਮ ਦੇ ਵਿਰੁੱਧ ਦੀ ਸੋਚ ਦਾ ਹਸ਼ਰ ਕੀ ਹੁੰਦਾ। ਤੇ ਸ਼ਾਹਜਹਾਂ ਆਪਣੇ ਹੱਥਾਂ ਨੂੰ ਅਤਰੀਆਂ ਲੱਗੀਆਂ ਹੋਈਆਂ ਤੇ ਪੈਰਾਂ ਨੂੰ ਬੇੜੀਆਂ ਲੱਗੀਆਂ ਹੋਈਆਂ ਤੁਰਿਆ ਦਿੱਲੀ ਤੋਂ। ਤੇ ਜਦੋਂ ਆਰੰਭ ਕੀਤੇ ਇਹਨੇ ਆਪਣੀ ਇਹ ਸਫ਼ਰ ਦੀ ਯਾਤਰਾ, ਔਰੰਗਜ਼ੇਬ ਨੇ ਸ਼ਾਹੀ ਫਰਮਾਨ ਕੀਤਾ ਮੇਰਾ ਬਾਪ ਇਹ ਜੀਟੀ ਰੋਡ ਤੋਂ ਆ ਰਿਹਾ, ਜੇ ਕਿਸੇ ਨੇ ਮੰਗਣੀ ਇਹਨੂੰ ਭੀਖ ਦਿੱਤੀ ਹੈ ਮੈਂ ਉਹਨੂੰ ਸਮੇਤ ਪਰਿਵਾਰ ਕੋਲੋਂ ਭੀਖ ਦਿਆਂਗਾ। ਮੇਰਾ ਬਾਪ ਜੇ ਕਿਸੇ ਤੋਂ ਕੁਝ ਖਾਣ ਵਾਸਤੇ ਮੰਗੇ ਇਹਨੂੰ ਖਾਣ ਵਾਸਤੇ ਦੇਣਾ ਨਹੀਂ, ਇਹ ਭੀਖ ਮੰਗਣ ਦੇ ਵੀ ਕਾਬਲ ਨਹੀਂ। ਤੇ ਸ਼ਾਹਜਹਾਂ ਠੋਕਰਾ ਖਾਂਦਾ ਹੱਥਾਂ ਨੂੰ ਅਤਰੀਆਂ ਲੱਗੀਆਂ ਹੋਈਆਂ ਨੇ, ਤੁਰਿਆ ਜਾ ਰਿਹਾ ਜੀਟੀ ਰੋਡ ਦੇ ਉੱਤੇ, ਲੋਕਾਂ ਕੋਲ ਦੋਵੇਂ ਹੱਥ ਅੱਜ ਕਿਮਕੇ ਮੰਗ ਰਿਹਾ ਮੈਨੂੰ ਕੁਝ ਖਾਣ ਨੂੰ ਦੇ ਦਿਓ। ਲੋਕ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਤੋਂ ਡਰਦੇ ਮਾਰੇ ਇਹਨੂੰ ਕੁਝ ਨਹੀਂ ਦਿੰਦੇ। ਤੇ ਸ਼ਾਹਜਹਾਂ ਕੂੜੀਆਂ ਭਰਨੇ ਹੋ ਕੇ ਗੋਡਿਆਂ ਭਰਨੇ ਹੋ ਕੇ ਜਿਵੇਂ ਪਸ਼ੂ ਘਾਹ ਚੁੱਕਦੇ ਨੇ, ਆਹ ਜੀ ਟੀ ਰੋਡ ਜਿਹੜੀ ਦਿੱਲੀ ਤੋਂ ਲਾਹੌਰ ਵੱਲ ਜਾਂਦੀ ਉਹ ਜੀ ਟੀ ਰੋਡ ਦੇ ਕਿਨਾਰੇ ਤੇ ਇਹ ਉਹ ਛੋਲਿਆਂ ਦੀਆਂ ਟਾਂਟਾਂ ਖਾਂਦਾ ਵੇਖਿਆ ਗਿਆ ਤੇ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਕੀ ਨਾਖਿਆ, ਲੋਕੋ ਗੁਰੂ ਨਾਨਕ ਦੀ ਬਾਣੀ ਸੱਚ ਸੱਚ ਹੈ, ਗੁਰੂ ਨਾਨਕ ਦਾ ਵਿਚਾਰ ਸੱਚ ਹੈ, ਗੁਰੂ ਨਾਨਕ ਦੀ ਸਿੱਖੀ ਸੱਚ ਹੈ। ਕਦੇ ਕਹਿੰਦਾ ਸੀ ਗੁਰੂ ਝੂਠਾ ਹੈ, ਗੁਰੂ ਦੀ ਸਿੱਖੀ ਝੂਠੀ ਹੈ, ਬਾਣੀ ਝੂਠੀ ਹੈ। ਲੇਕਿਨ ਜਦੋਂ ਹਲਕਾ ਝੂਠਾ ਆਪਣੀ ਜ਼ੁਬਾਨ ਵਿੱਚੋਂ ਕਹਿਣ ਵਾਸਤੇ ਮਜਬੂਰ ਹੋ ਗਿਆ ਗੁਰੂ ਸੱਚਾ ਹੈ, ਬਾਣੀ ਸੱਚੀ ਹੈ। ਕਿਉਂਕਿ ਬਾਣੀ ਨੇ ਕਹਿ ਦਿੱਤਾ ਸੀ ਨਜ਼ਰ ਆ ਪੱਠੀ ਜੇ ਕਰੇ ਸੁਲਤਾਨਾ ਤਾਂ ਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ, ਨਹੀਂ ਦਿੱਤੀ ਗਈ ਮੰਗ ਵੀ ਠੀਕ। ਅੱਜ ਉਹ ਸ਼ਾਹਜਹਾਂ ਆਪਣੇ ਸ਼ਾਹੀ ਜਲਾਬ ਚ ਉਹ ਸੋਚਦਾ ਹੈ ਗੁਰੂ ਨਾਨਕ ਉਹਦਾ ਛੇਵਾਂ ਪੈਰੋਕਾਰ, ਗੁਰੂ ਹਰਗੋਬਿੰਦ ਛੇਵਾਂ ਰੂਪ ਮੇਰੇ ਕੋਲੋਂ ਕਿਵੇਂ ਖੋਏਗਾ, ਇਹ ਘੋੜੇ ਇਹ ਦਰਬਾਰ ਤੇ ਗੁਰਬਾਗ ਮੇਰੇ ਕਾਬੂ ਚ ਰਹਿਣ। ਹੁਣ ਬਾਬਾ ਵਿਧੀ ਚੰਦ ਛੇਵੇਂ ਪਾਤਸ਼ਾਹ ਦੀ ਆਗਿਆ ਲੈ ਕੇ ਸ਼ੀਰਬਾਦ ਲੈ ਕੇ ਪਹੁੰਚਿਆ ਹੋਇਆ ਲਾਹੌਰ, ਜੀਵ ਨਾਲ ਦੇ ਸਿੱਖ ਵਿੱਚ ਰਾਤਾਂ ਗੁਜ਼ਾਰ ਲੈ। ਤੇ ਜਿਉਂ ਜਿਉਂ ਦਿਨ ਗੁਜ਼ਰਦੇ ਨੇ ਸੋਚਦਾ ਮੈਂ ਕੀ ਕਰਾਂ, ਬੈਠਣ ਵਾਸਤੇ ਨਹੀਂ ਆਇਆ ਕੁਝ ਕਰਨਾ ਪਏਗਾ। ਅਖੀਰ ਮਨ ਵਿੱਚੋਂ ਸੋਚ ਨਿਕਲੀ ਮੈਂ ਢਾਹੀ ਦੀ ਸ਼ਕਲ ਵਿੱਚ ਆਪਣੀ ਪਲੈਨਿੰਗ ਨੂੰ ਨੇਪਰੇ ਚੜ੍ਹਨ ਵਾਸਤੇ ਉੱਦਮ ਕਰਾਂ। ਉਹ ਵੇਖਦਾ ਕਿਲੇ ਦੇ ਦਰਵਾਜ਼ੇ ਅੱਗੇ ਰਾਵੀ ਦਰਿਆ ਦੇ ਕਿਨਾਰੇ ਉੱਤੇ ਕੁਝ ਢਾਹੀ ਘਾਹ ਖੋਦ ਕੇ ਲਿਆਉਂਦੇ ਨੇ, ਜਿਹੜੇ ਜਿਹੜੇ ਆਪਣੇ ਘਾਹ ਦੀਆਂ ਪੰਡਾਂ ਨੂੰ ਸਾਹਮਣੇ ਢੇਰੀਆਂ ਲਾ ਲੈਂਦੇ ਨੇ। ਸਵੇਰੇ ਉਸ ਕਿਲੇ ਦਾ ਦਰੋਗਾ ਸੁਣਦੇ ਖਾਂ ਉਹਨਾਂ ਘੋੜਿਆਂ ਵਾਸਤੇ ਘਾਹ ਖਰੀਦਣ ਵਾਸਤੇ ਆਉਂਦੇ, ਨੇੜੇ ਜਾਣ ਵਾਸਤੇ ਸਾਰੀ ਬਾਤ ਸੀਅਤ ਹਾਸਲ ਕਰਨ ਵਾਸਤੇ, ਵੀ ਜਿਵੇਂ ਬਾਬਾ ਬਿਧੀ ਚੰਦ ਇੱਕ ਕਸਿਆਰਾ ਬਣ ਰਿਹਾ ਲਿਆ ਰੰਬਾ ਉਹ ਸੀਵਨ ਨਾਲ ਦੇ ਸਿੱਖ ਕੋਲੋਂ, ਉਹਨੇ ਆਪਣੀ ਪਲੈਨ ਨੂੰ ਨੇਪਰੇ ਚਾਹਣ ਵਾਸਤੇ ਕੀ ਕੁਝ ਕੀਤਾ ਹੈ। ਆਓ ਆਖਰੀ ਕਵਿਤਾ ਮੇਰੇ ਕਾਜੀ ਸਾਥੀ ਅੱਜ ਦੇ ਦੀਵਾਨ ਦੀ ਆਪ ਸੰਤਾਂ ਦੇ ਸਾਹਮਣੇ ਇਹ ਕਹਿਣਾ ਰਹੇ।

ਨਾ ਖੋਲ ਲਿਆਵੇ ਆਣ ਕੇ

ਕਰਨ ਵਾਸਤੇ ਮੈਨੂੰ ਕੀ ਤਰਕੀਬ ਬਣਾਉਣੀ ਪੈਣੀ ਹੈ, ਕੀ ਵਿਉਂਤ ਬਣਾਉਣੀ ਪੈਣੀ। ਘੋੜਿਆਂ ਉੱਤੇ ਹੱਥ ਫੇਰ ਫੇਰ ਕੇ ਉਹਨਾਂ ਦੀ ਮਾਲਿਸ਼ ਕਰ ਲੈਂਦਾ, ਗੋਡਿਆਂ ਤੱਕ ਸਾਫ਼ ਕਰਦਾ, ਕਦੇ ਕੱਪੜਾ ਫੇਰਦਾ, ਪਿੱਛੇ ਜਿਹੜੀ ਲਿੱਦ ਪਈ ਸੀ ਉਹ ਹਟਾ ਦਿੱਤੀ। ਹੁਣ ਸਹੁੰਦੇ ਖਾਂ ਸੋਚਦਾ ਵੀ ਇਹ ਬੰਦਾ ਬੜਾ ਅਜੀਬ ਹੈ, ਅਸਲ ਵਿੱਚ ਇਹਦੇ ਭਾਅ ਵਿੱਚ ਦਿੱਤਾ ਰੁਪਈਆ ਲੈ ਕੇ ਮੁੜ ਜਾਂਦਾ, ਕਹਿਣਾ ਚਾਹੀਦਾ ਸੀ। ਦੁਨੀਆਦਾਰੀ 'ਤੇ ਇਹੀ ਗੱਲ ਕਹਿੰਦੀ ਹੈ, ਜਦੋਂ ਮਤਲਬ ਨਿਕਲ ਗਿਆ ਲੋਕ ਆਪਣਾ ਸੁਭਾਅ ਬਦਲ ਲੈਂਦੇ ਨੇ, ਬੋਲ ਚਾਲ ਬਦਲ ਲੈਂਦੇ ਨੇ। ਜਦੋਂ ਕਿਸੇ ਨੇ ਕੁਝ ਲੈਣਾ ਹੁੰਦਾ ਉਹ ਬੜਾ ਮਿੱਠ ਪਿਆਰ ਨਾਲ ਸਾਡੇ ਨਾਲ ਵਰਤਦਾ, ਜਦੋਂ ਲੋੜ ਹੋਵੇਗੀ ਕੁਝ ਆਧਾਰ ਲੈਣਾ ਹੋਵੇਗਾ। ਤੁਹਾਡੀ ਜ਼ਿੰਦਗੀ ਵਿੱਚ ਵੀ ਇਹ ਤੱਤ ਆਏ ਹੋਣਗੇ, ਮੇਰੇ ਵਿੱਚ ਵੀ ਆਏ ਨੇ। ਬੰਦੇ ਦੀ ਸ਼ਬਦਾਵਲੀ ਜਿਹੜੀ ਹੁੰਦੀ ਹੈ ਕਹਿੰਦਾ ਵੀ ਆਪਣੇ ਦੇ ਘਰ ਦੀ ਗੱਲ ਹੈ, ਜਦੋਂ ਆਖੋਗੇ ਗੱਲ ਹੋ ਜਾਏ, ਜਦੋਂ ਮਤਲਬ ਪੂਰਾ ਹੋ ਜਾਏ, ਤੁਸੀਂ ਆਪਣਾ ਆਧਾਰ ਦਿੱਤਾ ਰੁਪਈਆ ਤੋਂ ਮੰਗ ਲਓ ਵੀ ਸੱਜਣਾ ਹੁਣ ਮੈਨੂੰ ਲੋੜ ਹੈ, ਮੇਰੇ ਪੈਸੇ ਮੈਨੂੰ ਦੇ ਦੇ, ਅਤੇ ਉਹਦੀ ਜਿਹੜੀ ਸ਼ਬਦਾਵਲੀ ਹੈ ਬੜੀ ਹਰ ਵੀ ਅੱਖਰ ਵੀ ਹੋ ਜਾਏਗੀ, ਅਤੇ ਆਖਿਰ ਕਿ ਮੈਂ ਉਹਨੂੰ ਭੱਜਿਆ ਜਾਂਦਾ, ਮੈਂ ਪਿੰਡ ਛੱਡਦਾ, ਸਮਾਨ ਕਦੇ 'ਚ ਪਾਇਆ ਦੇ ਦਿਆਂਗਾ, ਗੱਲ ਉਹ ਨਹੀਂ ਹੈ। ਲੇਕਿਨ ਮਨੁੱਖ ਦੀ ਆਪਣੀ ਸੋਚ ਹੈ, ਅਤੇ ਵਿਚਾਰ ਕਰਕੇ ਜਦੋਂ ਇਹ ਸੋਹਣੇ ਤਾਂ ਦਰੋਗਾ ਵੇਖਦਾ ਆਪਣੀ ਅੱਖਾਂ ਦੇ ਨਾਲ ਕਿ ਬਾਬਾ ਬਿਧੀ ਚੰਦ ਘੋੜਿਆਂ ਦੀ ਬੜੀ ਸੇਵਾ ਕਰਦਾ, ਜਦੋਂ ਘੋੜਿਆਂ ਨੂੰ ਪਿਆਰ ਨਾਲ ਨਿਹਾਰ ਰਿਹਾ ਕਿ ਸੱਚੇ ਪਾਤਸ਼ਾਹ ਗੁਰੂ ਹਰਿਮੰਦਰ ਸਾਹਿਬ ਦੇ ਘੋੜੇ ਨੇ, ਜੋ ਗੱਲਾਂ ਬਾਬਾ ਬਿਧੀ ਚੰਦ ਆਪਣੀ ਜ਼ੁਬਾਨ ਵਿੱਚੋਂ ਧੀਮੀ ਆਵਾਜ਼ ਵਿੱਚ ਕਹਿੰਦਾ ਤਾਂ ਕਿ ਸੋਹਣੇ ਸਾਨੂੰ ਸੁਣੀ ਵੀ ਜਾਣ ਅਤੇ ਉਹਨੂੰ ਸ਼ੱਕ ਵੀ ਨਾ ਪਵੇ, ਉਹ ਗੱਲਾਂ ਮੇਰੇ ਦਾਦੀ ਸਾਥੀ ਆਪ ਦੀ ਸੇਵਾ ਵਿੱਚ ਕਿਉਂ ਕਹਿਣ ਲੱਗੇ ਨੇ।

ਜਦ ਘੋੜੇ ਵੇਖੇ ਵੀਰੀ ਤੰਦ ਤਾਂ ਦਿੱਤਾ ਸੀਸ ਝੁਕਾ ਜਦ ਘੋੜੇ ਵੇਖੇ ਵੀਰੀ ਤੰਦ ਤਾਂ ਦਿੱਤਾ ਸੀਸ ਝੁਕਾ ਜਦ ਘੋੜੇ ਵੇਖੇ ਵੀਰੀ ਤੰਦ ਤਾਂ ਦਿੱਤਾ ਸੀਸ ਝੁਕਾ ਜਦ ਘੋੜੇ

سدے صاحب دے اس دگ دگ ہسنا گھوڑے سدے صاحب دے اس دگ

صاحب دے اس اچ کیا سنا واہ کوڑے ستر صاحب دے اس اچ کیا سنا

ਉਜਾਲਾ ਹੋ ਗਿਆ ਹੈ ਦਰਸ਼ਨਾਂ ਦੇ ਪਾ ਅੱਜ ਜੀਵਨ ਸਫਲਾ ਹੋ ਗਿਆ ਹੈ ਦਰਸ਼ਨਾਂ ਦੇ ਪਾ ਅੱਜ ਜੀਵਨ ਸਫਲਾ ਹੋ ਗਿਆ ਹੈ ਦਰਸ਼ਨਾਂ ਦੇ

हो गए

کھانا تے دنیا دے ٹھاکا میں اج تک یہ جہانا وچ دنیا دے ٹھاکا

0: ਇਹ ਹੋਰ ਸੁਹਣੇ ਸਾਹਿਬ ਨੂੰ ਮੈਂ ਲੱਖ ਲੱਖ ਕਰਾ ਦਵਾ ਇਹ ਹੋਰ ਸੁਹਣੇ ਸਾਹਿਬ ਨੂੰ ਮੈਂ ਲੱਖ ਲੱਖ ਕਰਾ ਦਵਾ ਇਹ ਹੋਰ ਸੁਹਣੇ ਸਾਹਿਬ ਨੂੰ ਮੈਂ ਲੱਖ ਲੱਖ ਕਰਾ ਦਵਾ
1: ਇਹ ਗੱਲ ਵੇਖ ਕੇ ਬਾਬਾ ਬਿਧੀ ਚੰਦ ਜਦੋਂ ਘੋੜਿਆਂ ਦੀ ਸੇਵਾ ਕਰ ਰਿਹਾ ਤੇ ਉਹ ਦਰੋਗਾ ਜਿਹੜਾ ਸੋ ਦੇਖਣਾ ਪ੍ਰਭਾਵਿਤ ਹੋ ਗਿਆ। ਉਹਨੇ ਆਖਿਆ ਬੰਦਾ ਬੜਾ ਅਜੀਬ ਹੈ, ਇਹਨਾਂ ਘੋੜਿਆਂ ਨੂੰ ਸਤਿਕਾਰ ਦਿੰਦਾ, ਇੰਨੀ ਮਾਲਸ਼ ਕਰਦਾ, ਇੰਨੀ ਸੇਵਾ ਕਰਦਾ, ਇਹ ਤੇ ਦੋ ਕੰਮ ਹੋ ਗਏ, ਇੱਕ ਪੰਥ ਤੇ ਦੋ ਕਾਜ। ਇਹਨੂੰ ਆਖ ਦਿੰਦੇ ਵੀ ਰੋਜ਼ ਘਾਹ ਲਿਆਇਆ ਕਰੇਗਾ, ਨਾਲੇ ਘਾਹ ਚੰਗਾ ਲੈ ਕੇ ਆਉਂਦਾ ਤੇ ਨਾਲੇ ਘੋੜਿਆਂ ਦੀ ਮਾਲਸ਼ ਕਰਦਾ, ਘੋੜੇ ਚੰਗੀ ਸੇਤ ਬਣ ਜਾਏਗੀ, ਚਮਕ ਆ ਜਾਏਗੀ, ਜਦੋਂ ਬਾਦਸ਼ਾਹ ਸ਼ਾਹਜਹਾਨ ਵੇਖੇਗਾ ਮੈਨੂੰ ਆਰਾਮ ਹੈ। ਇਹ ਗੱਲ ਵੇਖ ਕੇ ਸੋਹਣੇ ਖਾਂ ਦਰੋਗੇ ਨੇ ਕਹਿ ਦਿੱਤਾ ਵੀ ਘਾਈਆ ਤੇਰਾ ਨਾਂ ਕੀ ਹੈ? ਕਹਿਣ ਲੱਗਾ ਜੀ ਮੇਰਾ ਨਾਂ ਹੈ ਕਸੇਰਾ। ਕਹਿਣ ਲੱਗਾ ਕਸੇਰਿਆ ਵੀ ਮੈਨੂੰ ਤਾਂ ਬੰਦਾ ਬੜਾ ਚੰਗਾ ਲੱਗਦਾ, ਤੇਰਾ ਸੁਭਾਅ ਮੈਨੂੰ ਬੜਾ ਵਧੀਆ ਲੱਗਿਆ, ਇਸ ਕਰਕੇ ਮੈਂ ਤੈਨੂੰ ਕਹਿੰਦਾ ਵੀ ਹਰ ਰੋਜ਼ ਘਾਹ ਲਿਆਇਆ ਕਰ, ਤੈਨੂੰ ਹਰ ਰੋਜ਼ 1 ਰੁਪਈਆ ਮਿਲੇ, ਤੇ ਤੂੰ ਆਪ ਘਾਹ ਚੰਗਾ ਲੈ ਕੇ ਆਉਣਾ ਤੇ ਤਾਂ ਕਿ ਬਾਦਸ਼ਾਹ ਦੇ ਘੋੜਿਆਂ ਦੀ ਚੰਗੀ ਸੇਵਾ ਹੋ ਸਕੇ, ਰਾਜੇ ਰਹਿ। ਕਹਿਣ ਲੱਗਾ ਦਰੋਗਾ ਸਭ ਫਿਕਰ ਨਾ ਕਰੋ, ਜੇ ਬਾਦਸ਼ਾਹ ਦੇ ਘੋੜੇ ਮੇਰਾ ਤਾਂ ਸੋਚਿਆ ਹੋਇਆ ਹਰ ਰੋਜ਼ ਖਾਣ, ਮੈਂ ਤੇ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ। ਇੰਨੀਆਂ ਮਿੱਠੀਆਂ ਗੱਲਾਂ ਕੀਤੀਆਂ, ਇੰਨੀਆਂ ਚੰਗੀਆਂ ਗੱਲਾਂ ਕੀਤੀਆਂ ਵੀ ਸੁਣਦੇ ਖਾਂ ਦਰੋਗੇ ਦਾ ਮਨ ਮੋਹਲਿਆ। ਜਦੋਂ ਤੁਸੀਂ ਕਦੇ ਪੰਜਾਬ ਵਿੱਚ ਆਨੰਦ ਕਾਰਜ ਹੁੰਦੇ ਵੇਖੋਗੇ, ਗਿਆਨੀ ਜਿਹੜੇ ਆਨੰਦ ਕਾਰਜ ਕਰਵਾਉਂਦੇ ਨੇ, ਉਹ ਬੀਬੀ ਨੂੰ ਸਿੱਖਿਆ ਦੇਣ ਲੱਗਿਆ ਇੱਕ ਗੱਲ ਕਹਿੰਦੇ ਨੇ, ਨਿਬੜ ਸੋ ਅੱਖਰ ਖੇਵਣ ਖੇਵਣ ਗੁਣ ਜੇ ਵਾ ਮਣੀਆਂ ਮੰਤ। ਉਹ ਕਹਿੰਦੇ ਨੇ ਵੀ ਜੀ ਵੀ ਕਿਹੋ ਜਿਹੀ ਚੀਜ਼ ਹੈ, ਇਹੋ ਜਿਹੀ ਮਣੀ ਹੈ ਜਿਹੜੀ ਵੱਡੇ ਤੋਂ ਵੱਡੇ ਬੰਦੇ ਨੂੰ ਕਾਬੂ ਕਰ ਸਕਦੀ ਹੈ। ਜੇ ਤੁਸੀਂ ਕਿਸੇ ਨੂੰ ਮਿੱਠ ਪਿਆਰ ਨਾਲ ਬੋਲੋ, ਜੇ ਬੰਦੇ ਕੋਲ ਚੀਜ਼ ਨਾ ਮਿਲਦਾ ਕਹਿੰਦਾ ਵੀ ਬੰਦਾ ਧਿਆਨ ਨਾਲ ਬੋਲੇ, ਪਿਆਰ ਨਾਲ ਬੋਲੇ, ਬੰਦਾ ਜਾਨ ਦੇਣ ਵਾਸਤੇ ਤਿਆਰ ਹੋ ਜਾਂਦਾ। ਤੇ ਕਈ ਬੰਦਿਆਂ ਦੀ ਜ਼ੁਬਾਨ ਇੰਨੀ ਭੈੜੀ ਹੁੰਦੀ ਹੈ, ਉਹ ਸੋਚ ਕੇ ਨਹੀਂ ਗੱਲ ਕਰਦੇ ਮੈਂ ਗੱਲ ਕਿਹੜੀ ਕਰਨਾ। ਕਿੰਨੇ ਨੇ ਇੱਕ ਵਾਰੀ ਦੋ ਮੰਗ ਤੇ ਇੱਕ ਪਿੰਡ ਵਿੱਚ ਆ ਗਏ ਤੇ ਉਹਨਾਂ ਨੇ ਚਾਹ ਬਣਾਉਣ ਵਾਸਤੇ ਦੁੱਧ ਦੀ ਲੋੜ ਪਈ, ਦੁੱਧ ਲੈਣ ਵਾਸਤੇ ਕਿਸੇ ਮਾਈ ਦੇ ਘਰ ਵਿੱਚ ਦਰਵਾਜ਼ਾ ਖੜਕਾਇਆ ਤੇ ਆਵਾਜ਼ ਦਿੱਤੀ, ਮਾਂ ਕੋਈ ਅੱਧ ਪਾ ਦੁੱਧ ਦੇ ਦੇ ਤਾਂ ਕਿ ਅਸੀਂ ਚਾਹ ਬਣਾ ਕੇ ਮੈਂ ਪੀ ਸਕਾਂ। ਤੇ ਪਹਿਲਾਂ ਸੱਜਣ ਗਿਆ, ਮਾਈ ਨੇ ਆਖਿਆ ਭਾਈ ਮੈਂ ਹੁਣੀ ਪਾ ਦਿੰਦੀ ਹਾਂ ਤੈਨੂੰ ਗਲਾਸ ਦੁੱਧ ਦਾ। ਇਹ ਗੱਲ ਜਦੋਂ ਸੁਣੀ ਉਹ ਬੰਦਾ ਕਹਿਣ ਲੱਗਾ, ਬੇਬੇ ਕਿਸੇ ਚੰਗੇ ਖਾਨਦਾਨ ਦੀ ਲੱਗਦੀ ਹੈ, ਉੱਚੇ ਘਰਾਣੇ ਦੀ ਲੱਗਦੀ ਹੈ। ਮਾਈ ਕਹਿੰਦੀ ਵੇ ਭਾਈ ਜੇ ਤੈਨੂੰ ਦੁੱਧ ਚਾਹੀਦਾ ਤੇ ਮੈਂ ਗਲਾਸ ਭਰ ਕੇ ਪਾ ਦੇਣਾ, ਤੇ ਜੇ ਪ੍ਰਸ਼ਾਦੇ ਚਾਹੀਦੇ ਨੇ ਤੈਨੂੰ ਮੈਂ ਇਹ ਵੀ ਲਾਹੇ ਵੀ ਲਾ ਕੇ ਦੇ ਦਿੰਦੀ। ਕਿਉਂਕਿ ਬੜੇ ਮਿੱਠ ਪਿਆਰ ਨਾਲ ਸ਼ਬਦਾਵਲੀ ਵਰਤੀ, ਉਹ ਆਖਿਆ ਮਾਂ ਕਿਸੇ ਚੰਗੇ ਖਾਨਦਾਨ ਦੀ ਇਹ ਉੱਚੇ ਘਰਾਣੇ ਨਾਲ ਸੰਬੰਧ ਰੱਖਦੀ ਹੈ। ਉਹ ਬੰਦੇ ਨੇ ਜ਼ਬਾਨ ਵਿੱਚੋਂ ਇੰਨੀ ਗੱਲ ਆਖੀ ਤੇ ਗਲਾਸ ਦੁੱਧ ਦੇ ਨਾਲ ਉਹ ਨਾਲ ਪ੍ਰਸ਼ਾਦੇ ਵੀ ਲੈ ਗਿਆ, ਰਾਤ ਕੱਟਣ ਵਾਸਤੇ ਭਰਪੂਰ ਹੋ ਗਿਆ, ਆਨੰਦ ਹੋ ਗਿਆ। ਉਸ ਤੋਂ ਬਾਅਦ ਕੋਈ ਦੂਜਾ ਸੱਜਣਾ ਆਇਆ, ਉਹਨੇ ਵੀ ਉਸੇ ਮਾਈ ਦਾ ਦਰਵਾਜ਼ਾ ਖੜਕਾ ਦਿੱਤਾ। ਹੁਣ ਆਮ ਘਰਾਂ ਵਿੱਚ ਪੁਰਾਣੇ ਆਪਾਂ ਵੇਖਿਆ, ਛੋਟੇ ਛੋਟੇ ਘਰ ਹੁੰਦੇ ਸਨ, ਛੋਟੇ ਛੋਟੇ ਦਰਵਾਜ਼ੇ ਹੁੰਦੇ ਸਨ, ਮੱਝ ਬੰਨੀ ਹੋਈ ਹੈ, ਤਕੜੀ ਮੱਝ, ਮਾਂ ਸੇਵਾ ਕਰਦੀ ਹੈ, ਗੁਤਾਵਾ ਚੰਗਾ ਪਾਉਂਦੀ ਹੈ, ਸੇਵਾ ਸੰਭਾਲ ਚੰਗੀ ਹੁੰਦੀ ਹੈ। ਕਹਿਣ ਲੱਗਾ ਬੇਬੇ ਕੋਈ ਪਾਈਆ ਅੱਧ ਪਾ ਦੁੱਧ ਦੇ ਦੇ, ਮੈਂ ਚਾਹ ਬਣਾ ਕੇ ਪੀਣੀ ਹੈ। ਮਾਂ ਨੇ ਸੋਚਿਆ ਤੇ ਸਹੀ ਵੀ ਚਲੋ ਪਹਿਲਾਂ ਇੱਕ ਲੈ ਗਿਆ। ਕਹਿਣ ਲੱਗੀ ਬੇ ਭਾਈ ਇੱਕ ਪਹਿਲਾਂ ਲੈ ਗਿਆ, ਚੱਲ ਤੂੰ ਵੀ ਲੈ ਜਾ ਪਾਈਆ ਦੁੱਧ, ਕੀ ਘਾਟਾ ਪਈ। ਤੇ ਇਹਨਾਂ ਚ ਕਿ ਮਾਈ ਬਾਲਟੀ ਵਿੱਚੋਂ ਗਲਾਸ ਦੁੱਧ ਦਾ ਭਰਦੀ, ਕਹਿਣ ਲੱਗਾ ਮਾਂ ਦੁੱਧ ਤਾਂ ਮੈਂ ਤੇ ਫੇਰ ਆਪਣੇ ਭਾਂਡੇ 'ਚ ਪਵਾਵਾਂਗਾ, ਮੈਨੂੰ ਤੇ ਫਿਕਰ ਖੜਾ ਹੋ ਗਿਆ। ਕਹਿਣ ਲੱਗੀ ਭਾਈ ਤੈਨੂੰ ਕਾਹਦਾ ਫਿਕਰ ਹੋ ਗਿਆ? ਕਹਿਣ ਲੱਗਾ ਮਾਈ ਤੁਹਾਡਾ ਗੇਟ ਜਿਹੜਾ ਦਰਵਾਜ਼ਾ ਛੋਟਾ ਤੇ ਮੈਂ ਤੁਹਾਡੀ ਜ਼ਿਆਦਾ ਤਕੜੀ ਹੈ, ਜੇ ਮਰ ਗਈ ਤੈਨੂੰ ਕਿੱਥੋਂ ਦੀ ਕੱਢੋਗੇ? ਆਪਣੀ ਜ਼ੁਬਾਨ ਵਿੱਚ ਇਹੋ ਜਿਹੀ ਗੱਲ ਕਹਿ ਦਿੱਤੀ। ਉਹ ਕਹਿਣ ਲੱਗੀ ਜਾ ਪਰੇ, ਮੈਂ ਨੀ ਤੈਨੂੰ ਇਹ ਦੁੱਧ ਦਾ ਗਲਾਸ ਦੇ ਰਿਹਾ, ਤੈਨੂੰ ਤੇ ਬੋਲਣ ਦੀ ਤਮੀਜ਼ ਨਹੀਂ ਵੀ ਬੋਲੀ ਰੱਖਦੇ। ਬੋਲਣਾ ਮਨੁੱਖ ਦਾ ਸਭ ਤੋਂ ਵੱਡਾ ਹਥਿਆਰ ਹੈ, ਜਿਹੜੇ ਚੰਗਾ ਬੋਲਣਾ ਜਾਣਦੇ ਨੇ, ਜਿਹਨਾਂ ਨੂੰ ਮਿੱਠ ਪਿਆਰ ਨਾਲ ਕਿਸੇ ਨਾਲ ਗੱਲ ਕਰਨੀ ਆਉਂਦੀ ਹੈ। ਮੈਂ ਗੱਲ ਪਰਸੋਂ ਤੋਰੀ ਸੀ ਤੁਹਾਡੇ ਨਾਲ, ਇੱਕ ਹੁੰਦਾ ਹਰਾਉਣਾ ਤੇ ਇੱਕ ਹੁੰਦਾ ਜਿੱਤਣਾ। ਹਰਾਇਆ ਤਾਂ ਕੋਲੋਂ ਜਾਂਦਾ ਤੇ ਜਿੱਤਿਆ ਪਿਆਰ ਨਾਲ ਜਾਂਦਾ। ਜਿਹੜੇ ਜ਼ੁਬਾਨ ਨਾਲ ਗੱਲਾਂ ਕਰਦੇ ਨੇ, ਇਹ ਨਹੀਂ ਕਿ ਜ਼ੁਬਾਨ ਉੱਤੇ ਮੂੰਹ ਵਿੱਚ ਰਾਮ ਤੇ ਬਗਲ ਵਿੱਚ ਸ਼ੁਰੂ ਹੋਈ, ਕੇਵਲ ਇਹ ਗੱਲ ਹੀ ਕਰਨੀ, ਜ਼ੁਬਾਨ ਮਿੱਠੀ ਨਹੀਂ ਰੱਖਣੀ, ਹਿਰਦੇ ਵਿੱਚ ਵੀ ਮਿਠਾਸ ਰੱਖਣ। ਹੁਣ ਬਾਬਾ ਬਿਧੀ ਚੰਦ ਐਸਾ ਜ਼ੁਬਾਨ ਨਾਲ ਸ਼ਬਦ ਗੱਲਾਂ ਕਰਦਾ ਹੈ, ਸੋਹਦੇ ਖਾਂ ਦਰੋਗੇ ਦਾ ਮਨ ਮੋਇਆ। ਉਹ ਕਹਿਣ ਲੱਗਾ ਵੀ ਬੰਦਾ ਬੜਾ ਵਧੀਆ ਲੱਭ ਗਿਆ, ਹਰ ਰੋਜ਼ ਘਾਹ ਲੈ ਕੇ ਆਉਂਦਾ ਤੇ ਘੋੜਿਆਂ ਦੀ ਸੇਵਾ ਕਰਦਾ, ਰੋਜ਼ ਪੁੱਛਦਾ ਵੀ ਨਿਹਾਰੀ ਕਿੰਨੀ ਕੁ ਦਿੰਦੇ ਹੋ, کنا دانا کھوا دے ہو کدو یہ شہر واسطے لے کے جاندے ہو بڑا کچھ پوچھتا ہے تے جڑے ہور اوتھے سیوا دار دے سب دے ساتھ روگے دے کلے وچ رکھے ہوئے انہوں نے کاموں بھی بانو بھی بابا بھی نہیں چند آپ کر لگ جائے ہوں کسی نے سر کا کوئی کام کر دے تو وہ بندہ کہہ بھی یہ بندہ بڑا سا ہوئے تو میرے سر کا بھی کام کر دیتا سارے مٹ پیار کر کے بڑا ودیا انہیں اپنا سہ چار بنا لیا تو سارے سوندے سر دروگے کو اسپارک کرتے ہیں بھی دروگا صاحب یہ بندہ بڑا قیمتی ہے گھر کا ایک روپیہ لینا تو جن ایسے سیوا سارے کی کرتا ہے کئی نے نیا بھی کھڑایا ہوں جی کوئی سودا بازاروں لیا کے دینا ہوں وہ بھی سودا لیا دینا ہے گھوڑیا کی سنبھال این کرتا بھی ساری جاری جنہ کا ٹائم ہوتا گھوڑیا کی سیوا کرتا رہی ہے بابا بیدی چند بڑی سیوا کرتا سچ مچ جب وہ گھوڑیا کے نیڑے جانے تو چھویں پاتشاہ یاد آ جاتے ہیں من کر کے سوچا سچے پاتشاہ امتحان کا پرچہ بڑا اوکھا ہے اس پرچے میں کیول تھی پار کر سکتے کوئی دس بارہ دن سیوا کرتا رہا پندرہ دن کا سما بتیت ہو گیا گھوڑیا کے رنگ میں چمک آ گئی این اسی دنوں کے بادشاہ شاہ جہاں نے قلعے کا دورہ کیا جب گھوڑے کے کول آیا گھوڑیا ویکیا دلوار سے گلوار گھوڑے نو چمکا مار دے گھوڑے جی میں ہوا گنڈا دنیا چاہتے ہون شاہ جہاں دیا پارکو اکھا نے گھوڑیا ویکیا شاواد دیتی سنبھالن والے سوندے خان دروگے نو کہنا بھی کون ہے سنبھال کر دینا گھوڑیا کی سوندے خان نے جیسے اپنا ذکر کیا کہنے لگا جی سارا کچھ میری نگرانی کے تھلے ہوں اتنے کچھ ہور بندے کا بھی ذکر کیا دے نال ذکر کر دیتا کہنے لگا جی اصل میں یہاں کی سیا سنبھال ہے جی میرے حکم تو باہر اک پھیڑا کر پتا نہیں کتوں کہاں پہنچ کے لے آتا ہے پتا نہیں کی کما ہے جدھر رائے آیا ہے بس کایا پل دیتی پہلے تو گھوڑے رات نہیں دے سن کچھ کھانے نہیں سن چڑھتے نہیں سن نہاری بھی نہیں سن پیندے ہوں انہیں اپنے نال لا لے کہ جی سیوا کرنا پیو تو یہ گھوڑے بھی دنوں دن اپنا روپ سے نخار ساری اکھا کے سامنے پیش کرتے جا رہے تو بادشاہ شاہ جان کہنے لگا بھی پھر مینو میرے والوں ایک ہزار روپیہ انعام ہے انعام ملے بادشاہ والوں بابا بیدی چند کے انعام کی کوئی زیادہ خوشی نہیں ہوئی کیونکہ وہ تو کہہ رہا ہے کہ سچے پاتشاہ کے چرنوں میں گھوڑے لے کے کیویں جاؤں بادشاہ چلا گیا تو جن اتنے پھرتے سن دروگا سوندے خان کے نال کے سارے نے بدائیاں مبارکہ دینیا شروع کر دیتی کہنے لگے کسیریا تو تے کرما والا ہے ایک روپیہ روز کا آدھا بن دے ایک بن کے سال میں 365 ہو رہے تھے تینوں بادشاہ شاہ جہاں ایک ہزار روپیہ انعام دے گئے کدا کرما والا ہے کوئی کہہ بھی جدھر تمیا تیری ماں نے تینوں کوئی برلا پت جمیا یہو جی پت برلے کرے کرے ماما جمیا کر لے لوڑ کی ہے کیوں اتنی تعریف کر رہے ہیں وہ کہتے ہیں بھی یہ ہزار روپیہ بادشاہ کا انعام آیا ہے تو کیوں نہ اسی ہزار میں اپنا اپنا حصہ بنا لیے کھانا کا راج ہے شاہ جہاں کا راج ہے اتنے جن نوکری کرتے ہیں سارے مغل پٹھان نے یہ بابا بھی نہیں چڑھ کے بل بھیس بٹا کے کسیرا نہ پتا لگتا ہندو نہ ہے نہ پتا لگتا مسلمان نہ ہے نہ دستا میں کون ہاں بس گھوڑیا تک اپنے جیون نو محدود رکھ دیا سیمت رکھ دیا جب ویلا ہوتا جا کے گھوڑیا کی مالک کر لگ جائے میرے سچے پاتشاہ کے گھوڑی سے بری چند بابا بھی نہیں چند جب کہنے لگے بھی کسیرا تم تو کرما والا بندہ بادشاہ شاہ جہاں تینوں انعام دے گیا ہزار روپیہ تیرے کہڑا نیانے روڈے نے کدے کسی نے کھوا بھی دیا کر ماڑا موٹا مفت ہزار روپیہ بنے ہیں بھی سانو پارٹی کرو کرنی ہوں بابا بھی چند اپنے اندروں جڑے وہ ہاسے کا فوارا نکل رہا ہے تو اپنی زبان اندر کتی دھیمی آواز میں کہہ جا بھی پارٹی تو ایسی کرا گا تھی بھی یاد کرو گے تو تھوڑا بادشاہ شاہ جہاں بھی یاد کرے جب یہ پارٹی کا نام بابا بھی چند نے سنیا کہنے لگا بھی سجڑو اپنا کی ہے مینو تو جہاں روز روپیہ ملتا میں تو وہ بھی سارا سوندے خا دو گے کچھ نہ کچھ جمع کرا دینا روٹی میں کی کھانی ہوتی ہے میں تو کلی روٹی کھانی ہوتی ہے ادھر ادھر کھا ہی دی ہے مینو تو کھاتے کی لوڑ نہیں پہ دسو کہ وہ جی پارٹی کرونی ہے فلانا ٹوکرا لیا کیلے سنترے مال تو دسو کی لیا ہوں وہ کھان جہے سابت سابت گما کھان کے آدی نے بکرا کھان کے آدی نے انہوں نے کیلے چنگے لگتے ہیں تو وہ نہ لیا تو انہوں نے وہ متے سے تیوڑی پی گئی بھی بابا بھی جی چند نے نہ سارا لے رہے وہ کہنے لگے بھی کسیریا تینوں نام پتا نہیں شاہ جہاں کیوں دے گیا تیری اقل سانو موٹی لگتی ہے پلا پارٹیاں سیوا کے کیلیا کری دیا نے وہ بولیا کہ شراباں ماسا کباباں یہاں چیزوں یہاں کا سبند ہوں جمیں جمیں یہ گلیں چلتی جا رہی ہیں بابا بجی چند اندر کھاتے اپنے من میں پرسن ہوتا جا رہا ہے شاید اج ہی کوئی موقع مل جائے. ہوں جی وہ ساتھی پارٹی لین واسطے بابا بجی چند پروا رہے ہیں تو جو کچھ اپنی زبان میں کہیں ان گلوں سن کے جو بابا بجی چند جواب دے رہا ہے وہ کی پلان بنا رہا ہے انہوں نے میرے قاضی ساتھی آپ سنگتوں نے سیوا کبتا کی شکل میں وہ کہنے لگے.

ਸਾਥੀਆਂ ਨਿਰਾਏ ਮੇਰੇ ਆਖਿਆ ਕਸੇਰੇ ਤਾਈ ਸਾਥੀਆਂ ਨਿਰਾਏ ਮੇਰੇ ਆਖਿਆ ਕਸੇਰੇ ਤਾਈ ਸਾਥੀਆਂ ਨਿਰਾਏ ਮੇਰੇ ਆਖਿਆ ਕਸੇਰੇ ਤਾਈ ਸਾਥੀਆਂ ਨਿਰਾਏ ਮੇਰੇ ਆਖਿਆ ਕਸੇਰੇ ਤਾਈ ਹੋਏ ਬਈ ਮੁਬਾਰਕ ਇਨਾਮ ਚੰਗਾ ਪਾਇਆ ਹੈ ਹੋਏ

ਅੱਜ ਤੇਰਾ ਸਾਰਿਆ ਤੋਂ ਰੁਤਬਾ ਸੋਹਣਾ ਹੈ, ਅੱਜ ਤੇਰਾ ਸਾਰਿਆ ਤੋਂ ਰੁਤਬਾ ਸੋਹਣਾ।

0: ਸਾਡੇ ਨਾਲ ਦੱਸ ਪਾਈ
1: ਤੇਰੀ ਦੋਸਤੀ.
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874. ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874. ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

ከፍ ቤት ሱክሽብ ጋር ሰርጂ ካንደባለ ਸ਼ਬਦ ਗਿਆਨ ਗੁਰਵਾਕ ਨਿਰਮਲ ਜਿਹੜਾ ਸੱਤਾ ਤੀਰਥ ਦਾ ਇਸ਼ਨਾਨ ਹੈ ਉਹ ਵੀ ਅੰਤਰ ਨਾਲ ਜੁੜਿਆ ਨੇ ਅੰਤਰ ਦਾ ਤੀਰਥ ਇੱਥੇ ਇੱਕ ਗੱਲ ਸਮਝਣੀ ਸ਼ਬਦ ਜਦੋਂ ਅੰਦਰ ਵਸਦਾ ਨਾ ਉਦੋਂ ਤੀਰਥ ਬਣਦਾ ਹੈ ਬਾਣੀ ਜਦੋਂ ਅੰਦਰ ਵਸਦੀ ਹੈ ਉਹਦੇ ਵਿੱਚ ਮਨ ਦਾ ਇਸ਼ਨਾਨ ਹੁੰਦਾ ਹੈ ਕੇਵਲ ਮੂੰਹ ਤੇ ਬਾਣੀ ਹੋਵੇ ਅੰਦਰ ਨਾ ਜਾਣ ਦਿੱਤੀ ਜਾਏ ਉਹਨੇ ਮਨ ਨੂੰ ਕੀ ਧੋਣਾ ਪਹੁੰਚੀ ਨਹੀਂ ਮੈਂ ਇੱਕ ਵਾਰ ਕੀਤੀ ਸੀ ਕਿ ਕੋਈ ਸੰਸਾਰ ਦਾ ਦੋਸਤ ਦਰਵਾਜ਼ੇ ਤੇ ਆ ਜਾਏ ਨਾ ਤੇ ਦਰਵਾਜ਼ੇ ਤੋਂ ਗੱਲ ਕਰਕੇ ਮੁੜਨਾ ਚਾਹੇ ਉਹਨੂੰ ਸਾਡਾ ਪਹਿਲਾ ਹੀ ਸਵਾਲ ਹੁੰਦਾ ਭਲਿਆ ਦਰਵਾਜ਼ੇ ਤੇ ਖਲੋ ਕੇ ਗੱਲ ਥੋੜੋ ਕਰੀਦੀ ਹੈ ਅੰਦਰ ਆ ਬੈਠ ਫਿਰ ਦੱਸ ਜੋ ਕਹਿੰਦਾ ਅਸੀਂ ਆਪਣੇ ਕਲਚਰ ਦੇ ਮੁਤਾਬਕ ਚੰਗਾ ਨਹੀਂ ਸਮਝਦੇ ਕੋਈ ਦਰਵਾਜ਼ੇ ਤੇ ਦੋਸਤ ਆਏ ਤੇ ਦਰਵਾਜ਼ੇ ਹੀ ਮੁੜ ਜਾਏ ਤੇ ਮੈਂ ਗੱਲ ਕੀਤੀ ਸੀ ਬਾਣੀ ਗੁਰੂ ਸਾਡਾ ਇੰਨਾ ਵੀ ਦੋਸਤ ਨਹੀਂ ਇੰਨਾ ਵੀ ਮਿੱਤਰ ਨਹੀਂ ਉਹਨੂੰ ਆਖੀਏ ਬਾਬਾ ਮੇਰਾ ਮੂੰਹ ਕੀ ਹੈ ਇੱਕ ਦਰਵਾਜ਼ਾ ਕੰਨ ਕੀ ਨੇ ਇੱਕ ਦਰਵਾਜ਼ਾ ਦੁਆਰੇ ਹੀ ਨੇ ਨਾ ਨੌ ਦੁਆਰਿਆਂ ਵਿੱਚ ਦੁਆਰੇ ਦਰਵਾਜ਼ਾ ਬਾਣੀ ਗੁਰੂ ਮੂੰਹ ਤੇ ਆਵੇ ਪਰ ਅੰਦਰ ਆਉਣ ਲਈ ਆਖੀਏ ਹੀ ਨਾ ਸਿਰਫ ਮੂੰਹ ਪੜੀ ਜਾਈਏ ਬਾਣੀ ਗੁਰੂ ਕੰਨਾਂ ਦੇ ਦਰਵਾਜ਼ੇ ਤੇ ਆਵੇ ਸੁਣੀਏ ਪਰ ਅੰਦਰ ਆਉਣ ਲਈ ਆਖੀਏ ਨਾ ਤਾਂ ਫਿਰ ਸਾਡਾ ਕਲਚਰ ਕੀ ਹੋਇਆ ਸੰਸਾਰ ਕਿਸੇ ਦੋਸਤ ਨੂੰ ਉਤਾਕ ਲਈਏ ਅੰਦਰ ਆ ਭਰੇ ਆ ਦਰਵਾਜ਼ੇ ਤੇ ਖਲੋ ਕੇ ਗੱਲ ਨਹੀਂ ਕਰਦੀ ਕਦੇ ਗੁਰੂ ਨੂੰ ਵੀ ਆਖੋ ਹੇ ਸਤਿਗੁਰੂ ਸ਼ਬਦ ਗੁਰੂ ਤੂੰ ਅੰਦਰ ਆ ਦਰਵਾਜ਼ੇ ਤੇ ਖਲੋ ਕੇ ਥੋੜੋ ਗੱਲ ਕਰੀ ਦੀ ਅੰਦਰ ਬੈਠ ਜਦੋਂ ਸ਼ਬਦ ਗੁਰੂ ਅੰਦਰ ਆਵੇਗਾ ਉਦੋਂ ਮਨ ਦਾ ਤੀਰਥ ਬਣੇਗਾ ਮਨ ਦਾ ਇਸ਼ਨਾਨ ਉਦੋਂ ਹੀ ਹੋਵੇਗਾ ਕੇਵਲ ਤੇ ਕੇਵਲ ਜ਼ਬਾਨ ਨੂੰ ਪੜ੍ਹਨ ਨਾਲ ਕੇਵਲ ਤੇ ਕੇਵਲ ਕੰਨਾਂ ਨਾਲ ਸੁਣਨ ਨਾਲ ਅੰਦਰ ਦੀ ਮੈਲ ਨਹੀਂ ਉਤਰਦੀ ਗੁਰਬਾਣੀ ਚ ਦਿੱਤਾ ਕਹਿਣ ਲੱਗੇ ਪੜ੍ਹੀਏ ਗੁਣੀਏ ਨਾਮ ਸਭ ਸੁਣੀਏ

ਜਾਗੇ ਵਸ ਹੈ ਕੌਮ ਦੇਹਿੰਦਾ। ਸਭ ਨੂੰ ਇਤਿਹਾਸ ਵਿੱਚ ਹੈ, ਉਹ ਡਾਟਾ ਵੀ ਹੈ, ਪਰ ਤੈਨੂੰ ਕੁਛ ਕਰਨਾ ਪਏਗਾ। ਤੇ ਉਹ ਕਰਨਾ ਕੀ ਪਏਗਾ? ਸੋ ਐਸਾ ਹਰ ਧਿਆਈ ਹੈ ਮੇਰੇ ਜੀਵਨ ਮੈਂ ਕਲਸ ਕੀਤੀ ਸੀ ਤਾਂ ਲਫਜ਼ ਜਿਹੜਾ ਸ਼ਰ ਪੈ ਆ ਕਰੇਗਾ ਤਾਂ ਇਹ ਮਿਲੇਗਾ ਇੱਕ ਕਰਨ ਲਈ।

¡Ay! ¿Dónde está eso? ¿Sabes lo que tengo de Shakti Virgata? Para. Tengo una Kirti y banana chantada. ¿Para pelear? ¿Tan a mi camarona pende? ¿Qué quiere mi camarona pende? Me acuerdo que tú sabes de por qué me da hombre. Vas a si se cree que al pedo de ese cam, pues caro de lo único. ¿Sabe más de cuál se le va a ser? ¿Te juro que da ni? गोसाप गुरु का जो सिख अखाए उन्हें नहीं सिलेबस है तो पढ़के उठा हर नाम ध्यावे उद्यम करे पढ़के परमहत्ति स्नान करे अमृत सर नहावे उपदेश गुरु हार हार जप जप ते सब करे एक पाप दोख ले जावे फिर चले दिवस गुरबाणी गावे बैठदिया उठदिया हर नाम ध्यावे बड़ी बड़ी लिस्ट है जो सास विरास ध्याए मेरा हर हार ਸੋ ਗੁਰੂ ਸਿੱਖ ਗੁਰੂ ਮਨ ਭਾਵੇ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਜਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਫਿਰ ਉਹ ਉਪਦੇਸ਼ ਸੁਣਾਵੇ ਨਹੀਂ ਹੈਗਾ ਮੰਨੇਗੀ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਤੇ ਮਨੁੱਖ ਚਾਹੁੰਦਾ ਕੁਛ ਕਰਨਾ ਨਾ ਪਵੇ ਇਹ ਧਰਮ ਦੀ ਦੁਨੀਆਂ ਵਿੱਚ ਵੀ ਅਕਿਰਤੀ ਹੋਣਾ ਚਾਹੁੰਦਾ ਕਹਿੰਦਾ ਮੈਨੂੰ ਸੌਖਾ ਰਾਹ ਮਿਲੇ ਜਿਹਦੇ 'ਚ ਕੁਛ ਕਰਨਾ ਨਾ ਪਵੇ ਇਹਦੀ ਇਸ ਬਿਰਤੀ ਤੋਂ ਹੀ ਪਖੰਡੀ ਪੇਸ਼ਧਾਰੀ ਲੋਕ ਫਾਇਦਾ ਉਠਾ ਰਹੇ ਨੇ ਉਹ ਕਹਿੰਦੇ ਨੇ ਵੀ ਇਹ ਬਿਰਤੀ ਬਣ ਗਈ ਹੈ ਸੌਖਾ ਚਾਹੁੰਦਾ ਉਹਦੇ ਮਗਰ ਨਾ ਉਸ ਦੁਕਾਨ ਤੇ ਜਾਂਦਾ ਜਿੱਥੇ ਕਰਨਾ ਨਾ ਪਵੇ ਐਵੇਂ ਮਿਲ ਜਾਏ ਉਹ ਵੀ ਇਸ ਲਈ ਜਾਂਦੇ ਆ ਸਿਰ ਤੇ ਪਿਆਰ ਜਦੋਂ ਮੱਥਾ ਟੇਕਦਾ ਸਿਰ ਤੇ ਪਿਆਰ ਦਿੰਦੇ ਨੇ ਤੇ ਆਪਦੇ ਨੇ ਸਭ ਭੇਜ ਦਿੱਤਾ ਇਹਦੀ ਬਿਰਤੀ ਦਾ ਨਜਾਇਜ਼ ਫਾਇਦਾ ਉਠਾਉਂਦੇ ਇਹ ਪਿੱਛੇ ਲੱਗ ਤੁਰਦਾ ਆਸ਼ੀਰਵਾਦ ਦਿੰਦੇ ਆਸ਼ੀਰਵਾਦ ਭੁਲੇਖੇ ਵਿੱਚ ਪਿਆ ਹੋਇਆ ਧਰਮੀ ਮਨੁੱਖ ਸਾਡੇ ਤੁਹਾਡੇ ਅਸੀਂ ਵੀ ਦਰਵਾਜ਼ੇ ਨਿਕਲੇ ਆਖਣ ਕੇ ਬੱਚਿਆਂ ਨੂੰ ਲੈ ਆਉਣਗੇ ਸਿਰ ਤੇ ਆਸ਼ੀਰਵਾਦ ਦਿਓ ਉਹ ਭਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟਿਕਾ ਕੇ ਆਏ ਉਹ ਜੀਵਨ ਦੀ ਤਰਕੀਬ ਪਿਆ ਦੱਸਦਾ ਹੈ ਇਹਨੂੰ ਜੀਵਨ ਦੀ ਤਰਕੀਬ ਸਿਖਾ ਬਣਾਓ ਇਹਨੂੰ ਸਿੱਖ ਗੁਰੂ ਦਾ ਫਿਰ ਵੇਖੀ ਕਿਸੇ ਹੋਰ ਆਸ਼ੀਰਵਾਦ ਦੀ ਲੋੜ ਹੀ ਨਹੀਂ ਪੈਣੀ ਕਿਰਤੀ ਮਨੁੱਖ ਨੂੰ ਮਮਤਾ ਬਣਨ ਦੀ ਕੀ ਲੋੜ ਹੈ ਜਿਹਨੂੰ ਕਮਾਈ ਕਰਨੀ ਆਉਂਦੀ ਹੈ ਉਹ ਮੰਗਤਾ ਨਹੀਂ ਹੋ ਸਕਦਾ ਮੰਗਤਾ ਉਹੋ ਹੀ ਹੁੰਦਾ ਹੈ ਜਿਹਨ ਨੂੰ ਕਮਾਈ ਕਰਨੀ ਨਾ ਆਉਂਦੀ ਹੋਵੇ ਗੁਰੂ ਐਸਾ ਦਾਤਾ ਹੈ ਜਿਹੜਾ ਫ੍ਰੀ ਦੇ ਮੰਗਦੇ ਨਹੀਂ ਬਣਾਉਂਦਾ ਉਹਦੇ ਮਨ ਦੀ ਇੱਕ ਹਉਮੈ ਕੱਢਣ ਵਾਸਤੇ ਉਹਦੀ ਨਿਮਰਤਾ ਮੰਗਤਿਆਂ ਵਾਲੀ ਦਿੰਦਾ ਪਰ ਆਖਦਾ ਕਰ ਕਿਰਤ ਮੈਂ ਤੈਨੂੰ ਕਿਰਤ ਸਿਖਾਣਾ ਹੁਣ ਇੱਥੇ ਵੀ ਜਿਹੜਾ ਤੀਰਥ ਨਹਾਉਣ ਦਾ ਮਸਲਾ ਹੈ ਨਾ ਇਹ ਮਨੁੱਖ ਬਾਹਰੀ ਤੀਰਥਾਂ ਤੇ ਕਿਉਂ ਟਿਕ ਗਿਆ ਸੌਖਾ ਅੰਦਰ ਸ਼ਬਦ ਵਿਚਾਰ ਦਾ ਤੀਰਥ ਪੈਦਾ ਕਰਨਾ ਔਖਾ ਉਸ ਤੀਰਥ ਵਿੱਚ ਮਨ ਦਾ ਇਸ਼ਨਾਨ ਕਰਵਾਉਣਾ ਔਖਾ ਹੈ ਬਾਹਰ ਦੇ ਤੀਰਥ ਤੇ ਜਾ ਕੇ ਜਿੱਥੇ ਮਰਜ਼ੀ 2-4, 10-20, 50-100 ਰੁਪਇਆ ਖਰਚ ਕਰੋ ਕਿਸੇ ਨਦੀ ਕਿਨਾਰੇ ਚਲੇ ਜਾਓ ਦਰਿਆ ਦੇ ਕੰਢੇ ਤੀਰਥ ਤੇ ਚਲੇ ਜਾਓ ਇਸ਼ਨਾਨ ਕਰੋ 5 ਮਿੰਟ ਮਨ ਦੀ ਤਸੱਲੀ ਹੋ ਗਈ ਬਸ ਸਾਰੇ ਪਾਪ ਉਤਰ ਗਏ ਪਰ ਇਹ ਮਤ ਪਾਪਾਂ ਕੇ ਸੰਗ ਉਹ ਇਹਨਾਂ ਤੀਰਥਾਂ ਤੇ ਤਾਂ ਉਤਰ ਨਹੀਂ ਦੇ ਉਹ ਦੋ ਪਹਿਨਾਵੇ ਕਰਾਂਗੇ ਗੁਰੂ ਕਿਰਤ ਸਿਖਾਉਣਾ ਚਾਹੁੰਦਾ ਹੈ ਇਸ ਲਈ ਗੁਰੂ ਪੰਜ ਨੇ ਭਲਿਆ ਇੱਕ ਖਿਆਲ ਕਰੇ ਉਹਨਾਂ ਤੀਰਥਾਂ ਦੇ ਇਸ਼ਨਾਨ ਤਾਂ ਤਿਲਕ ਮਾਨ ਹੈ ਤਿਲਕ ਭਰ ਲੋਕ ਆਖਦੇ ਨੇ ਬੜਾ ਧਰਮੀ ਆਦਮੀ ਤੀਰਥ 8 ਤੀਰਥਾਂ ਤੇ ਇਸ਼ਨਾਨ ਕਰਕੇ ਆਇਆ ਬਸ ਜਿਹਨੇ ਤਪ ਦਹਿ ਦੱਤ ਦਾਨ ਬੜਾ ਦਾਨ ਕਰਦਾ ਜੇ ਕੋ ਪਾਵੇ ਤਿਲਕਾ ਮਾਨ ਬਸ